Guru, Vai, Guru, Vai, Guru, Vai.

ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ ਵਾਹਿ ਗੁਰੁ

वाहे गुरु वाहे गुरु वाहे गुरु वाहे गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਾਬ ਦੁਖ ਜਾਏ ਤੇਗ ਬਹਾਦਰ ਸਿਮਰੀਆ ਘਰ ਨੌ ਨਿਦਾਵਾ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਖ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੇ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀਓ। ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ, ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ, ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀਓ। ਸਤਿਗੁਰੂ ਮਹਾਰਾਜ ਸਾਹਿਬ ਜੀਓ, ਆਪ ਜੀ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਬੱਚਿਆਂ ਨੂੰ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਗੁਰਸਿੱਖੀ ਨਾਮ ਬਾਣੀ ਦੀਆਂ ਦਾਤਾਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਗੁਰਮਤ ਅਨੁਸਾਰ ਕਾਰਜ ਰਾਸ ਕਰਨੇ, ਭਾਈ ਦਿਲਬਾਗ ਸਿੰਘ ਨੂੰ ਗੁਰਸਿੱਖੀ ਜੀਵਨ ਦੀ ਦਾਤ ਨਾਮ ਬਾਣੀ ਦੀ ਦਾਤਾਂ ਬਖਸ਼ ਕੇ ਨਵਾਜਣਾ, ਬੀਬੀ ਕੁਲਦੀਪ ਕੌਰ ਵਿਣਗ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਆਪਣੇ ਦਰ ਘਰ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਅੰਗ ਸੰਗ ਸਹਾਇਕ ਹੋਣਾ, ਗੁਰਮਤ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ, ਚੜ੍ਹਦੀਆਂ ਕਲਾ ਕਰਨੀਆਂ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਤਸ਼ਾਹ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਸ਼ਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਤਰਸ ਕਰਦਿਆਂ ਹੋਇਆ ਸਾਡੇ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨਾ ਕੋਏ। ਔਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਅਰਦਾਸ ਬੇਨਤੀ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਸਾਧ ਸੰਗਤ ਜੀ, ਪਰਸੋਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। ਸ਼ਾਮ ਨੂੰ ਜੋ ਗੁਰਬਾਣੀ ਪਾਠ ਬਹੁਤ ਸਮਾਗਮ ਚੱਲ ਰਿਹਾ ਹੈ, ਉਹਦੀ ਵੀ ਪਰਸੋਂ ਨੂੰ ਸ਼ਾਮ ਨੂੰ ਸੰਪੂਰਨਤਾ ਹੈ। ਰਾਗੀ ਭਾਈ ਮਨਪ੍ਰੀਤ ਸਿੰਘ ਜੀ ਸ਼ਾਮ 8 ਤੋਂ 9:15 9:30 ਤੱਕ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਹਨ। ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਕੱਲ ਉਹਨਾਂ ਨੇ ਸਵੇਰੇ ਵੀ 5:30 ਕੀਰਤਨ ਤੇ ਸਿਮਰਨ ਦੀ ਹਾਜ਼ਰੀ ਭਰਨੀ ਹੈ। ਤੋ ਆਪ ਜੀ ਨੇ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ, ਭਿੰਡਰਾਂ ਵਾਲੇ ਮਹਾਂਪੁਰਸ਼, ਤੇ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ, ਉਹਨਾਂ ਦੀ ਬਰਸ਼ੀ ਨੂੰ ਸਮਰਪਿਤ ਅੱਜ ਗੈਲਰੀ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਮੇਤ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਹੋਣਗੇ। 3 ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ 3 ਬੀਬੀ ਭਾਨੀ ਹਾਲ ਵਿੱਚ ਪ੍ਰਾਰੰਭ ਹੋਣਗੇ। ਤੋ ਆਪ ਜੀ ਨੇ ਸਮੇਂ ਸਮੇਂ ਅਨੁਸਾਰ ਇਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਾਨ ਵਿਦਵਾਨ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ ਖਾਲਸਾ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼, ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਰ ਹਰ ਕਰਮ ਸਰਵਣ ਹਰ ਕਥਾ। ਬੰਦਿਆ, ਤੂੰ ਕਰਮ ਕਰਨਾ ਵਾ ਜ਼ਰੂਰ ਕਰ, ਕਿਹੜਾ ਕਰਮ ਕਰ? ਹਰੀ ਦੀ ਕਥਾ ਨੂੰ ਸਰਵਣ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸੂਹੀ ਰਾਗਣੀ ਹੈ ਸਤਸੰਗੀਓ, ਸੋਰਠ ਗੂੰਡ ਮਲਾਰੀ ਧੁਨੀ ਇਹ ਸਾਰੀਆਂ ਰਾਗਣੀਆਂ ਮੰਨੀਆਂ ਗਈ ਹਨ। ਸੋ ਸੋਰਠ ਗੂੰਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਰੀ ਉੱਚੈ ਸੁਰ ਸੂਹ ਪੁਨ ਕੀਨੀ ਮੇਘ ਰਾਗ ਸਿਓ ਪੰਚੋ ਚੀਨੀ। ਇਹ ਮੇਘ ਰਾਗ ਦੀ ਇਸਤਰੀ ਮੰਨੀ ਸਤਸੰਗੀਓ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਕੇ ਸਰਤਾਜ ਬਾਣੀ ਕੇ ਰਚਣਹਾਰ ਸੱਚੇ ਪਾਤਸ਼ਾਹ ਜੀ ਦਇਆ ਦ੍ਰਿਸ਼ਟੀ ਕਰ ਰਹੇ ਹਨ। ਸਤਿਗੁਰੂ ਜੀ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਦੇ ਲਈ, ਮਾਨਸ ਜਨਮ ਨੂੰ ਸੇਧ ਦੇਣ ਦੇ ਲਈ ਸੱਚੇ ਪਾਤਸ਼ਾਹ ਮੇਰ ਕਰਦੇ ਨੇ। ਮਾਧਵੇ ਭਾਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ, ਰਹਾਉ ਦੀਆਂ ਪੰਕਤੀਆਂ ਨੇ। ਸ਼ਬਦ ਦਾ ਕੇਂਦਰੀ ਭਾਵ ਹੈ ਕਿ ਇਹ ਪ੍ਰਾਣੀ ਨਿੱਤ ਹੀ ਭਜਿਆ ਕਰ ਪਰਮਾਤਮਾ ਨੂੰ, ਔਰ ਜਨਮ ਪਦਾਰਥ ਜਿਹੜਾ ਹੈ ਇਹ ਵਾਹਿਗੁਰੂ ਦੀ ਸਰਣ 'ਚ ਜਾ ਕੇ ਜਿੱਤ ਲੈਣਾ ਕਰ। ਬਹਿਤੀ ਜਾਤ ਦਾ ਅਰਥ ਹੈ ਰੁੜਦੀ ਜਾ ਰਹੀ ਹੈ, ਤੇਰੀ ਜ਼ਿੰਦਗੀ ਲਗਾਤਾਰ ਘੜਦੀ ਜਾ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘੜੇ ਤਨ ਸ਼ੀਜੈ, ਕਾਲ ਅਹੇਰੀ ਫਿਰੇ ਬਧਕ ਜਿਉ ਕਹੋ ਕਵਨ ਬਿਦ ਕੀਜੈ। ਸੋ ਦਿਨ ਆਮਣ ਲਾਗਾ, ਮਾਤ ਪਿਤਾ ਭਾਈ ਸਤਬੰਧਾ, ਕਹੋ ਕੋ ਹੈ ਕਾ ਕਾ। ਉਹ ਦਿਨ ਆਉਣ ਵਾਲਾ ਭਾਈ ਜਿਹੜਾ ਸਾਰਿਆਂ 'ਤੇ ਆਉਣਾ ਹੈ, ਇੱਕ ਇੱਕ ਸਵਾਸ ਤੇਰਾ ਜਿਹੜਾ ਹੈ ਅਜਾਈ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ 'ਚ ਬੜਾ ਪਿਆਰਾ ਬਚਨ ਫਰਮਾਇਆ ਸਤਸੰਗੀਓ, ਕਿ ਜਿਹੜਾ ਜੀਵ ਹੈ ਅਨੰਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ, ਸੋਚਤ ਸਾਚਤ ਰਹਿਣ ਬਿਹਾਨੀ। ਕਹਿੰਦੇ ਦੋ ਚੂਹੇ ਨੇ, ਚਿੱਟਾ ਅਤੇ ਦੋ ਇੱਕ ਕਾਲਾ, ਇਹ ਲਗਾਤਾਰ ਲਗਾਤਾਰ ਜਿਹੜਾ ਵੱਢੀ ਜਾ ਰਹੇ ਨੇ। ਸਮਝਾਉਣ ਲਈ ਕਹਾਣੀ ਇੱਦਾਂ ਮਹਾਂਪੁਰਸ਼ਾਂ ਨੇ ਸਤਸੰਗੀਓ ਬਣਾਈ ਹੈ ਕਿ ਕੋਈ ਪੰਡਿਤ ਚਲਾ ਗਿਆ ਜੰਗਲ ਦੇ ਵਿੱਚ, ਔਰ ਕਹਿੰਦੇ ਨੇ ਉਹਦੇ ਵਿੱਚ ਬਹੁਤ ਭਿਆਨਕ ਖੂੰਖਾਰ ਹਾਥੀ ਉਹਦੇ ਪਿੱਛੇ ਪੈ ਗਿਆ। ਇੱਕ ਬਣੀ ਬੜੀ ਬੜੀ ਭਾਰੀ ਬਲਾ ਉਹਦੇ ਪਿੱਛੇ ਪੈ ਗਈ। ਪੰਡਿਤ ਡਰਦਾ ਹੋਇਆ ਖੂਹ ਸੀ ਇੱਕ ਜੰਗਲ ਦੇ ਵਿੱਚ, ਬਹੁਤ ਭਾਰੀ ਉਹਦੇ 'ਚ ਬੋਹ ਡੁੱਗਿਆ ਹੋਇਆ ਸੀ। ਪੰਜਾਬ ਦੇਸ਼ ਤੋਂ ਪਿੰਡਾਂ ਥਾਵਾਂ ਤੋਂ ਆਏ ਹਾਂ, ਆਮ ਤੌਰ 'ਤੇ ਖੂਹ ਦੀਆਂ ਮਣਾਂ ਦੇ ਵਿੱਚ ਪਿੱਪਲ ਆਦਿ ਉੱਗਦੇ ਨੇ, ਔਰ ਉਹਦੀਆਂ ਜੜ੍ਹਾਂ ਜਿਹੜੀਆਂ ਅਸੀਂ ਲਮਕਰੀਆਂ ਖੂਹ ਦੇ ਵਿੱਚ, ਅਤੇ ਸਤਸੰਗੀ ਛੇਤੀ ਨਾਲ ਭੱਜ ਕੇ ਅਤੇ ਖੂਹ ਦੇ ਵਿੱਚ ਜੜ੍ਹਾਂ ਫੜ ਕੇ ਉੱਤਰ ਗਿਆ। ਸਮਝਣ ਲਈ ਇਹ ਲੰਕਾਰ ਬਣਾਇਆ ਹੈ। ਕਹਿੰਦੇ ਕੀ ਦੇਖਦਾ ਥੱਲੇ ਪੰਡਿਤ, ਕਿ ਖੂਹ ਵਿੱਚ ਬਹੁਤ ਵੱਡੀ ਅਸਰਾਲ ਹੈ, ਮੂੰਹ ਅੱਡਿਆ ਹੋਇਆ, ਮੂੰਹ ਅੱਡਿਆ, ਉੱਤੇ ਹਾਥੀ ਮਾਰਦਾ ਦੇਰਾਂ ਚੰਗਾੜਾ ਮਾਰ ਰਿਹਾ। ਕੀ ਦੇਖਦਾ ਹੈ, ਇੰਨੇ ਚਿਰ ਨੂੰ ਦੋ ਚੂਹੇ ਆਏ, ਇੱਕ ਚਿੱਟਾ ਅਤੇ ਇੱਕ ਕਾਲਾ। ਜਿਹੜੀ ਜੜ੍ਹ ਫੜੀ ਹੋਈ ਸੀ ਉਸ ਪੰਡਿਤ ਨੇ, ਉਹ ਜੜ੍ਹ ਵੱਢਣ ਲੱਗ ਗਏ ਦੋਨੋਂ, ਕੁਤਰੀ ਜਾਂਦੇ ਨੇ, ਕੁਤਰੀ ਜਾ ਰਹੇ ਨੇ। ਥੱਲੇ ਵੇਖਦਾ ਹੈ ਤਾਂ ਥੱਲੇ ਬੜੀ ਭਿਆਨਕ ਅਸਰਾਲ ਹੈ, ਮੂੰਹ ਅੱਡਿਆ ਹੋਇਆ। ਅਚਨਚੇਤ ਜੜ੍ਹ ਦੇ ਹਿੱਲਣ ਦੇ ਨਾਲ ਉੱਤੇ ਲੱਗਾ ਸੀ ਮਖਿਆਲ, ਉਹ ਮਖਿਆਲ ਚੋ ਚੋ ਕੇ ਪੰਡਿਤ ਜੀ ਦੇ ਮੂੰਹ 'ਚ ਪੈਣ ਲੱਗ ਪਿਆ, ਖਾਣ ਲੱਗ ਪਿਆ, ਸ਼ਾਇਦ ਭੁੱਲ ਗਿਆ ਸਾਰਾ ਕੁਛ ਹੀ, ਮੌਤ ਭੁੱਲ ਗਈ, ਅਸਰਾਲ ਭੁੱਲ ਗਈ, ਹਾਥੀ ਭੁੱਲ ਗਿਆ, ਚੂਹੇ ਵੀ ਭੁੱਲ ਗਏ, ਟੁੱਕੀ ਟੁੱਕੀ ਜਾ ਰਹੇ ਨੇ। ਇਹ ਪ੍ਰਮਾਣ ਹੈ, ਇਹ ਅਲੰਕਾਰ ਬਣਾਇਆ ਸਤਸੰਗੀ ਸਾਧੂਆਂ ਨੇ। ਹੁਣ ਕੀ ਹੈ ਸਤਸੰਗੀਓ, ਕਿ ਭਿਆਨਕ ਮੌਤ ਰੂਪੀ ਜਿਹੜੀ ਡੈਣ ਹੈ ਨਾ, ਇਹ ਸਾਨੂੰ ਘੇਰੀ ਬੈਠੀ ਹੈ, ਲਗਾਤਾਰ ਸਾਡੇ ਸਵਾਸ ਘਟੀ ਜਾ ਰਹੇ ਨੇ। ਔਰ ਜਿਹੜਾ ਜੀਵ ਹੈ ਇਹ ਉਮਰ ਰੂਪੀ ਜੜ੍ਹਾਂ ਨੂੰ ਹੱਥ ਪਾਇਆ ਹੋਇਆ, ਚਿੱਟਾ ਅਤੇ ਕਾਲਾ ਚੂਹਾ ਕੀ ਹੈ, ਦਿਨ ਅਤੇ ਰਾਤ, ਦਿਨ ਅਤੇ ਰਾਤ ਦੇ ਹਿਸਾਬ ਨਾਲ ਲਗਾਤਾਰ ਲਗਾਤਾਰ ਸਾਡੇ ਸਵਾਸ ਘਟਦੇ ਜਾ ਰਹੇ ਨੇ, ਔਰ ਮੌਤ ਦੇ ਮੂੰਹ 'ਚ ਡਿੱਗਣ ਨੂੰ ਤਿਆਰ ਹੈ। ਫਿਰ ਵੀ ਅੰਧ ਕੂ ਸਤਸੰਗੀਓ ਖੂਹ ਦੇ ਵਿੱਚ ਡਿੱਗ ਰਿਹਾ, ਅਤੇ ਫਿਰ ਵੀ ਜਿਹੜਾ ਹੈ ਇਹ ਖਾਹੇ ਮਿਠਾਈ, ਫਿਰ ਵੀ ਸਤਸੰਗ ਮਿੱਠੇ ਪਦਾਰਥ ਖਾਈ ਜਾ ਰਿਹਾ, ਭੁੱਲਿਆ ਪਿਆ ਸਤਸੰਗੀਓ। ਅਨੰਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਹੇ ਮਿਠਾਈ।
ਲਗਾਤਾਰ ਸਵਾਸ ਘੱਟਦੇ ਜਾ ਰਹੇ ਨੇ, ਪਤਾ ਹੈ ਕਿ ਮੇਰੀ ਉਮਰ ਘੱਟਦੀ ਜਾ ਰਹੀ ਹੈ, ਫਿਰ ਵੀ ਜਿਹੜਾ ਜੀਵ ਹੈ ਇਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਭੁੱਲਿਆ ਹੋਇਆ ਖਾਣ ਵਿੱਚ, ਪੀਣ ਵਿੱਚ, ਪਹਿਨਣ ਵਿੱਚ, ਹੰਡਾਉਣ ਦੇ ਵਿੱਚ, ਸੌਣ ਦੇ ਵਿੱਚ, ਇਹ ਜ਼ਿੰਦਗੀ ਦੀ ਅਜਾਈ ਜਾ ਰਹੀ ਹੈ ਅਜਾਈ। ਕਿਤੇ ਹਿਸਾਬ ਲਾਈਏ ਤਾਂ ਮੇਰਾ ਖਿਆਲ ਹੈ ਕਿ 5-7% ਸਾਨੂੰ ਸਿਮਰਨ ਭਜਨ ਦੇ ਵਿੱਚ ਟਾਈਮ ਮਿਲਦਾ। ਉਹ ਜਿੰਨਾ ਸਮਾਂ ਮਿਲਦਾ ਉਹਦੇ ਵਿੱਚ ਵੀ ਸਾਡਾ ਮਨ ਜਿਹੜਾ, ਮੰਨ ਲਓ 3 ਘੰਟੇ ਨਿਤਨੇਮ ਕੀਤਾ ਤੋਂ ਮਸਾਂ ਹੀ 1/2 ਘੰਟਾ ਮਨ ਲੱਗਿਆ ਹੋਵੇ, ਮਨ ਟਿਕਦਾ ਹੋਵੇ ਕਿਤੇ। ਸੋ ਅਜਾਈ ਹੀ ਜਾ ਰਿਹਾ ਸਾਡਾ ਇੱਕ ਇੱਕ ਸਵਾਸ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਰੁੜਦੀ ਜਾ ਰਹੀ ਜ਼ਿੰਦਗੀ ਰੁੜਦੀ। ਜਿਵੇਂ ਬੇੜੀ ਸਤਸੰਗੀ ਉਹ ਪਾਣੀ ਵਿੱਚ ਹੋਵੇ ਤੇ ਰੁੜਦੀ ਜਾ ਰਹੀ ਨਾ, ਇੱਦਾਂ ਸਾਡੀ ਜ਼ਿੰਦਗੀ ਰੂਪੀ ਬੇੜੀ ਲਗਾਤਾਰ ਰੁੜਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ, ਕਦੇ ਧਿਆਨ ਦਿੰਦਾ ਹੀ ਨਹੀਂ ਕਿ ਭਾਈ ਮੇਰੀ ਉਮਰ ਘੱਟ ਰਹੀ ਹੈ, ਮੇਰੇ ਸਵਾਸ ਘੱਟ ਰਹੇ ਨੇ। ਜਿੰਨੇ ਪਰਮਾਤਮਾ ਨੇ ਸਵਾਸ ਦਿੱਤੇ ਸੀ, ਲਗਾਤਾਰ ਫੂਟੇ ਘੱਟ ਜੋ ਪਾਣੀ ਘੱਟਦੇ ਜਾ ਰਹੇ ਨੇ, ਇਹ ਕਦੇ ਧਿਆਨ ਹੀ ਨਹੀਂ ਦਿੰਦਾ ਉੱਧਰ ਬੰਨੇ, ਕਦੇ ਇਹਦਾ ਧਿਆਨ ਜਾਂਦਾ ਹੀ ਨਹੀਂ ਉਸ ਪਾਸੇ ਕਿ ਕੋਈ ਭਜਨ ਕਰ ਲਵਾਂ, ਕੋਈ ਬੰਦਗੀ ਕਰ ਲਵਾਂ, ਕੋਈ ਘਾਲਣਾ ਘਾਲ ਲਵਾਂ, ਕੋਈ ਸੇਵਾ ਸਿਮਰਤ ਦੀ ਕਮਾਈ ਕਰ ਲਵਾਂ, ਕੋਈ ਜੀਵਾਂ ਦੇ ਕਲਿਆਣ ਹਿੱਤ ਕੋਈ ਭਲੇ ਦੇ ਕੰਮ ਕਰ ਲਵਾਂ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਚੀਜ਼ ਜਾਣ ਲਈ, ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਗਈ, ਉਹਨਾਂ ਗੁਰਮੁਖਾਂ ਨੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ। ਕਰਾਂ ਦਾ ਅਰਥ ਵਿਦਮਾਨ ਕਰਦੇ ਨੇ ਦੋ ਤਰ੍ਹਾਂ, ਕਰਾਂ ਦਾ ਅਰਥ ਹੁੰਦਾ ਹੱਥ, ਹੱਥਾਂ ਦੀਆਂ ਉਂਗਲੀਆਂ ਅਤੇ ਸਤਸੰਗੀ ਉਹ ਸਿਮਰਨ ਕਰਦੇ ਨੇ। ਮਾਲਾ ਹੱਥਾਂ ਦੀਆਂ ਉਂਗਲੀਆਂ ਹੀ ਬਣਾ ਲਈ, ਉਂਗਲੀਆਂ ਦੇ ਉੱਤੇ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਦੇ ਪਾਠ, ਉਹ ਗੁਰੂ ਦੇ ਪਿਆਰ ਵਾਲੇ ਕਰਦੇ ਸਤਸੰਗੀ। ਉਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਔਖਦ ਮੰਤਰ

औखद मंत्र मूल मन एक है, औखद कहते दवाई है, एक वाहिगुरु का सिमरन वाहिगुरु का मूल मंत्र यह दवाई है। पर जेकर दृढ़ चित की जा रहे, जे चित नूं टका के चित नूं ला के दृढ़ता दे नाल किते इनाम सिमरन भजन किया जाए, जन्म जन्म के पाप कर्म के काटन हारा लीजै रे। कई जन्मां दे जिहड़े पाप कर्म ने कट्टण वाला वाहिगुरू लै लैंदा, खत्म कर दिंदा जे चित नूं टका के सिमरन करांगे। मूल मंत्र ऐसी बख्शिश है सत्संग, टुटिया होया मन टुटी हुई सुरती मूल मंत्र दा पाठ फिर जोड़ दिंदा। ਵੱਧ ਤੋਂ ਵੱਧ ਇਹਦਾ ਅਭਿਆਸ ਕਰਨਾ ਚਾਹੀਦਾ ਅਭਿਆਸ। ਸੋ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ, ਜਿਹੜੇ ਗੁਰਮੁਖ ਹਨ ਉਹਨਾਂ ਕੀਤੇ ਇਕੌਰ ਇਕਲਾ ਇਕਰਾਰ ਅਨੁਸਾਰ ਵਾਹਿਗੁਰੂ ਨੂੰ ਚੇਤੇ ਕੀਤਾ। ਕਰਾਂ ਦਾ ਅਰਥ ਇਕਰਾਰ, ਜਿਹੜੇ ਮਾਤਾ ਜੀ ਦੇ ਉਧਰ ਵਿੱਚ ਕੌਲ ਕੀਤੇ ਸੀ, ਇਕਰਾਰ ਕੀਤੇ ਸੀ ਵਾਹਿਗੁਰੂ ਮੈਨੂੰ ਇੱਥੋਂ ਕੱਢ ਲੈ, ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ ਉਧਰੇ ਜਿਹੇ ਦੇ ਨਾਏ। ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਤਾ ਦੇ ਉਧਰ ਦੀ ਅੱਗ ਤੋਂ ਬਚਿਆ ਸੀ, ਪਰਮਾਤਮਾ ਨੇ ਕੀਤੇ ਸੀ ਵਾਅਦੇ ਕਿ ਵਾਹਿਗੁਰੂ ਮੈਨੂੰ ਕੱਢ ਲੈ ਅਤੇ ਮੈਂ ਤੇਰਾ ਸਿਮਰਨ ਕਰਾਂਗਾ, ਕਮ ਸੇ ਕਮ 2.5 ਘੰਟੇ ਮੈਂ ਨਾਮ ਨਿਤਨੇਮ ਸਿਮਰਨ ਕਰਾਂਗਾ, ਸੇਵਾ ਕਰਾਂਗਾ, ਔਰ ਆਪਣੀ ਕਿਰਤ ਕਮਾਈ ਵਿੱਚੋਂ ਮੈਂ ਦਸਵੰਧ ਦੇਵਾਂਗਾ। ਪਰ ਗਰਭੇ ਵਿੱਚੋਂ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਜਨਮ ਲੈ ਲਿਆ, ਦੁਨੀਆ ਸਤਸੰਗ ਚੰਗੀ ਲੱਗੀ ਅਤੇ ਇਹ ਦੁਨੀਆ ਦੇ ਵਿੱਚ ਖਚਤ ਹੋ ਗਿਆ। ਸਹੀਏ ਸਹੀਏ ਇਹਨੂੰ ਮਾਇਆ ਜਿਹੜੀ ਸੀ ਇਹ ਵਿਆਪ ਗਈ। ਕਿਵੇਂ ਮਾਇਆ ਵਿਆਪੀ ਸਤਸੰਗ? ਪਹਿਲੇ ਪਿਆਰ ਲੱਗਾ ਫਣ ਦੁੱਧ, ਬੱਚੇ ਨੇ ਜਨਮ ਲਿਆ ਹੈ, ਇਹਨੂੰ ਪਤਾ ਨਹੀਂ ਮਾਂ ਮੇਰੀ ਕੌਣ ਹੈ, ਪਿਤਾ ਮੇਰੇ ਕੌਣ ਨੇ, ਮੈਂ ਕਿਸ ਜਾਤ ਵਿੱਚ ਆਇਆ, ਪਸ਼ੂ ਹਾਂ ਕਿ ਪੰਛੀ ਹਾਂ ਕਿ ਕੀ ਚੀਜ਼ ਹਾਂ। ਇਹਨੂੰ ਭੁੱਖ ਲੱਗ ਗਈ, ਇਹਨੂੰ ਹੋਰ ਕੁਛ ਨਹੀਂ, ਇਹਨੂੰ ਚਾਹੀਦਾ ਹੈ ਸਤਸੰਗੀ ਦੁੱਧ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਨ ਪਿੱਛੇ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨਨਾਸ, ਨਾਵੇ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਵ। ਇਸ ਤਰ੍ਹਾਂ ਇਹਨੂੰ ਮਾਇਆ ਐਸੀ ਵਿਆਪੀ, ਸਭ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦੀ ਮਾਇਆ ਲੱਗ ਗਈ, ਇੱਕ ਸਟੈਪ ਇੱਕ ਕਦਮ ਵਾਹਿਗੁਰੂ ਤੋਂ ਦੂਰ ਚਲਾ ਗਿਆ। ਕੁਛ ਕੁ ਵੱਡਾ ਹੋਇਆ ਅਤੇ ਮਾਏ ਬਾਪ ਵੀ ਸੁੱਧ ਹੋ ਗਈ। ਮਾਤਾਵਾਂ ਬਜ਼ੁਰਗ ਕਹਿੰਦੀਆਂ ਨੇ ਹੁਣ ਪਿਤਾ ਦੀ ਪੱਗ ਪਛਾਣਨ ਲੱਗ ਪਿਆ ਏ। ਫਿਰ ਸਤਸੰਗੀਓ ਖਾਣ ਪੀਣ ਦੀ ਦੌੜ ਲੱਗ ਜਾਂਦੀ ਹੈ, ਤੀਜੇ ਭਈਆ ਭਾਬੀ ਬੇਬ, ਤੀਜੀ ਅਵਸਥਾ ਆਈ, ਤੀਜੀ ਸਟੇਜ ਆਈ, ਇਹ ਮੇਰੀ ਭਾਬੀ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਇੱਥੇ ਪਾਠ ਹੈ ਸਤਸੰਗੀਓ ਤੀਜੇ ਭਈਆ ਭਾਬੀ ਬੇਬ, ਭਈਆ ਪਾਠ ਜਿਹੜਾ ਇਹ ਭੱਬਾ ਅਤੇ ਯਈਏ ਕੰਨਾ ਹੈ, ਇਹਨੂੰ ਪੜ੍ਹਾਂਗੇ ਭਈਆ, ਪਰ ਇਹੀ ਸ਼ਬਦ ਆਉਂਦਾ ਹੈ ਭੱਬਾ ਯਈਏ ਕੰਨਾ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਪ੍ਰਕਾਸ਼ ਭਇਆ ਜਸ ਜਨਕ ਹੈ, ਉੱਥੇ ਭੱਬਾ ਯਈਏ ਕੰਨਾ ਹੀ ਹੈ, ਉੱਥੇ ਭਇਆ ਬੋਲਿਆ ਅਤੇ ਇੱਥੇ ਭਈਆ ਬੋਲਿਆ। ਇਹਦਾ ਕਾਰਨ ਕੀ ਸਤਸੰਗੀਓ?

ਅਦਕ ਦਾ ਪ੍ਰਭਾਵ ਨਹੀਂ ਦਿਸ ਰਿਹਾ ਤੇ ਨਹੀਂ ਆਵਾਜ਼ ਆ ਰਹੀ ਤੇ ਫਿਰ ਪਿਆਰੇ ਉਹ ਸਿਹਾਰੀ ਦੀ ਆਵਾਜ਼ ਦੇਗਾ, ਕਿਉਂਕਿ ਜਿਹੜੀ ਸਿਹਾਰੀ ਹੈ ਜਿਹੜਾ ਅਦਕ ਹੈ, ਅਦਕ ਜਿਹੜੇ ਅੱਖਰ ਉੱਤੇ ਲੱਗਿਆ ਉੱਤੇ ਕੁਛ ਨਹੀਂ ਅਸਰ ਹੁੰਦਾ, ਉਹਦਾ ਅਗਲੇ ਦੀ ਆਵਾਜ਼ ਨੂੰ ਵਧਾਉਂਦਾ। ਇਕੱਲੇ ਅੱਖਰ ਉੱਤੇ ਅਦਕ ਨਹੀਂ ਲੱਗਦਾ, ਇਕੱਲੇ ਅੱਖਰ ਉੱਤੇ ਅਦਕ ਨਹੀਂ ਲੱਗਦਾ, ਜਿਹੜਾ ਅਦਕ ਹੈ ਇਹ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾਉਂਦਾ। ਪ੍ਰਮਾਣ ਦੇ ਤੌਵੇ ਤੌਰ 'ਤੇ ਜਿਵੇਂ ਆਪਾਂ ਬੋਲਦੇ ਹਾਂ ਦਿੱਲੀ, ਹੁਣ ਦਿੱਲੀ ਬੋਲਿਆ ਹਿੰਦੀ ਦੇ ਵਿੱਚ ਸਤਸੰਗ ਅਦਕ ਨਹੀਂ ਹੁੰਦਾ। ਹਿੰਦੀ 'ਚ ਕੀ ਕਰਦੇ ਨੇ, ਅੱਖਰ ਨੂੰ ਡਬਲ ਪਾ ਦਿੰਦੇ ਆ, ਦੱਦੇ ਸਿਹਾਰੀ ਲੱਲਾ ਲੱਲੇ ਬਿਹਾਰੀ ਦਿੱਲੀ। ਇਸੇ ਤਰ੍ਹਾਂ ਜਿਹੜਾ ਅਦਕ ਹੈ ਅਗਲੇ ਅੱਖਰ ਦੀ ਆਵਾਜ਼ ਨੂੰ ਵਧਾ ਦਿੰਦਾ, ਇਸ ਵਾਸਤੇ ਬਣ ਗਿਆ ਭਈਆ। ਅਤੇ ਅਦਕ ਨਹੀਂ ਬੋਲਿਆ ਜੇ ਭਇਆ, ਤੀਜੇ ਭਈਆ ਭਾਬੀ ਬੇਬ, ਉੱਥੇ ਭੱਬਾ 'ਤੇ ਜਈਏ ਕਰਨਾ ਹੈ ਭਈਆ, ਇਹੀ ਪਾਠ ਭੱਬਾ 'ਤੇ ਜਈਏ ਕਰਨਾ ਭਇਆ ਬਣ ਗਿਆ, ਕਿਉਂਕਿ ਉੱਤੇ ਅਦਕ ਦੀ ਆਵਾਜ਼ ਦੀ ਨਹੀਂ ਆ ਰਹੀ, ਉੱਤੇ ਆਵਾਜ਼ ਨਹੀਂ ਆ ਰਹੀ ਅਦਕ ਦੀ। ਇਸ ਵਾਸਤੇ ਗੁਰਬਾਣੀ ਪੜ੍ਹਦੇ ਇਹਨਾਂ ਚੀਜ਼ਾਂ ਦਾ ਨਿਯਮ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਤੀਜੀ ਅਵਸਥਾ ਆਈ ਅਤੇ ਇਹ ਮੇਰੀ ਭੈਣ ਹੈ, ਆਹ ਮੇਰਾ ਭਰਾ ਹੈ, ਆਹ ਮੇਰੀ ਭਾਬੀ ਹੈ, ਪਛਾਣ ਆ ਗਈ। ਇਸ ਤਰ੍ਹਾਂ ਸਹੀਏ ਸਹੀ ਜਿਹੜਾ ਜੀਵ ਹੈ ਇਹਨੂੰ ਮਾਇਆ ਵਿਆਪ ਗਈ ਅਤੇ ਪਰਮਾਤਮਾ ਤੋਂ ਦੂਰ ਹੋ ਗਿਆ, ਪਰ ਜਿਹੜੇ ਮਹਾਂਪੁਰਸ਼ ਨੇ ਵਾਹਿਗੁਰੂ ਦੇ ਪਿਆਰੇ ਨੇ, ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਰਸੋ ਲੈਣ ਮਿਲਾਏ, ਜੀਵਨ ਦਾਨ ਦੇ ਕੇ ਭਗਤੀ ਸੇਵਾ ਸਿਮਰਨ ਚਲਾਉਂਦੇ ਨੇ, ਜੀਆਂ ਦਾ ਭਲਾ ਕਰਦੇ ਪਿਆਰੇ, ਉਹ ਜੰਮਣ ਮਰਨ ਤੋਂ ਰਹਿਤ ਹੁੰਦੇ ਨੇ। ਉਹ ਜੋ ਮਾਤਾ ਦੇ ਉਦਰ ਦੇ ਵਿੱਚ ਕਰਾਰ ਕੀਤੇ ਸੀ ਉਹਨਾਂ ਅਨੁਸਾਰ ਪਰਮਾਤਮਾ ਦਾ ਸਿਮਰਨ ਭਜਨ ਕਰਦੇ ਹੈ, ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜ ਕੇ ਅਤੇ ਸੰਸਾਰ ਤੋਂ ਚਲੇ ਜਾਂਦੇ ਨੇ। ਇਸ ਲਈ ਜਿਹੜਾ ਵਿਸ਼ੇਸ਼ ਤੌਰ 'ਤੇ ਆਪਾਂ ਸਮਾਗਮ ਮਨਾ ਰਹੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਪਾਦਨਾ, ਉਸ ਤੋਂ ਉਪਰੰਤ ਗੁਰੂ ਕਲਗੀਧਰ ਜੀ ਮਹਾਰਾਜ ਨੇ ਸੰਪੂਰਨਤਾ ਬਖਸ਼ੀ। ਇਹ 'ਚ ਕੀ ਫਰਕ ਹੈ ਸਤਸੰਗੀਓ, ਸੰਪਾਦਨਾ ਦੇ ਵਿੱਚ ਅਤੇ ਸੰਪੂਰਨਤਾ 'ਚ ਕੀ ਫਰਕ ਹੈ? ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰ ਕੀਤੀ ਸਾਡੇ 'ਤੇ, ਰਬਾਬੀ ਸਿੱਖਾਂ ਨੇ ਕੀਰਤਨ ਸ਼ੁਰੂ ਕੀਤਾ ਅਤੇ ਉਹਦੀਆਂ ਦੋ ਲਾਈਨਾਂ ਪੜ੍ਹੀਆਂ ਅਤੇ ਗੁਰੂ ਜੀ ਨੇ ਵਰਜ ਦਿੱਤਾ, ਇਹ ਸ਼ਬਦ ਨਹੀਂ ਪੜ੍ਹਨਾ। ਮਾਰੇ ਕੀ ਕਾਰਨ? ਇਹ ਭਾਈ ਕਿਸੇ ਕੱਚੇ ਨੇ ਕੱਚੀ ਕਵਿਤਾ ਉਚਾਰੀ ਹੈ, ਪਿੱਛੇ ਨਾਨਕ ਮੋਹਰ ਲਾ ਦਿੱਤੀ, ਇਹ ਨਹੀਂ ਸ਼ਬਦ ਪੜ੍ਹਨਾ। ਅਤੇ ਮਾਰੇ ਹੁਣ ਸਾਨੂੰ ਕੀ ਪਤਾ ਲੱਗੇ, ਜਾਂ ਮਾਰੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਸੱਚੇ ਪਾਤਸ਼ਾਹ ਦੀ ਬਾਣੀ ਸੱਚੀ ਅਤੇ ਆ ਕੱਚੀ ਹੈ? ਗੁਰੂ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਪੰਜ ਸੱਤ ਬੰਦੇ, ਪੰਜ ਸੱਤ ਆਦਮੀ ਗੱਲਾਂ ਕਰ ਰਹੇ ਨੇ ਘਰ ਤੋਂ ਬਾਹਰ, ਕੰਧ ਤੋਂ ਬਾਹਰ, ਅੰਦਰ ਬੈਠੀਆਂ ਬੀਬੀਆਂ ਗੱਲਾਂ ਕਰ ਰਹੀਆਂ ਨੇ। ਜਦੋਂ ਬਾਹਰੋਂ ਬੰਦਾ ਬੋਲ ਰਿਹਾ ਅਤੇ ਉਹਦੀ ਜਿਹੜੀ ਪਤਨੀ ਹੈ ਉਹ ਉਸ ਵੇਲੇ ਪਛਾਣ ਲਈ ਦੀ ਮੇਰਾ ਮਾਲਕ ਬੋਲਣ ਡਿਆ, ਹੁਣ ਜਿਹੜੀ ਆਵਾਜ਼ ਆ ਰਹੀ ਹੈ ਨਾ ਇਹ ਮੇਰੇ ਮਾਲਕ ਦੀ ਆ ਰਹੀ, ਮੇਰੇ ਪਤੀ ਦੀ ਆਵਾਜ਼ ਆ ਰਹੀ ਹੈ। ਫਿਰ ਦੂਜਾ ਬੰਦਾ ਬੋਲਦਾ, ਉਹ ਦੂਜੀ ਬੀਬੀ ਕਹਿੰਦੀ ਹੁਣ ਮੇਰਾ ਮਾਲਕ ਬੋਲ ਰਿਹਾ, ਇਹ ਹੁਣ ਜਿਹੜਾ ਬੋਲ ਰਿਹਾ ਨਾ ਇਹ ਮੇਰਾ ਘਰ ਵਾਲਾ ਬੋਲ ਰਿਹਾ। ਇੱਦਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਜਦੋਂ ਧੁਰ ਕੀ ਬਾਣੀ ਦੀ ਆਵਾਜ਼ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਖਸਮ ਕੀ ਆਵਾਜ਼ ਹੈ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਤਸੰਗੀਓ, ਇੱਕ ਇੱਕ ਲਗਾ ਮਾਤਰਾ ਯਤਨ ਕਰੀਦਾ ਕਿ ਮਾਰੇ ਸੱਚੇ ਪਾਤਸ਼ਾਹ ਜੀ ਦਾ ਗਿਆਨ ਹੋਵੇ, ਕਿੱਥੇ ਸਿਆਰੀ ਔਂਕੜ ਕਿੱਥੇ ਲੱਗਾ। ਕੋਈ ਵੀ ਪੰਕਤੀ ਪੜ੍ਹੋ ਅਤੇ ਵਾਹਿਗੁਰੂ ਦੀ ਕਿਰਪਾ ਉਸ ਵੇਲੇ ਦੱਸ ਦਿਆਂਗਾ ਕਿ ਬਾਣੀ ਦੀ ਕਿ ਬਾਣੀ ਤੋਂ ਬਾਹਰ ਹੈ। ਇੰਨਾ ਗਿਆਨ ਗੁਰੂ ਦੇ ਸਿੱਖ ਨੂੰ ਹੋਣਾ ਚਾਹੀਦਾ। ਸੋ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਕੱਚੀਆਂ ਨੇ ਇਹ ਕੱਚੀਆਂ ਕਵਿਤਾਵਾਂ ਲਿਖ ਕੇ ਅਤੇ ਰੌਲਾ ਕਰ ਦਿੱਤਾ ਭਾਈ ਗੁਰਦਾਸ ਜੀ, ਮੀਣੇ ਗੁਰਬਾਣੀ ਦੇ 'ਚ ਰੌਲਾ ਕਰ ਰਹੇ ਨੇ। ਅਸੀਂ ਤਾਂ ਸਿੱਖਾਂ ਨੂੰ ਸੱਚ ਨਾਲ ਜੋੜਨਾ, ਇਹ ਤਾਂ ਕੱਚ ਨਾਲ ਜੋੜ ਰਹੇ ਨੇ, ਕਿਉਂਕਿ ਪ੍ਰਿਥੀ ਚੰਦ ਦਾ ਪੁੱਤਰ ਸੀ ਮਨੋਹਰ ਦਾਸ, ਸ਼ਾਮੀ ਕਥਾ ਚੱਲ ਰਹੀ ਹੈ। ਮਨੋਹਰ ਦਾਸ ਜਿਹੜਾ ਸੀ ਸਤਸੰਗੀ, ਉਹ ਇਹਨੂੰ ਮਿਹਰਮਾਨ ਵੀ ਕਹਿੰਦੇ ਆ, ਦੋ ਨਾਮ ਨੇ। ਅਤੇ ਇਹ ਪ੍ਰਿਥੀ ਚੰਦ ਦਾ ਪੁੱਤਰ ਸੀ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਪਿਆਰ ਬੜਾ ਕਰਦੇ ਨੇ, ਨਿਰਵੈਰ ਗੁਰੂ ਹੈ, ਮਨ 'ਚ ਵੈਰ ਨਹੀਂ। ਇੱਕ ਹੋਰ ਚੀਜ਼ ਦਾ ਖਿਆਲ ਦਿਓ, ਅਸੀਂ ਜੇ ਗੁਰੂ ਘਰ ਰਹਿ ਕੇ ਪ੍ਰਿਥੀ ਚੰਦ ਵਰਗੀ ਸੋਚ ਰੱਖਣੀ ਹੈ ਨਾ, ਬਖਸ਼ਿਸ਼ ਨਹੀਂ ਮਿਲੇਗੀ। ਚਲਾਕੀਆਂ ਜਿੰਨੀਆਂ ਮਰਜ਼ੀ ਕਰ ਲਈਏ, ਰਾਜਨੀਤੀ ਖੇਡਣੀ, ਚਲਾਕੀਆਂ ਕਰਨੀਆਂ, ਛਲ ਕਪਟ ਫਰੇਬ ਕਰਨਾ, ਧੋਖੇ

0: ਧੜੀ ਕਰਨੀ ਗੁਰੂ ਘਰ ਰਹਿ ਕੇ। ਇਹ ਪ੍ਰਿਥੀ ਚੰਦ ਦੀ ਸੋਚ ਹੈ। ਗੁਰੂ ਅਰਜਨ ਦੇਵ ਜੀ ਨਿਰਛਲ ਸਨ ਅਤੇ ਬਖਸ਼ਿਸ਼ ਲੈ ਗਏ। ਬਿਲਕੁਲ ਮਨ 'ਚ ਵੈਰ ਭਾਵਨਾ ਹੈ ਹੀ ਨਹੀਂ ਗੁਰੂ ਅਰਜਨ ਦੇਵ ਜੀ ਦੇ। ਅਤੇ ਪ੍ਰਿਥੀ ਚੰਦ ਕੀ ਕੁਛ ਕਰਦਾ ਰਿਹਾ, ਕਿੰਨੀਆਂ ਚਾਲਾਂ ਚੱਲਦਾ ਰਿਹਾ, ਕਿੰਨੀ ਸਾਸੀ ਰਾਜਨੀਤੀ ਖੇਡਦਾ ਰਿਹਾ, ਕੀ ਕੁਛ ਕਰਦਾ ਰਿਹਾ ਗੁਰੂ ਘਰ ਦੇ ਵਿੱਚ। ਸੋ ਉਹ ਖਾਲੀ ਰਹਿ ਗਿਆ ਸਤਸੰਗੀਓ, ਕਿਸੇ ਬੰਨੇ ਗੱਲ ਨਹੀਂ ਬਣੀ, ਹੱਥ ਪੈਰ ਬੜੇ ਮਾਰੇ। ਫਿਰ ਉਹਨੇ ਆਪਣੇ ਪੁੱਤਰ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਬਹੁਤ ਪੜ੍ਹਾਇਆ ਵਿਦਵਾਨਾਂ ਦੇ ਕੋਲੋਂ। ਉਹਦੀ ਬੁੱਧੀ ਬੜੀ ਤੀਸ਼ਣ ਸੀ। ਫਿਰ ਉਹ ਕਵਿਤਾਵਾਂ ਲਿਖਣ ਲੱਗ ਪਿਆ, ਕਵਿਤਾਵਾਂ ਤੁਕਬੰਦੀ ਕਰਨ ਲੱਗ ਗਿਆ। ਉਹ ਯਤਨ ਕਰਦਾ ਸੀ ਕਿ ਮੈਂ ਬਾਣੀ ਦੀ ਨਕਲ ਕਰਾਂ, ਪਰ ਗੱਲ ਬਣਦੀ ਨਹੀਂ ਸੀ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਛੋਟੇ ਹੁੰਦੇ ਨੂੰ ਮਨੋਹਰ ਦਾਸ ਨੂੰ ਬੜਾ ਪ੍ਰੇਮ ਕਰਦੇ ਸੀ, ਭਤੀਜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਧੰਨ ਮਾਤਾ ਗੰਗਾ ਜੀ, ਉਹ ਵੀ ਬਹੁਤ ਲਾਡ ਕਰਦੇ ਨੇ ਇਹਨੂੰ, ਚੰਗਾ ਚੰਗਾ ਖਾਣਾ ਖਵਾਉਂਦੇ ਹੈ, ਜਦੋਂ ਘਰ ਆਉਂਦਾ ਤਾਂ ਉਹਨੂੰ ਪਿਆਰ ਨਾਲ ਬਿਠਾਉਂਦੇ ਹੈ, ਉਹਨੂੰ ਸੋਹਣੇ ਵਸਤਰ ਬਣਾ ਕੇ ਦਿੰਦੇ ਹੈ, ਉਹਨੂੰ ਗਹਿਣੇ ਬਣਾ ਕੇ ਦਿੱਤੇ ਮਾਤਾ ਜੀ ਨੇ, ਗੁਰੂ ਅਰਜਨ ਦੇਵ ਜੀ ਕੋਲ ਬਿਠਾ ਲੈਂਦੇ ਨੇ। ਹੁਣ ਪ੍ਰਿਥੀ ਚੰਦ ਅਤੇ ਉਹਦੀ ਘਰ ਵਾਲੀ ਕਰਮੋਂ ਗੱਲਾਂ ਕਰਦੇ ਨੇ, ਕਹਿੰਦੇ ਇਹਨਾਂ ਦੇ ਘਰ ਨਿਆਣਾ ਕੋਈ ਨਹੀਂ ਹੋਣਾ, ਇਹ ਸਾਡੇ ਬੱਚੇ ਨੂੰ ਪਿਆਰ ਕਰਦੇ ਨੇ, ਸਾਡੇ ਪੁੱਤ ਬਹਿ ਗਿਆ ਗੁਰਤਾ 'ਤੇ, ਚਿੰਤਾ ਨਾ ਕਰ, ਜੋ ਹੋ ਗਿਆ ਹੋ ਗਿਆ, ਇਹਨਾਂ ਨੇ ਅੱਖਾਂ ਮੀਟ ਜਾਣੀਆਂ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਕਿੰਨੀ ਮਾੜੀ ਸੋਚ ਹੈ। ਮਾਤਾ ਜੀ ਤਾਂ ਪਿਆਰ ਕਰਦੇ ਆ, ਸਾਡਾ ਬੱਚਾ ਆਪਣਾ ਵਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ, ਸਾਡਾ ਭਤੀਜਾ ਪੁੱਤਰ ਹੀ ਹੈ। ਪਰ ਉਹਨਾਂ ਦੀ ਸੋਚ ਉਲਟ ਬੰਨੇ ਜਾ ਰਹੀ ਹੈ। ਸਮਾਂ ਆਇਆ ਸਤਸੰਗੀਓ, ਅਤੇ ਇੱਕ ਦਿਨ ਪ੍ਰਿਥੀ ਚੰਦ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਚਿੰਤਾ ਕਰਦੀ ਰਹਿੰਦੀ ਹੈ, ਗੁਰਤਾ ਕਦੀ ਨਹੀਂ ਮਿਲੀ, ਚੰਗੀਆਂ ਚੰਗੀਆਂ ਭੇਟਾਂ ਆਉਂਦੀਆਂ, ਮਾਤਾ ਗੰਗਾ ਕੋਲ ਚਲੀਆਂ ਜਾਂਦੀਆਂ ਮੇਰੀ ਦਰਾਣੀ ਕੋਲ। ਕਹਿੰਦੇ ਚਿੰਤਾ ਨਾ ਕਰ, ਸਾਡੇ ਪੁੱਤ ਨੂੰ ਬੜਾ ਪਿਆਰ ਕਰਦੇ, ਇਹਨਾਂ ਘਰ ਔਲਾਦ ਹੋਣੀ ਨਹੀਂ, ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ। ਇਹ ਗੱਲ ਜਿਹੜੀ ਸੁਣੀ ਪ੍ਰਿਥੀ ਚੰਦ ਦੀ ਨੌਕਰ ਰਾਣੀ ਨੇ, ਇਹ ਗੱਲ ਰਹਿੰਦੀ ਨਹੀਂ ਦੀ ਪਿਆਰੇ ਬੀਬੀਆਂ ਕੋਲ, ਉਹਨੇ ਕੀ ਕੀਤਾ ਕਿ ਮਾਤਾ ਗੰਗਾ ਜੀ ਦੀ ਸੇਵਾਦਾਰਨੀ ਨੂੰ ਕਹਿਣ ਲੱਗੀ, ਤੈਨੂੰ ਪਤਾ ਭੈਣੇ, ਅੱਜ ਮੇਰੇ ਮਾਲਕਣ ਅਤੇ ਮੇਰੀ ਮਾਲਕਣ ਅਤੇ ਮੇਰੇ ਮਾਲਕ ਨੇ ਆਹ ਕਿਹਾ ਹੈ, ਗੱਲਾਂ ਕਰ ਰਹੇ ਸੀ ਆਪਸ ਵਿੱਚ, ਕਿ ਅਰਜਨ ਦੇਵ ਦੇ ਗੰਗਾ ਦੇ ਘਰ ਪੁੱਤ ਨਹੀਂ ਹੋਣਾ, ਇਹਨਾਂ ਦੁਨੀਆਂ ਤੋਂ ਇੱਦਾਂ ਤੁਰ ਜਾਣਾ ਅਤੇ ਗੁਰਤਾ ਗਦੀ ਸਾਡੇ ਪੁੱਤ ਨੂੰ ਮਿਲ ਜਾਣੀ ਹੈ। ਬੜਾ ਸਤਸੰਗ ਦੇ ਦੁੱਖ ਹੋਇਆ ਮਨ ਨੂੰ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ। ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਆਪਣੀ ਕਥਾ 'ਚ ਪ੍ਰਮਾਣ ਦਿਆ ਕਰਦੇ ਸੀ ਕਿ ਜੱਟ ਦੀ ਅਤੇ ਸ਼ੇਰ ਦੀ ਦੋਸਤੀ ਪੈ ਗਈ ਆਪਸ ਵਿੱਚ ਸਮਝਾਉਣ ਲਈ। ਕਹਿੰਦੇ ਦੋਨੋਂ ਇਕੱਠੇ ਰਹਿੰਦੇ ਬਹਿੰਦੇ ਗੱਲਾਂ ਬਾਤਾਂ ਕਰਦੇ ਨੇ ਦੋਨੋਂ। ਇੱਕ ਦਿਨ ਸ਼ੇਰ ਕਹਿੰਦਾ ਕਿ ਮੇਰੇ ਘਰ ਆਏ, ਚੱਲ ਮੈਂ ਤੈਨੂੰ ਘਰ ਵਿਖਾਵਾਂ। ਗਿਆ, ਉੱਥੇ ਬੈਠੇ, ਗੱਲਾਂ ਬਾਤਾਂ ਕੀਤੀਆਂ। ਜੱਟ ਕਹਿੰਦਾ ਕਿਸੇ ਦਿਨ ਤੂੰ ਮੇਰੇ ਘਰ ਆ ਜੀ। ਕਹਿੰਦਾ ਠੀਕ ਹੈ, ਆ ਗਿਆ। ਆ ਕੇ ਜਦੋਂ ਬੈਠੇ ਅਤੇ ਆਈ ਜਦੋਂ ਜੱਟੀ ਸੱਸ ਵੀ ਬਾਹਰ, ਉਹਦੀ ਘਰ ਵਾਲੀ, ਕਹਿੰਦੀ ਤੇਰੀ ਕੁੱਤਿਆਂ ਬਿੱਲਿਆਂ ਨਾਲ ਰਹੀ ਯਾਰ ਦੋਸਤੀ, ਤੇਰੀ ਦੋਸਤੀ ਕੋਈ ਚਾਹੀਦਾ ਬੰਦਾ ਨਹੀਂ ਲੱਭਦਾ, ਕੁੱਤਿਆਂ ਬਿੱਲਿਆਂ ਦੇ ਨਾਲ ਹੀ ਤੇਰੀ ਦੋਸਤੀ। ਸ਼ੇਰ ਘਰੋਂ ਮੁੜ ਗਿਆ, ਬਹੁਤ ਸ਼ਰਮਸ਼ਾਰ ਹੋਇਆ, ਮੈਨੂੰ ਕੁੱਤਾ ਗਿਆ, ਮੈਂ ਸ਼ੇਰ। ਕੁਝ ਦਿਨ ਲੰਘੇ ਤੇ ਜੱਟ ਫਿਰ ਗਿਆ, ਕਹਿੰਦਾ ਮਿੱਤਰਾ ਤੂੰ ਬੋਲਦਾ ਹੀ ਨਹੀਂ, ਉਦਣ ਦਾ ਆਉਂਦਾ ਹੀ ਨਹੀਂ ਗਾ। ਕਹਿੰਦਾ ਇੰਜ ਕਰ, ਜੇ ਤੂੰ ਮੇਰਾ ਦੋਸਤ ਹੈ ਨਾ, ਮੇਰੇ ਨਾਲ ਵਾਅਦਾ ਕਰ, ਜੇ ਦੋਸਤੀ ਨਿਭਾਉਣੀ ਆ ਤੇ ਕੁਹਾੜਾ ਫੜ ਤੇ ਮੇਰੇ ਸਿਰ ਦੇ ਵਿੱਚ ਜ਼ੋਰ ਦੀ ਕੁਹਾੜਾ ਮਾਰ। ਉਹ ਕਹਿੰਦਾ ਮੈਂ ਕੋਈ ਮਾਰਾ ਤੇਰੇ, ਆਪਾਂ ਦੋਸਤ ਕਾਹਦੇ ਹਾਂ। ਕਹਿੰਦਾ ਨਹੀਂ, ਜੇ ਨਹੀਂ ਮਾਰੇਗਾ ਤੇ ਮੈਂ ਤੈਨੂੰ ਖਾ ਜਾਂਗਾ। ਕਹਿੰਦੇ ਉਹਨੇ ਕੁਹਾੜਾ ਮਾਰਿਆ ਉਹਦੇ ਸਿਰ ਦੇ ਵਿੱਚ, ਵਾਹਵਾ ਜ਼ਖਮ ਡੂੰਘਾ ਹੋ ਗਿਆ। ਪੰਜ ਦਸ ਦਿਨ ਲੰਘੇ ਤੇ ਫਿਰ ਸ਼ੇਰ ਨੇ ਸਤਸੰਗ ਇੱਕ ਦਿਨ ਬੁਲਾਇਆ ਉਹਨੂੰ, ਤੇ ਕਹਿੰਦਾ ਵੇਖ ਜ਼ਖਮ ਹੈਗਾ ਸਿਰ 'ਚ। ਕਹਿੰਦਾ ਨਹੀਂ। ਕਹਿੰਦਾ ਚੱਟ ਚੱਟ ਕੇ ਜ਼ਖਮ ਮੈਂ ਨਾ ਠੀਕ ਕਰ ਲਿਆ, ਪਰ ਕਹਿੰਦਾ ਜਿਹੜੀ ਤੇਰੀ ਘਰ ਵਾਲੀ ਨੇ ਤਾਨਾ ਮਾਰਿਆ ਸੀ ਨਾ ਮੈਨੂੰ ਕੁੱਤਿਆਂ ਦੇ ਨਾਲ ਤੇਰੀ ਦੋਸਤੀ, ਅੱਜ ਤੱਕ ਮੇਰੇ ਦਿਲ ਦੇ ਉੱਤੇ ਜ਼ਖਮ ਹੈ। ਇਹ ਸੰਤ ਗਿਆਨੀ ਕਰਤਾਰ ਸਿੰਘ ਜੀ ਸੁਣਾਉਂਦੇ ਹੁੰਦੇ ਸੀ। ਸੋ ਧੰਨ ਮਾਤਾ ਗੰਗਾ ਜੀ, ਸਤਸੰਗੀਓ, ਪਵਿੱਤਰ ਗੰਗਾ ਨਾਲ ਜੀਵਨ ਹੈ, ਆਨੰਦ ਵਿੱਚ ਰਹਿੰਦੇ ਨੇ, ਸਿਮਰਨ ਭਜਨ ਬੰਦਗੀ ਕਰਦੇ ਨੇ। ਜਦੋਂ ਇਹ ਗੱਲ ਸੁਣੀ ਮਾਤਾ ਜੀ ਨੂੰ ਬਹੁਤ ਦੁੱਖ ਹੋਇਆ, ਬਹੁਤ ਮਜੂਸ ਹੋਏ, ਮਾਲਕ ਦੇ ਕੋਲ ਗਏ, ਗੁਰੂ ਅਰਜਨ ਦੇਵ ਸਾਹਿਬ ਦੇ ਕੋਲ। ਮੇਰੀਆਂ ਮਾਤਾਵਾਂ ਬੈਠੀਆਂ, ਭੈਣਾਂ ਬੀਬੀਆਂ ਆਪਣੇ ਮਾਲਕ ਦਾ ਨਾਂ ਨਹੀਂ ਸੀ ਲੈਂਦੀਆਂ, ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀ ਹੁੰਦੀਆਂ। ਫਲਾਣੇ ਦਾ ਪਿਤਾ ਜੀ ਕਹਿ ਦੇਣਾ, ਉਹ ਘਰ ਨਹੀਂ ਗਏ ਇੱਦਾਂ ਕਹਿ ਦੇਣਾ। ਹੁਣ ਤਾਂ ਸਤਸੰਗ ਦੇ ਸਮਾਂ ਹੀ ਬਦਲ ਗਿਆ। ਨਾਂ ਹੈ ਮੰਨ ਲਓ ਸੁਰਿੰਦਰ ਸਿੰਘ, ਅਤੇ ਸਤਸੰਗ ਉਹਦੀ ਘਰਵਾਲੀ ਕਹਿੰਦੀ ਸ਼ਿਵੀ ਇੱਥੇ ਬਾਹਰ ਨੂੰ ਗਿਆ ਕਿ ਸ਼ਿਵੀ ਇੱਧਰ ਆ ਰਾਂ, ਭਰੀ ਡੈਣੀ ਨੂੰ ਵਾਜਾਂ ਮਾਰਨ ਲਈ, ਕਿਹਨੂੰ ਮਾਰਨ ਲਈ, ਇਹੀ ਹਾਲਤ ਬਣ ਗਈ ਸਾਡੀ। ਪਿਛਲੇ ਸਮੇਂ 'ਚ ਮਾਤਾਵਾਂ ਨਾਮ ਨਹੀਂ ਸੀ ਲੈਂਦੀਆਂ। ਸੋ ਧੰਨ ਮਾਤਾ ਗੰਗਾ ਜੀ ਗਏ ਨੇ, ਜਾ ਕੇ ਚਰਨਾਂ 'ਤੇ ਮੱਥਾ ਟੇਕਿਆ, ਮਾਲਕ ਜੀ ਬੇਨਤੀ ਹੈ, ਮੈਂ ਕਦੇ ਨਹੀਂ ਕੁਛ ਮੰਗਿਆ ਅਤੇ ਨਾ ਮਾਰੇ ਇਸ ਮੇਰੇ ਮਨ 'ਚ ਸ਼ਈ ਹੈ, ਪਰ ਅੱਜ ਆਹ ਗੱਲ ਕੀਤੀ ਹੈ ਸਰੀਕਾਂ ਨੇ ਅਤੇ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ। ਗੁਰੂ ਜੀ ਨੇ ਸਮਝਾਇਆ ਬੁਝਾਇਆ, ਕਹਿੰਦੇ ਕੋਈ ਨਹੀਂ, ਲੋਕ ਗੱਲਾਂ ਕਰ ਦਿੰਦੇ ਨੇ, ਆਪਣੇ ਭਜਨ ਸਿਮਰ 'ਚ ਰਹੀ ਦਿੰਦਾ, ਆਪਣੇ ਮਨ ਦਾ ਜਿਹੜਾ ਨਾ ਸ਼ਾਂਤੀ ਇਹ ਨਹੀਂ ਗਵਾਈ ਦੀ। ਕੁਝ ਦਿਨ ਲੰਘ ਗਏ ਸਤਸੰਗੀਓ, ਫਿਰ ਮਾਤਾ ਜੀ ਇੱਕ ਦਿਨ ਗਏ ਸ੍ਰੀ ਤਰਨ ਤਾਰਨ ਸਾਹਿਬ ਮੱਸਿਆ ਨਹਾਉਣ। ਕੁਦਰਤੀ ਹੀ ਸਤਸੰਗੀਓ ਕਰਮੋਂ ਵੀ ਚਲੀ ਗਈ। ਮਾਤਾ ਜੀ ਇਸ਼ਨਾਨ ਕਰਕੇ ਸਰੋਵਰ 'ਚੋਂ ਬਾਹਰ ਨਿਕਲੇ ਅਤੇ ਕਰਮੋਂ ਵੜਨ ਲੱਗੀ ਅਤੇ ਸਤਸੰਗੀ ਪਤਾ ਨਹੀਂ ਛਿੱਟੇ ਪਏ ਕਿ ਨਹੀਂ ਪਏ, ਹੋ ਸਕਦਾ ਪਏ ਵੀ ਗਏ ਹੁਣ। ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ, ਨੀ ਕਪੁੱਤੀਏ ਤੂੰ ਮੇਰੇ 'ਤੇ ਛਿੱਟੇ ਪਾ ਦਿੱਤੇ। ਇਹ ਸਤਸੰਗ ਸਰੀਕਾ ਪਾਉਣਾ ਹੁੰਦਾ, ਸਾਰੀ ਦੁਨੀਆ ਮੱਥੇ ਟੇਕਦੀ, ਤਾਂ ਮਾਤਾ ਗੰਗਾ ਜੀ ਨੂੰ ਕਰਮੋਂ ਗਾਲਾਂ ਕੱਢਦੀ ਹੈ। ਬੜਾ ਮਨ ਦੁਖੀ ਹੋਇਆ, ਅੰਮ੍ਰਿਤਸਰ ਸਾਹਿਬ ਆਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਬਹੁਤ ਮਨ ਦੁਖੀ ਹੈ, ਕੀ ਗੱਲ ਹੋ ਗਈ, ਤੁਹਾਡੀ ਭਰਜਾਈ ਨੇ ਮੈਨੂੰ ਆਹ ਮਿਹਣਾ ਮਾਰਿਆ ਅੱਜ। ਸੱਚੇ ਪਾਤਸ਼ਾਹ ਲੱਖਾਂ ਦੀਆਂ ਝੋਲੀਆਂ ਭਰੀਆਂ ਅਤੇ ਮੇਰੀ ਝੋਲੀ ਖਾਲੀ ਹੈ, ਕਿਰਪਾ ਕਰੋ। ਫਿਰ ਸਤਸੰਗ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਦੀ ਬੀੜ ਭੇਜਿਆ ਸੀ, ਸਮਾਂ ਆਇਆ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਾਹਮੇ ਲਿਖਿਆ ਤੁਰ ਕਾ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਵਧਾਈਆਂ ਵੱਜੀਆਂ। ਕਰਮੋ ਨੂੰ ਅਤੇ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਰਮ ਹੋ ਗਈ ਦੁਆਲੇ, ਕਹਿੰਦੀ ਤੂੰ ਪਖੰਡੀ ਹੈ, ਪਖੰਡੀ, ਤੂੰ ਆਪਣੇ ਆਪ ਨੂੰ ਗੁਰੂ ਖਵਾਉਣਾ ਹੈ, ਗੱਲ ਤੇਰੀ ਕਦੀ ਪੂਰੀ ਕੋਈ ਨਹੀਂ ਹੋਈ, ਤੂੰ ਕਹਿੰਦਾ ਸੀ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ ਤਾਂ ਇਹ ਕਿੱਥੋਂ ਹੋ ਗਿਆ, ਤੂੰ ਤਾਂ ਕਹਿੰਦਾ ਸੀ ਹੋਣਾ ਹੀ ਨਹੀਂ। ਕਹਿੰਦਾ ਕੋਈ ਨਹੀਂ ਕਰਮੋ, ਜੇ ਹੋ ਵੀ ਗਿਆ ਤਾਂ ਆਪਾਂ ਮਾਰ ਦਿੰਦੇ ਹਾਂ। ਯਤਨ ਕੀਤੇ ਸ਼ੁਰੂ, ਕਰਮੋ ਨੇ ਇੱਕ ਬੀਬੀ ਲੱਭੀ ਸਤਸੰਗੀਓ, ਉਹਨੂੰ ਪੈਸੇ ਦਿੱਤੇ, ਕਹਿਣ ਲੱਗੇ ਕਿ ਉਹ ਦਾਈ ਦਾ ਕੰਮ ਕਰਦੀ ਸੀ, ਕਹਿਣ ਲੱਗੀ ਕਿਸੇ ਤਰੀਕੇ ਨਾਲ ਸਾਡੇ ਸਰੀਕਾਂ ਦੇ ਘਰ ਹੋਇਆ ਪੁੱਤ ਅਤੇ ਉਹਨੂੰ ਖਤਮ ਕਰ ਦੇ, ਜ਼ਹਿਰ ਦੇ ਦਿੱਤਾ, ਨਾਲ ਕੁਛ ਪੈਸੇ ਦੇ ਦਿੱਤੇ। ਹੁਣ ਪਿਆਰੇ ਬੜੀ ਤੇਜ਼ ਸੀ ਉਹ ਬੀਬੀ, ਉਹਨੇ ਦੋ ਚਾਰ ਬੀਬੀਆਂ ਭੇਜੀਆਂ ਮਾਤਾ ਗੰਗਾ ਜੀ ਦੇ ਕੋਲ, ਗੁਰੂ ਕੀ ਵਡਾਲੀ ਪਿੰਡ। ਉੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਕੁਛ ਦਿਨਾਂ ਦਾ ਮਹਾਰਾਜ ਦਾ ਸਰੂਪ ਹੈ, ਕੁਝ ਦਿਨ ਉਮਰ ਹੈ ਜੇ, ਅਤੇ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ, ਅਸੀਂ ਤਾਂ ਕਲੀ ਕਾਲ ਦੇ ਜੀਆਂ ਦਾ ਭਲਾ ਕਰਨ ਆਏ ਹਾਂ, ਸਰਾਪੀਆਂ ਰੂਹਾਂ ਨੂੰ ਤਾਰਨ ਆਏ ਹਾਂ, ਟੇਢੀਆਂ ਜੂਨਾਂ 'ਚ ਪਏ ਜੀਆਂ ਦਾ ਉਧਾਰ ਕਰਨ ਆਏ ਹਾਂ। ਅਤੇ ਮਹਾਰਾਜ ਨੇ ਕੌਤਕ ਸ਼ੁਰੂ ਕਰਤਾ, ਹੁਣ ਤੋਂ ਤਾਰਨ ਲੱਗ ਪਈ ਹੈ, ਛੋਟੇ ਹੁੰਦੇ ਨੇ, ਮਹੀਨੇ ਦੇ ਮਹੀਨੇ ਤੋਂ ਛੋਟੇ ਨੇ। ਦੁੱਧ ਲੈਣਾ ਮਹਾਰਾਜ ਨੇ ਬੰਦ ਕਰ ਦਿੱਤਾ, ਮਾਤਾ ਜੀ ਦੁੱਧ ਪਿਆਉਂਦੇ ਨੇ, ਸੱਚੇ ਪਾਤਸ਼ਾਹ ਦੁੱਧ ਲੈਂਦੇ ਨਹੀਂ, ਅਤੇ ਚਿੰਤਾ ਜਾਂਦੀ ਸਤਸੰਗ ਮਾਵਾਂ ਨੂੰ। ਮਾਤਾ ਗੰਗਾ ਜੀ ਨੂੰ ਬਹੁਤ ਚਿੰਤਾ ਲੱਗੀ, ਲਾਲ ਜੀ ਦੁੱਧ ਨਹੀਂ ਲੈ ਰਹੇ। ਹੁਣ ਪਿਆਰਿਓ ਕੀ ਕਰਦੀਆਂ ਬੀਬੀਆਂ, ਗਾਂ ਦੀ ਗੱਲ ਕਰਦੀਆਂ, ਇਹ ਦੁੱਧ ਨਹੀਂ ਲੈਂਦਾ, ਬੀਬੀਆਂ ਫਿਰ ਕਈ ਉਪਾਅ ਦੱਸਣਗੀਆਂ। ਉਹਨੇ ਦੁੱਧ ਭੇਜੀਆਂ ਸੀ ਏਜੰਟ ਕਰਮੋਂ ਨੇ, ਉਹ ਬਹਿ ਗਈਆਂ ਸੰਗਤ ਜਾ ਕੇ, ਕਹਿੰਦੀਆਂ ਸਾਨੂੰ ਪਤਾ ਇੱਕ ਬੀਬੀ ਹੈ, ਜੇਕਰ ਬੱਚਾ ਉਹਦੀ ਗੋਦ ਚਲਾ ਜਾਏ ਤਾਂ ਬੱਚਾ ਤੰਦਰੁਸਤ ਹੋ ਜਾਂਦਾ, ਦੁੱਧ ਪੀਣ ਲੱਗ ਪੈਂਦਾ। ਕਹਿੰਦੇ ਕੌਣ ਆ? ਕਹਿੰਦੀ ਫਲਾਣੀ ਫਲਾਣੀ ਆ। ਉਹ ਫਿਰ ਪਿਆਰੇ ਉਹਨੂੰ ਬੁਲਾ ਕੇ ਲਿਆਏ, ਉਹ ਆ ਗਈ ਸੰਗਤ 'ਚ ਬਹਿ ਗਈ, ਕਹਿੰਦੇ ਵੀ ਇਹਨੂੰ ਵਾਰ ਹੈ, ਜਿਹੜਾ ਬੱਚਾ ਦੁੱਧ ਨਾ ਲਵੇ ਇੱਕ ਘਰਾਂ ਇਹਦਾ ਦੁੱਧ ਮੂੰਹ 'ਚ ਪਾ ਲਏ ਅਤੇ ਦੁੱਧ ਪੀਣ ਲੱਗ ਪੈਂਦਾ ਬੱਚਾ। ਉਹ ਸੰਗਤਾਂ ਭੈਣਾਂ ਬੀਬੀਆਂ ਦੇ ਕਹਿਣ 'ਤੇ, ਮਾਤਾ ਜੀ ਇਹਨੂੰ ਵਾਰੇ ਦਿਓ ਇਹਨੂੰ ਬੱਚਾ। ਧੰਨ ਮਾਤਾ ਗੰਗਾ ਜੀ ਨੇ ਲਾਲ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਦਾਈ ਦੇ ਹੱਥ 'ਚ ਫੜਾ ਦਿੱਤਾ। ਉਹਨੇ ਸਤਸੰਗ ਕੀ ਕੀਤਾ, ਸਹੀਜੇ ਜੇ ਕੱਪੜਾ ਉੱਤੇ ਲੈ ਲਿਆ, ਜਿਵੇਂ ਬੀਬੀਆਂ ਦੁੱਧ ਪਿਆਉਂਦੀਆਂ ਬੱਚੇ ਨੂੰ, ਕੱਪੜਾ ਉੱਤੇ ਪਾ ਲਿਆ ਅਤੇ ਸਹੀਜੇ ਜੇ ਜ਼ਹਿਰ ਕੱਢਿਆ, ਆਪਣੇ ਦੁੱਧਾਂ ਨੂੰ ਲਾ ਲਿਆ ਕਿ ਦੁੱਧ ਪੀਏਗਾ ਅਤੇ ਬੱਚਾ ਮਰ ਜਾਏਗਾ, ਮੈਂ ਖਾਂਗੀ ਕਿ ਦੁੱਧ ਨਹੀਂ, ਇਹਨੂੰ ਪਛਿਆਣ ਜਾਂ ਕੁਛ ਹੋ ਗਿਆ। ਉੱਧਰ ਛੇਵੇਂ ਪਾਤਸ਼ਾਹ ਨਿਰੰਕਾਰ ਦਾ ਅਵਤਾਰ ਆਏ ਨੇ। ਸੋ ਸਤਸੰਗੀ ਜਦੋਂ ਦੁੱਧ ਦੇਣ ਲੱਗੀ ਦਾਈ, ਅਤੇ ਛੇਵੇਂ ਪਾਤਸ਼ਾਹ ਨੇ ਉਹਦਾ ਦੁੱਧ ਫੜ ਕੇ ਜ਼ੋਰ ਦੀ ਕੁੱਟ ਦਿੱਤਾ, ਜਦੋਂ ਜ਼ੋਰ ਦੀ ਕੱਟਿਆ ਘੁੱਟਿਆ ਤੇ ਜ਼ਹਿਰ ਦਾ ਅਸਰ ਉੱਤੇ ਚੜ ਗਿਆ। ਸਤਸੰਗੀ ਉੱਥੇ ਪ੍ਰਾਣ ਤਿਆਗੀ, ਮਰ ਲੱਗੀ ਹੈ। ਸਤਸੰਗੀ ਮੂੰਹ ਚੋਂ ਝੱਗ ਵਗਣ ਲੱਗ ਪਈ, ਡਿੱਗ ਪਈ ਧਰਤੀ ਤੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਭੱਜ ਕੇ ਫੜਿਆ ਸੇਵਾਦਾਰਨੀਆਂ ਨੇ। ਉਹਨੇ ਬਚਨ ਕੀਤਾ, ਮਾਤਾ ਜੀ ਬਚ ਕੇ ਰਿਹੋ, ਤੁਹਾਡੇ ਸਰੀਕਾਂ ਨੇ ਮੈਨੂੰ ਭੇਜਿਆ, ਸਰੀਕਾਂ ਨੇ ਪੈਸੇ ਦਿੱਤੇ ਐਡਵਾਂਸ ਲਾਲ ਜੀ ਨੂੰ ਮਾਰਨ ਲਈ। ਇਹ ਨਿਰੰਕਾਰ ਦਾ ਰੂਪ ਨੇ, ਨਿਰੰਕਾਰ ਦਾ ਰੂਪ। ਇਤਿਹਾਸ ਪੜ੍ਹੋ, ਉਹ ਦਾਈ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਮੈਂ ਗੰਧਰਵੀ ਸੀ। ਗੰਧਰਵੀ ਕੀ ਹੈ? ਦੇਵਤਿਆਂ ਦੀ ਸਭਾ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਗੰਧਰਵ ਕਹਿੰਦੇ, ਗੰਧਰਵ ਰਾਗੀ। ਕਹਿੰਦੇ ਮੈਂ ਦੇਵਤਿਆਂ ਦੀ ਸਭਾ ਵਿੱਚ ਸੰਗੀਤ ਦੇ ਨਾਲ ਮਨੋਰੰਜਨ ਕਰਦੀ ਸੀ ਦੇਵਤਿਆਂ ਦਾ। ਬੜੀ ਵੱਡੀ ਸੰਗੀਤਕਾਰ ਸੀ, ਆਵਾਜ਼ ਬੜੀ ਸਾਫ਼ ਪਿਆਰੀ ਸੀ, ਰੂਪ ਬੜਾ ਸੁੰਦਰ ਸੀ। ਮੇਰਾ ਮਾਣ ਹੋ ਗਿਆ ਕਿ ਮੇਰੇ ਕੋਲ ਗੁਣ ਬੜਾ ਹੈ, ਮੇਰੇ ਕੋਲ ਸੰਗੀਤ ਦਾ ਗੁਣ ਹੈ, ਮੇਰੇ ਕੋਲ ਮੇਰਾ ਸਰੂਪ ਬੜਾ ਸੁੰਦਰ ਹੈ। ਹੰਕਾਰ ਹੋ ਹੀ ਜਾਂਦਾ ਸਤਸੰਗੀ। ਅਤੇ ਦੇਵਤੇ ਉਹਨੂੰ ਪਸੰਦ ਬੜਾ ਕਰਦੇ ਸੀ, ਉਹਦਾ ਗੀਤ, ਉਹਦਾ ਸੰਗੀਤ। ਕਹਿੰਦੇ ਨੇ ਕਿ ਬ੍ਰਹਿਸਪਤ ਜੀ ਆ ਗਏ। ਬ੍ਰਹਿਸਪਤ ਦੇਵਤਿਆਂ ਦਾ ਗੁਰੂ ਹੈ ਪਿਆਰਿਓ, ਜਿੰਨੇ ਦੇਵਤੇ ਹਨ। ਦੇਵਤਿਆਂ ਦਾ ਵੀ ਰਾਜਾ ਹੁੰਦਾ ਇੰਦਰ, ਦੇਵਤਿਆਂ ਦਾ ਵੀ ਗੁਰੂ ਹੈ ਬ੍ਰਹਿਸਪਤ। ਹੁਣ ਗੁਰੂ ਜੀ ਆ ਗਏ ਤੇ ਸਾਰੇ ਦੇਵਤੇ ਉੱਠ ਪਏ। ਬ੍ਰਹਮਾ ਉੱਠ ਪਿਆ, ਸ਼ਿਵ ਉੱਠ ਪਿਆ, ਵਿਸ਼ਨੂੰ ਉੱਠ ਗਿਆ, ਇੰਦਰ ਉੱਠ ਗਿਆ, ਸਾਰੇ ਉੱਠੇ ਸਤਿਕਾਰ ਕਰਨ ਨਾਲ ਗੁਰੂ ਦਾ, ਸਾਰੇ ਉੱਠ ਗਏ। ਇਹ ਬੈਠੀ ਰਹੀ ਹੈ, ਇਹ ਸੰਗੀਤ ਗਾ ਰਹੀ ਸੀ, ਬੈਠੀ ਰਹੀ ਹੈ, ਉੱਠੀ ਨਹੀਂ। ਤਾਂ ਸਤਸੰਗੀ ਉਹ ਉਸ ਵੇਲੇ ਕਹਿੰਦੇ ਜਦੋਂ ਉੱਠੀ ਨਾ ਤੇ ਬ੍ਰਹਿਸਪਤ ਜੀ ਦੀ ਨਿਗਾਹ ਪੈ ਗਈ। ਉਹਨਾਂ ਮਨ ਚ ਵਿਚਾਰਿਆ ਕਿ ਉੱਠੀ ਨਹੀਂ, ਚਲੋ ਮੇਰਾ ਕੀ ਘਟਣਾ ਜੇ ਨਹੀਂ ਉੱਠੀ ਦੇ, ਪਰ ਮਰਿਆਦਾ ਵਿਗੜ ਜਾਏਗੀ, ਗੁਰੂ ਦਾ ਸਤਿਕਾਰ ਕੋਈ ਨਹੀਂ ਕਰੇਗਾ। ਬੇਨਤੀ ਕਰਦੇ, ਮਰਿਆਦਾ ਅਸਲ ਇਹ ਹੈ। ਇੱਥੇ ਪ੍ਰਬੰਧ ਸੋਹਣਾ ਕੀਤਾ ਗੁਰਮੁਖਾਂ ਨੇ, ਪ੍ਰਬੰਧਕਾਂ ਨੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਬਾਹਰ ਦੇ ਜਾਂਦੇ, ਬਾਹਰ ਦੇ ਆ ਜਾਂਦੇ ਨੇ। ਕਈਆਂ ਥਾਵਾਂ 'ਤੇ ਕੀ ਹੁੰਦਾ ਹੈ ਕਿ ਜਦੋਂ ਬਾਹਰੋਂ ਸਰੂਪ ਆਉਂਦੇ, ਬੇਦੀ ਮਹਾਰਾਜ ਦੇ ਸਰੂਪ ਲੈ ਕੇ ਜਾਂਦੇ ਨੇ। ਮਰਿਆਦਾ ਇਹ ਹੁੰਦੀ ਹੈ ਕਿ ਉੱਠਣਾ ਹੁੰਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਆ ਜਾਣ, ਰਾਗੀ ਕੀਰਤਨ ਕਰ ਰਹੇ ਉਹਨਾਂ ਨੂੰ ਉੱਠਣਾ ਹੁੰਦਾ, ਪਰ ਉੱਠਦੇ ਨਹੀਂ ਸਤਸੰਗੀਓ। ਰਾਗੀ ਸਾਹਿਬਾਨ ਕਈ ਵਾਰ ਵੇਖਿਆ ਮੈਂ ਕਿ ਕੀਰਤਨ ਕਰੀ ਜਾਂਦੇ ਨੇ, ਇਹ ਜਾਂ ਤਾਂ ਪਤਾ ਨਹੀਂ ਜਾਂ ਸਤਸੰਗੀਓ ਕੀ ਕਾਰਨ ਹੈ। ਸੋ ਬ੍ਰਹਿਸਪਤ ਆ ਗਏ, ਉੱਠੀ ਨਹੀਂ। ਉਹਨਾਂ ਨੇ ਮਨ 'ਚ ਵਿਚਾਰ ਕੀਤੀ ਕਿ ਜੇ ਇਹਨੂੰ ਕੁਛ ਕਿਹਾ ਨਾ ਤਾਂ ਮਰਿਆਦਾ ਜਾਏਗੀ ਵਿਗੜ, ਇਹਦਾ ਦਿਮਾਗ ਹੋਰ ਵਿਗੜ ਜਾਏਗਾ। ਉਹਨਾਂ ਕਿਹਾ ਕਿ ਬੀਬੀ ਵੇਖ, ਸਾਰੇ ਉੱਠੇ ਨੇ, ਤੂੰ ਆਪਣੇ ਮਾਣ ਕਰਦੀ ਰੂਪ ਦਾ ਅਤੇ ਆਪਣੇ ਸੰਗੀਤ ਦਾ, ਉੱਠੀ ਨਹੀਂ ਗੀ, ਇੱਥੇ ਰਹਿਣ ਦੇ ਤੂੰ ਲਾਇਕ ਨਹੀਂ, ਜਾ ਤੂੰ ਮਾਤ ਲੋਕ ਉੱਤੇ ਜਾ ਕੇ ਅਤੇ ਛੋਟੀ ਜਾਤ ਦੇ 'ਚ ਜਨਮ ਲੈ। ਚਰਨੀ ਪੈ ਗਈ, ਪਤਾ ਲੱਗ ਗਿਆ ਕਿ ਮੈਂ ਸਰਾਪੀ ਗਈ। ਉਹ ਦੱਸਦੀ ਦਾਈ ਜਿਹੜੀ ਮਰਨ ਲੱਗੀ ਹੈ ਕਿ ਮਾਤਾ ਜੀ ਮੈਂ ਚਰਨੀ ਢਹਿ ਪਈ ਬ੍ਰਹਿਸਪਤ ਗੁਰੂ ਦੇ, ਮਾਰੇ ਮੈਨੂੰ ਬਖਸ਼ ਦਿਓ, ਮਿੱਤ ਹੋ ਗਈ ਭੁੱਲ, ਮਾਣ ਹੋ ਗਿਆ ਸੀ ਮੈਨੂੰ ਆਪਣੇ ਆਪ 'ਤੇ। ਕਹਿਣ ਲੱਗੇ ਹੁਣ ਵਚਨ ਕਰ ਦਿੱਤਾ ਹੈ, ਚਰਨੀ ਪੈ ਗਈ, ਮਾਰੇ ਮੈਨੂੰ ਬਖਸ਼ ਦਿਓ। ਕਹਿੰਦੇ ਕਿ ਛੇਵੇਂ ਜਾਮੇ 'ਚ ਗੁਰੂ ਨਾਨਕ ਦੇਵ ਜੀ ਦਾ ਰੂਪ ਆਉਣਗੇ, ਗੁਰੂ ਹਰਗੋਬਿੰਦ ਸਾਹਿਬ ਜੀ ਤੇਰਾ ਉਹ ਭਲਾ ਕਰਨਗੇ। ਕਹਿੰਦੇ ਮਹਾਰਾਜ ਮੈਂ ਆ ਕੇ ਧਰਤੀ 'ਤੇ ਜਨਮ ਲੈ ਲਿਆ ਅਤੇ ਸਤਸੰਗੀ ਜਿਹੜੀਆਂ ਦਾਈਆਂ ਹੁੰਦੀਆਂ ਛੋਟੀਆਂ ਜਾਤਾਂ 'ਚ ਹੁੰਦੀਆਂ, ਆਮ ਤੌਰ 'ਤੇ ਬੱਚਿਆਂ ਨੂੰ ਜਨਮ ਦੇਣ ਦਾ ਕਰਮ ਕਰਦੀਆਂ, ਸੇਵਾ ਸਿਮਰਨ ਉਸ ਵਾਹਿਗੁਰੂ ਸੇਵਾ ਕਰਦੀਆਂ ਉਸ ਬੀਬੀ ਦੀ ਜਿਹਦੇ ਘਰ ਬਾਲ ਹੋਣ ਵਾਲਾ ਹੁੰਦਾ। ਸੋ ਛੋਟੀ ਜਾਤ 'ਚ ਜਨਮ ਲੈ ਲਿਆ। ਕਹਿੰਦੇ ਮਾਤਾ ਜੀ ਹੁਣ ਮੈਨੂੰ ਭੇਜਿਆ ਸੀ ਤੁਹਾਡੇ ਸਰੀਕਾਂ ਨੇ ਸਾਹਿਬਜ਼ਾਦਾ ਜੀ ਨੂੰ ਖਤਮ ਕਰਨ ਲਈ, ਹੁਣ ਇਹਨਾਂ ਦੀ ਕਿਰਪਾ ਨਾਲ ਮੈਂ ਆਪਣੀ ਜੂਨ ਛੱਡ ਕੇ ਅਤੇ ਸਵਰਗ ਨੂੰ ਜਾ ਰਹੀ ਹਾਂ। ਇਹ ਨਿਰੰਕਾਰ ਰੂਪ ਨੇ, ਨਿਰੰਕਾਰ ਦਾ ਰੂਪ ਆਏ ਨੇ। ਇਸ ਲਈ ਸਤਸੰਗੀਓ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ ਉਹ ਭਜਨ ਸਿਮਰਨ ਬੰਦਗੀ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ, ਨਾਮ ਸਿਮਰਨ ਦੇ ਨਾਲ ਜੁੜ ਕੇ ਅਤੇ ਆਪਣਾ ਜਨਮ ਸਫਲ ਕਰ ਲੈਂਦੇ ਆ, ਕੀਤੇ ਬਚਨਾਂ ਅਨੁਸਾਰ ਪਰਮਾਤਮਾ ਦੀ ਭਗਤੀ ਕਰਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਰੁੜਦੀ ਜਾ ਰਹੀ ਉਮਰ ਸਾਡੀ ਲੰਘਦੀ ਜਾ ਰਹੀ ਹੈ ਸੇਵਾ ਸਿਮਰਨ ਭਜਨ ਤੋਂ ਬਿਨਾਂ, ਪਰ ਜੀਵ ਇਸ ਬੰਨੇ ਕਦੇ ਧਿਆਨ ਹੀ ਨਹੀਂ ਦਿੰਦਾ ਸਤਸੰਗੀਓ। ਅੰਧ ਸੋ ਇਸ ਪ੍ਰਕਾਰ ਅੰਨਾ ਹੋਇਆ ਫਿਰਦਾ ਹੈ, ਮੋਹ ਦੇ ਅੰਨੇ ਖੂਹ 'ਚ ਡਿੱਗਿਆ ਫਿਰਦਾ ਹੈ, ਕਦੇ ਭਜਨ ਬੰਦਗੀ ਵੱਲ ਧਿਆਨ ਹੀ ਨਹੀਂ ਇਹਦਾ ਗਿਆ ਜੀ।
1: ਮਿਥਿਆ ਮੋਹ ਬੰਧ ਨਿਤ ਪਾਰਚ।
0: ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮੇਰ ਕਰਦੇ ਮਿਥਿਆ ਮੋਹ, ਮਿਥਿਆ ਕਹਿੰਦੇ ਝੂਠਾ ਮੋਹ, ਝੂਠੇ ਮੋਹ ਦੇ ਵਿੱਚ ਫਸਿਆ ਹੈ, ਬੰਧੇ ਨਿਤ ਪਾਰਚ ਤੇ ਬੰਨ ਨੂੰ ਬੰਨ ਰਿਹਾ। ਸਤਸੰਗ ਰੁੜਦਾ ਜਾਂਦਾ ਹੋਏ ਜੀਵਤ ਤੀਲਿਆਂ ਨੂੰ ਹੱਥ ਪਾਵੇ ਕੱਖਾਂ ਨੂੰ ਗੱਲ ਨਹੀਂ ਬਣਦੀ। ਇੱਦਾਂ ਜਿਹੜਾ ਜੀਵ ਹੈ ਇਹਦੀ ਜ਼ਿੰਦਗੀ ਲਗਾਤਾਰ ਲੰਘਦੀ ਜਾ ਰਹੀ, ਝੂਠੇ ਪਦਾਰਥਾਂ ਦੇ ਬੰਨ ਨੂੰ ਬੰਨ ਰਿਹਾ, ਝੂਠੇ ਪਦਾਰਥ ਦੀਆਂ ਪੰਡਾਂ ਬੰਨੀ ਫਿਰਦਾ ਹੈ।
1: ਮਾਧਵੇ ਭਾਜ ਦੇਨ ਨਿਤ ਰਹਿਣੀ।
0: ਸੱਚੇ ਪਾਤਸ਼ਾਹ ਕਹਿੰਦੇ ਨੇ ਮਾਧਵੇ ਭਾਵ ਵਾਹਿਗੁਰੂ ਨੂੰ ਭਾਜ ਦਿਨ ਨਿਤ ਰਹਿਣੀ। ਮਾਧਵੇ ਕਹਿੰਦੇ ਮਾਇਆ ਦੇ ਪਤੀ ਵਾਹਿਗੁਰੂ ਨੂੰ ਭਾਜ ਦਿਨ ਨਿਤ ਰਹਿਣੀ, ਦਿਨੇ ਰਾਤ ਉਹਦਾ ਭਜਨ ਕਰਿਆ ਕਰ। ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੇ ਚਿਤਾਰੇ। ਇੱਕ ਇੱਕ ਦਾਤ ਦਾ ਅਸੀਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਦਾ, ਇੰਨੀਆਂ ਦਾਤਾਂ ਦਿੱਤੀਆਂ ਵਾਹਿਗੁਰੂ ਨੇ, ਜੇ ਅਸੀਂ ਸਵਾਸ ਸਵਾਸ ਹੀ ਉਹਦਾ ਭਜਨ ਕਰੀਏ ਤਾਂ ਵੀ ਦੇਣ ਨਹੀਂ ਦੇ ਸਕਦੇ। ਇਸ ਲਈ ਭਾਈ ਜਿੰਨਾ ਵੱਧ ਤੋਂ ਵੱਧ ਹੋ ਸਕੇ ਵਾਹਿਗੁਰੂ ਦਾ ਭਜਨ ਕਰਿਆ ਕਰ।
1: ਜਨਮ ਪਦਾਰਥ ਜੀਤ ਹਰ ਸਰਣੀ।
0: ਵਾਹਿਗੁਰੂ ਦੀ ਸਰਣ ਚਲਾ ਜਾ, ਗੁਰੂ ਦੀ ਸਰਣ ਪੈ ਜਾ ਤੇ ਜਨਮ ਪਦਾਰਥ ਜੀਤ, ਜਿਹੜਾ ਜਨਮ ਰੂਪੀ ਪਦਾਰਥ ਨੂੰ ਜਿੱਤ ਲੈ। ਸਤਸੰਗ ਜਨਮ ਇੱਕ ਪਦਾਰਥ ਹੈ, ਬਹੁਤ ਭਾਰੀ ਕੀਮਤੀ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਲੱਖ 84 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ। ਇਹ ਮਾਨਸ ਜਨਮ ਮਿਲਿਆ ਹੈ ਸਤਸੰਗਿਓ, ਤੇ ਇਹਦਾ ਸੁਲਾਹਾ ਲੈਣਾ ਚਾਹੀਦਾ। ਇੱਕ ਮੁਕੰਦਾ ਨਾਮ ਦਾ ਵਿਅਕਤੀ ਸੀ, ਘਰ ਦੇ ਮੋਹ ਵਿੱਚ ਇੰਨਾ ਫਸਿਆ ਹੈ, ਘਰ ਵਿੱਚ ਮਾੜੀ ਜੀ ਕੋਈ ਘਟਨਾ ਵਾਪਰ ਜਾਂਦੀ ਹੈ, ਬੱਚਾ ਬਿਮਾਰ ਪੈ ਗਿਆ ਜਾਂ ਘਰ 'ਚ ਲੜਾਈ ਹੋ ਗਈ, ਸਾਰਾ ਦਿਨ ਖਾਣਾ ਨਹੀਂ ਖਾਂਦਾ, ਕਿਤੇ ਪੈਸੇ ਜੇਬ 'ਚੋਂ ਡਿੱਗ ਪੈਂਦੇ, ਇੱਕ ਟਕਾ ਵੀ ਡਿੱਗ ਪਵੇ ਤੇ ਸਾਰਾ ਦਿਨ ਚਿੰਤਾ ਵਿੱਚ, ਨਾ ਦਿਨੇ ਆਰਾਮ ਨਾ ਰਾਤ ਨੂੰ ਨੀਂਦ ਆਉਂਦੀ ਹੈ। ਪਰਿਵਾਰ ਦੇ ਵਿੱਚ ਕੋਈ ਘਾਟਾ ਵਾਧਾ ਹੋ ਜਾਂਦਾ ਤੇ ਇੰਨਾ ਪਰੇਸ਼ਾਨ ਹੁੰਦਾ ਸਤਸੰਗ, ਬਹੁਤ ਹੀ ਦੁਖੀ ਹੈ। ਕਿਸੇ ਦਿਨ ਘਰ ਦੇ 'ਚ ਕੋਈ ਘਟਨਾ ਵਾਪਰ ਗਈ, ਇੰਨਾ ਪਰੇਸ਼ਾਨ ਹੋਇਆ, ਘਰ ਜਾਂਦਾ ਹੀ ਨਹੀਂ, ਘਰ ਨਹੀਂ ਜਾ ਰਿਹਾ, ਬਾਹਰ ਖੇਤਾਂ 'ਚ ਬੈਠਾ। ਹੁਣ ਸੱਸੀ ਭੁੱਖ ਵੀ ਲੱਗਣੀ, ਘਰਦਿਆਂ ਨੇ ਲੜ ਪਿਆ, ਘਰ ਜਾਣਾ ਨਹੀਂ। ਕੁਦਰਤੀ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮਤ ਦੇ ਪ੍ਰਚਾਰ ਲਈ ਔਰ ਕਾਰ ਭੇਟ ਉਗਰਾਉਣ ਲਈ ਗੁਰਸਿੱਖ ਭੇਜੇ। ਇਹਨਾਂ 'ਚ ਭਾਈ ਪੁਰਾਣਾ ਜੀ ਅਤੇ ਗੁਰਸਿੱਖ ਜਿਹੜੇ ਸੀ ਪਿੰਡਾਂ ਥਾਵਾਂ 'ਤੇ ਗੁਰਮਤ ਦਾ ਪ੍ਰਚਾਰ ਕਰਦੇ ਆ, ਪਿੰਡ ਪਿੰਡ ਜਾਣਾ, ਉੱਥੇ ਦੀਵਾਨ ਸਜਾਉਣਾ, ਸੰਗਤਾਂ ਨੂੰ ਕੀਰਤਨ ਕਥਾ ਦੇ ਨਾਲ ਜੋੜਨਾ, ਇਹ ਸਤਸੰਗ ਪਰਉਪਕਾਰੀ ਮਹਾਂਪੁਰਸ਼ਾਂ ਦਾ ਜੀਵਨ ਹੁੰਦਾ। ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਹਰੇਕ ਪਿੰਡ ਵਿੱਚ ਜਾ ਕੇ, ਵੱਡੇ ਕਸਬਿਆਂ ਜਾ ਕੇ ਮਹੀਨਾ ਮਹੀਨਾ ਕਥਾ ਲਾਗਲੇ ਪਿੰਡਾਂ 'ਚ ਕਰਨੀ, ਬੇਅੰਤ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਨਾ, ਬਾਣੀ ਨਾਲ ਜੋੜਨਾ, ਅੰਮ੍ਰਿਤ ਛਕਾ ਕੇ ਤਿਆਰ ਬਰਤਿਆਰ ਕਰਨਾ, ਸੀਮਤ ਸਾਧਨਾਂ ਦੇ ਨਾਲ ਸਤਸੰਗੀ ਇਹਨਾਂ ਨੇ ਕੀਤਾ ਪ੍ਰਚਾਰ। ਬੇਨਤੀ ਪਿੱਛੇ ਜੀ ਕੀਤੀ ਸੀ ਕਿ ਜਦੋਂ ਸਤਸੰਗੀ ਉਹ ਕੋਈ ਸਾਧੂ ਮਹਾਂਪੁਰਸ਼ ਜਾਂਦਾ ਹੈ ਨਾ, ਫਿਰ ਕਈ ਉਹਦੇ ਦਾਵਾਦਾਰ ਬਣ ਜਾਂਦੇ ਨੇ, ਇਹ ਭਾਗ ਮੈਨੂੰ ਮਿਲਣੀ ਚਾਹੀਦੀ ਸੀ, ਦੂਜਾ ਸੋਚਦਾ ਮੈਨੂੰ ਮਿਲਣੀ ਚਾਹੀਦੀ ਸੀ। ਉਹਨਾਂ ਦੇ ਜਾਣ ਤੋਂ ਪਿੱਛੋਂ ਸੰਪਰਦਾ ਦੇ ਵਿੱਚ ਸਤਸੰਗੀ ਉਹ ਕੁਛ ਇਲਾਕੇਵਾਦ ਦਾ ਜ਼ੋਰ ਪੈ ਗਿਆ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ, ਸੋ ਇਹਨਾਂ ਨੂੰ ਸਤਸੰਗ ਉਸ ਵੇਲੇ ਜਿਹੜਾ ਸੀ ਭਿੰਡਰੀ ਕਾਫੀ ਪਰੇਸ਼ਾਨ ਕੀਤਾ ਗਿਆ। ਉੱਥੋਂ ਫਿਰ ਸੰਤ ਬਾਬਾ ਸੋਹਣ ਸਿੰਘ ਜੀ ਵਿਧੀਪੁਰ ਚੰਦ ਸੰਪਰਦਾ ਦੇ ਸਤਸੰਗੀ ਮਹਾਂਪੁਰਸ਼, ਤਿੰਨਾਂ ਨੇ ਆਪਣੇ ਜ਼ੋਰ ਦੇ ਨਾਲ ਉੱਥੋਂ ਕੱਢ ਕੇ ਲਿਆਂਦਾ। ਫਿਰ ਸੰਤ ਬਾਬਾ ਤਾਰਾ ਸਿੰਘ ਜੀ ਤਿੰਨਾਂ ਨੇ ਅਤੇ ਬਾਬਾ ਸੋਹਣ ਸਿੰਘ ਜੀ ਉਹਨਾਂ ਨੇ ਸਤਸੰਗੀ ਫਿਰ ਯਤਨ ਕੀਤੇ, ਜਿਹੜੀ ਉਹਨਾਂ ਦੇ ਡੇਰੇ ਵਿੱਚ ਗੋਲਕ ਸੀ ਉਹ ਖੋਲ੍ਹੀ ਗਈ। ਕਹਿੰਦੇ ਉਹਦੇ ਵਿੱਚੋਂ ਸਤਸੰਗੀ ਉਹ 1030 ਰੁਪਈਏ ਨਿਕਲੇ, 30 ਰੁਪਈਏ ਉਹਨਾਂ ਗੋਲਕ 'ਚ ਪਾ ਤੇ 1000 ਰੁਪਈਆ ਸੰਤ ਕਰਤਾਰ ਸਿੰਘ ਨੂੰ ਫੜਾਇਆ ਸੀ। ਕੁਛ ਵੀ ਨਹੀਂ ਸੀ ਇਹਨਾਂ ਦੇ ਕੋਲ, ਕੋਈ ਗੱਡੀ ਨਹੀਂ ਸੀ, ਕੋਈ ਸਾਧਨ ਨਹੀਂ ਸੀ। ਕੁਝ ਕੁ ਸਿੰਘ ਜਿਹੜੇ ਸੀ ਸੰਤਾਂ ਦੇ ਨਾਲ ਆਏ, ਟਰੱਕ 'ਚ ਬਿਠਾ ਲਏ ਗਏ ਸੰਤ ਬਾਬਾ ਸੋਹਣ ਸਿੰਘ ਕਿ ਬੈਠੋ ਟਰੱਕ 'ਚ, ਹੁਣ ਜਾਣਾ ਆਪਾਂ ਕਿੱਥੇ ਹੈ। ਕਹਿੰਦੇ ਮਹਿਤੇ ਲੈ ਜਾਓ ਮਹਿਤੇ। ਇੱਥੇ ਸਤਸੰਗੀ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਸੀ ਜਿਸ ਘਰ ਦੇ 'ਚ, ਉਹਦਾ ਨਾਂ ਸੀ ਭਾਈ ਭਾਨ ਸਿੰਘ। ਉਹਦੇ ਚਬਾਰੇ ਵਿੱਚ ਮਹਾਂਪੁਰਸ਼ਾਂ ਨੇ ਸਰੀਰ ਤਿਆਗਿਆ ਸੀ ਸਤਸੰਗੀਓ। ਉਹ ਪਰਿਵਾਰ ਨੇ ਫਿਰ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਨੂੰ ਇੱਥੇ ਕੋਈ ਬਣਾਈਏ ਆਪਾਂ ਸਥਾਨ। ਫਿਰ ਉੱਥੇ ਮਹਾਂਪੁਰਸ਼ਾਂ ਨੇ ਡੇਰਾ ਲਾਇਆ, ਘਰ ਜਿਹੜਾ ਸੀ ਸਤਸੰਗ ਜੀ ਫਿਰ ਉਹਨੂੰ ਢਾ ਕੇ, ਨੇੜੇ ਛੱਪੜ ਸੀ ਛੱਪੜ ਵੀ ਪੂਰਿਆ, ਜਿਹੜੇ ਰਾਤ ਮਿਹਨਤ ਕੀਤੀ ਨਾਲ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਨੇ, ਮਤਲਬ ਸੀਮਤ ਸਾਧਨਾਂ ਦੇ ਨਾਲ, ਹੁਣ ਤਾਂ ਅੰਤੀ ਨਹੀਂ ਇੰਨੀਆਂ ਇੰਨੀਆਂ ਗੱਡੀਆਂ, ਨਵੀਂ ਤੋਂ ਨਵੀਂ ਗੱਡੀ ਪਿਆਰੇ ਆਉਂਦੀ ਰੋਜ਼। ਉਹਨਾਂ ਸਮਿਆਂ 'ਚ ਕੋਈ ਸਾਧਨ ਨਹੀਂ ਸੀ, ਫਿਰ ਵੀ ਇੰਨਾ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਪਿੰਡ ਪਿੰਡ ਕੀਤਾ। ਇਸੇ ਤਰ੍ਹਾਂ ਭਾਈ ਪੁਰਾਣਾ ਜੀ ਅਤੇ ਗੁਰੂ ਦੇ ਸਿੱਖ ਪ੍ਰਚਾਰ ਕਰਦੇ ਨੇ। ਇਹ ਜਿਹੜਾ ਬੰਦਾ ਸੀ ਮੁਕਾਂਦਾ ਨਾਮ ਦਾ, ਇਹਨੂੰ ਹੁਣ ਭੁੱਖ ਲੱਗੀ ਸਤਸੰਗ ਜੀ, ਉਹ ਘਰੋਂ ਪਰੇਸ਼ਾਨ ਹੈ, ਘਰ ਜਾਣਾ ਨਹੀਂ, ਘਰ ਦੀ ਨਾਲ ਲੜਿਆ ਹੋਇਆ। ਅੰਤ ਨੂੰ ਇਹ ਦੀਵਾਨ ਦੇ ਵਿੱਚ ਆ ਕੇ ਬਹਿ ਗਿਆ ਵੀ ਚਲੋ 5 ਮਿੰਟ ਪਾਸ ਕਰਦੇ, ਜਦੋਂ ਸਮਾਪਤੀ ਹੋਈ ਲੰਗਰ ਪ੍ਰਸ਼ਾਦ ਬਣਨਾ ਵਰਤਣਾ ਪ੍ਰਸ਼ਾਦਾ ਛਕ ਲਾਂਗਾ। ਭਾਈ ਪੁਰਾਣਾ ਜੀ ਕਥਾ ਕਰ ਰਹੇ ਸੀ ਔਰ ਬਾਮਨ ਅੱਖਰੀ ਦਾ ਇੱਕ ਸਲੋਕ ਹੈ ਉਹਦੀ ਪੌੜੀ ਦੀ ਵਿਚਾਰ ਕਰ ਰਹੇ ਸੀ। ਅੰਨ ਦਿਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ ਚਾਰ ਸੇ ਛਾੜ ਚੱਲਿਓ ਸਭ ਕੋਏ, ਕਾ ਕੋ ਮਾਤ ਪਿਤਾ ਸੁਤ ਧੀਆ। ਕਹਿਣ ਲੱਗੇ ਮਾਂ ਬਾਪ ਕਿਹਦਾ ਹੈ, ਧੀ ਪੁੱਤਰ ਕਿਹਦੇ ਨੇ, ਕੁਛ ਵੀ ਕਿਸੇ ਦਾ ਹੈ ਨਹੀਂ। ਅੰਨ ਦਿਨ ਸਿਮਰੋ ਤਾਸ ਕਹੋ, ਦਿਨੇ ਰਾਤ ਪਰਮਾਤਮਾ ਨੂੰ ਸਿਮਰੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ ਚਾਰ ਸੇ, ਇਹ ਜਿਹੜੀ ਮਾਇਆ ਹੈ 2-4 ਦਿਨ ਰਹਿੰਦੀ ਹੈ, ਛਾੜ ਚੱਲਿਓ ਸਭ ਕੋਏ, ਕਾ ਕੋ ਮਾਤ ਪਿਤਾ ਸੁਤ ਧੀਆ, ਗ੍ਰਹਿ ਬੰਤਾ ਸੰਕਾ ਸੰਗ ਨਾ ਲਈਆ, ਕੁਛ ਨਹੀਂ ਨਾਲ ਜਾਣਾ। ਭਾਈ ਪੁਰਾਣਾ ਜੀ ਕਥਾ ਕਰ ਰਹੇ ਨੇ, ਬ੍ਰਹਮ ਗਿਆਨੀ ਗੁਰਸਿੱਖ ਹੈ, ਉਹਨਾਂ ਦੇ ਬਚਨਾਂ ਦਾ ਅਸਰ ਇਸ ਮੁਕੰਦੇ 'ਤੇ ਹੈ, ਸੁਰਤ ਜੁੜ ਗਈ, ਧਿਆਨ ਨਾਲ ਸੁਣਦਾ ਰਿਹਾ, ਐਸਾ ਮਨ ਉੱਤੇ ਅਸਰ ਹੋਇਆ, ਕਹਿੰਦਾ ਮੈਨੂੰ ਨਾਲ ਲੈ ਜਾਓ। ਉਹ ਕਹਿੰਦੇ ਭਲਿਆ, ਅਸੀਂ ਵੀ ਅਜੇ ਪ੍ਰਚਾਰ ਕਰਦੇ ਹਾਂ ਪਿੰਡਾਂ ਵਿੱਚ, ਮਾਰੇ ਡਿਊਟੀ ਲਾਈ ਹੈ। ਕਹਿੰਦਾ ਮੈਂ ਵੀ ਨਾਲ ਜਾਵਾਂਗਾ, ਹੁਣ ਸੇਵਾ ਕਰਦਾ ਸਾਰਾ ਦਿਨ। ਸਤਸੰਗੀ ਲੱਕੜਾਂ ਬਾਲਣ ਦੀ ਲੋੜ ਹੈ, ਉਹ ਵੀ ਨਾਲ ਚੁੱਕਦੇ ਨੇ, ਨਾਲ ਸਤਸੰਗੀ ਜਿਨਸ ਅਨਾਜ ਵੀ ਲੋੜ ਪੈਂਦੀ ਹੈ, ਉਹ ਵੀ ਗ੍ਰਹਿ ਕਰਦੇ ਨੇ, ਇਹ ਸਾਰਾ ਦਿਨ ਸੇਵਾ ਕਰਦਾ। ਐਸੀ ਗੁਰੂ ਦੀ ਕਿਰਪਾ ਹੋ ਗਈ, ਸਿਮਰਨ ਭਜਨ ਵਿੱਚ ਲੱਗ ਗਿਆ, ਗੁਰੂ ਅਰਜਨ ਦੇਵ ਦੇ ਚਰਨਾਂ 'ਚ ਗਿਆ, ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਜੀ ਨੇ ਮਿਹਰਾਂ ਕਰਤੀਆਂ ਪਿਆਰੇ, ਇਸ 'ਤੇ ਇਨਾਮੀ ਗੁਰੂ ਦਾ ਸਿੱਖ ਹੋਇਆ ਭਾਈ ਮੁਕੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਿੱਥਿਆ ਮੋਹ ਬੰਧੇ ਨਿਤ ਪਾਰ 'ਚ, ਜਨਮ ਪਦਾਰਥ ਜੀਤ ਹਰ ਸਰਣੀ, ਗੁਰੂ ਦੀ ਸਰਨ ਪੈ ਜਾ ਅਤੇ ਆਪਣੇ ਜਨਮ ਰੂਪੀ ਪਦਾਰਥ ਨੂੰ ਭਾਈ ਜਿੱਤ ਲੈਣਾ ਕਰ, ਸੇਵਾ ਕਰਕੇ, ਸਿਮਰਨ ਕਰਕੇ, ਭਜਨ ਕਰਕੇ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ।
1: ਕਰਤ ਬੇਕਾਰ ਦੋ ਕਰ ਚਾਰਤ,
0: ਜਿਹੜਾ ਜੀਵ ਹੈ ਕਰਤ ਬੇਕਾਰ, ਇਹ ਬੇਕਾਰ ਕਰ ਰਿਹਾ, ਭਾਵ ਕੇ ਕਾਮ ਕ੍ਰੋਧ ਲੋਭ ਮੋਹ ਚ ਪਿਆ ਹੋਇਆ। ਦੋ ਕਰ ਚਾਰਤ, ਦੋ ਦਾ ਅਰਥ ਦੋਵੇਂ, ਕਰ ਦਾ ਅਰਥ ਹੱਥ, ਝਾੜ ਕੇ, ਭਾਵ ਕਹਿੰਦੇ ਹੱਥ ਧੋ ਕੇ ਮੇਰੇ ਪਿੱਛੇ ਪੈ ਗਿਆ ਫਲਾਣਾ। ਇੱਦਾਂ ਕਿ ਜਿਹੜਾ ਬੰਦਾ ਹੈ ਨਾ, ਇਹ ਆਪਣੇ ਦੋਨੋਂ ਹੱਥ ਝਾੜ ਕੇ, ਦੋਨੋਂ ਹੱਥ ਧੋ ਕੇ ਪਿੱਛੇ ਪੈ ਗਿਆ ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਗਈ ਇਸ ਦੀ।
1: ਰਾਮ ਰਤਨ ਰਿਦ ਤਿਲ ਨਹੀਂ ਧਾਰਤ,
0: ਜਿਹੜਾ ਰਾਮ ਰਤਨ ਹੈ ਪਰਮਾਤਮਾ ਦਾ ਨਾਮ ਹੈ, ਹੀਰਿਆਂ ਮੋਤੀਆਂ ਨਾਲੋਂ ਕੀਮਤੀ ਹੈ, ਰਿਦ ਤਿਲ ਨਹੀਂ ਧਾਰਤ, ਇੱਕ ਤਿਲ ਵੀ ਇਹ ਮਨ 'ਚ ਧਾਰਦਾ ਹੀ ਨਹੀਂ, ਕਦੇ ਭੁੱਲ ਕੇ ਪਰਮਾਤਮਾ ਦਾ ਸਿਮਰਨ ਕਰਦਾ ਹੀ ਨਹੀਂ, ਸਾਰਾ ਦਿਨ ਹੀ ਝੂਠਿਆਂ ਪਦਾਰਥਾਂ ਤੇ ਵਿਕਾਰਾਂ ਵਿੱਚ ਹੀ ਫਸਿਆ ਹੋਇਆ ਹੈ।
1: ਭਰਨ ਪੋਖਣ ਸੰਗ ਔਦ ਬਿਹਾਣੀ,
0: ਭਰਨ ਤੇ ਪੋਖਣ, ਭਰਨ ਦਾ ਅਰਥ ਹੈ ਪੇੜ ਭਰਨ ਦੇ, ਤੇ ਪੋਖਣ ਦਾ ਅਰਥ ਪਾਲਣ ਦੇ ਵਿੱਚ ਹੀ, ਪੇਟ ਪਾਲਣ ਦੇ ਵਿੱਚ, ਪਰਿਵਾਰ ਨੂੰ ਪਾਲਣ ਦੇ ਵਿੱਚ ਹੀ, ਸਤਸੰਗੀਓ ਸਰੀਰ ਨੂੰ ਲਿਸ਼ਕਾਉਣ ਦੇ ਵਿੱਚ ਹੀ, ਪਹਿਨਣ ਹੰਡਾਉਣ ਦੇ ਵਿੱਚ ਹੀ, ਇਹ ਸਾਰੀ ਜ਼ਿੰਦਗੀ ਜਿਹੜੀ ਹੈ ਇਹ ਲੰਘਾ ਦਿੱਤੀ। ਸੋ ਭਰਨ ਪੋਖਣ ਸੰਗ ਔਧ ਵਿਹਾਣ ਬਿਹਾਣੀ, ਔਧ ਕਹਿੰਦੇ ਉਮਰ, ਬਿਹਾਣੀ ਦਾ ਅਰਥ ਬਤੀਤ ਕਰ ਦਿੱਤੀ, ਇਹਨੇ ਖਾਣ ਪੀਣ ਪਹਿਨਣ ਹੰਡਾਉਣ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ ਜੀ।
1: ਜੈ ਜਗਦੀਸ਼ ਕੀ ਗਤ ਨਹੀਂ ਜਾਣੀ,
0: ਜੈ ਜਗਦੀਸ਼ ਦਾ ਅਰਥ ਹੈ ਜਗਤ ਦਾ ਈਸ, ਜਗਦੀਸ਼ ਭਾਵ ਜਗਤ ਦਾ ਈਸ਼ਵਰ, ਜਗਤ ਦਾ ਮਾਲਕ ਵਾਹਿਗੁਰੂ, ਉਹਦੀ ਜੈ ਜੈਕਾਰ ਕਰਨੀ ਸੀ, ਕੀਤੀ ਨਹੀਂ। ਉਸ ਪਰਮਾਤਮਾ ਦੀ ਸਦਾ ਜੈ ਜੈਕਾਰ ਹੋਵੇ, ਇਹ ਕੀਤੀ ਨਹੀਂ ਸਤਸੰਗੀਓ, ਉਹਦੀ ਗਾਤੀ ਨਹੀਂ ਜਾਣੀ ਇਹਨੇ ਵੀ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ, ਪਰਮਾਤਮਾ ਨੇ ਸਾਨੂੰ ਇਹ ਦਾਤਾਂ ਦਿੱਤੀਆਂ, ਪਰਮਾਤਮਾ ਨੇ ਸਾਨੂੰ ਅੰਗ ਪਤੰਗ ਦਿੱਤੇ ਨੇ, ਪਰਮਾਤਮਾ ਨੇ ਸਾਨੂੰ ਜਨਮ ਮਰਨ ਜੀਵਨ ਕੋ ਧਰਤੀ ਦੀਨੀ, ਇਹ ਤੇ ਰਸ ਵਿਸਰੇ, ਜਨਮ ਤੋਂ ਲੈ ਕੇ ਮਰਨ ਤੱਕ ਹਰੇਕ ਦਾਤ ਦਿੱਤੀ ਵਾਹਿਗੁਰੂ ਨੇ, ਉਹ ਗਾਤੀ ਨਹੀਂ ਜਾਣੀ, ਉਹ ਪਰਮਾਤਮਾ ਦੇ ਪਰਉਪਕਾਰਾਂ ਨੂੰ ਜਾਣਿਆ ਹੀ ਨਹੀਂ ਇਸ ਨੇ।
1: ਸਰਣ ਸਮਰੱਥ ਅਗੋਚਰ ਸਵਾਮੀ,
0: ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਸਰਣ ਸਮਰੱਥ, ਸਰਣ ਆਇਆਂ ਦੀ ਲੱਜਿਆ ਰੱਖਣ ਦੇ ਸਮਰੱਥ ਹੈ ਵਾਹਿਗੁਰੂ। ਜਿਹੜਾ ਪਰਮਾਤਮਾ ਦੀ ਸਰਣ ਆ ਗਿਆ, ਉਹਦੀ ਲਾਜ ਰੱਖਣ ਦੇ ਸਮਰੱਥ ਹੈ ਪਰਮਾਤਮਾ। ਅਗੋਚਰ ਦਾ ਅਰਥ ਹੁੰਦਾ ਹੈ ਇੰਦਰੀਆਂ ਦੀ ਪਕੜ ਤੋਂ ਪਰੇ। ਇੱਕ ਪਾਠ ਤੁਸੀਂ ਸ਼੍ਰਵਣ ਕਰਦੇ ਹੋ, ਅਗਮ ਅਗੋਚਰ। ਅਗਮ ਦਾ ਅਰਥ ਹੁੰਦਾ ਮਨ ਦੀ ਪਹੁੰਚ ਤੋਂ ਪਰੇ, ਜਿੱਥੇ ਸਾਡਾ ਮਨ ਨਾ ਜਾ ਸਕੇ, ਸਾਡੀ ਮਨ ਦੀ ਪਹੁੰਚ ਤੋਂ ਪਰੇ ਪਰਮਾਤਮਾ। ਅਗੋਚਰ ਦਾ ਅਰਥ ਹੁੰਦਾ ਇੰਦਰੀਆਂ ਤੋਂ ਪਰੇ, ਇੰਦਰੀਆਂ ਦੀ ਪਕੜ 'ਚ ਨਹੀਂ, ਹੱਥਾਂ ਨਾਲ ਫੜ ਨਹੀਂ ਸਕਦੇ ਉਹਨੂੰ, ਇਹਨਾਂ ਅੱਖਾਂ ਨਾਲ ਪਰਮਾਤਮਾ ਨੂੰ ਭਵੇਖ ਨਹੀਂ ਸਕਦੇ, ਔਰ ਰਸਨਾ ਦੁਆਰਾ ਉਹਦੀ ਸੰਪੂਰਨ ਸਮੱਗਰ ਉਸਤਤ ਨਹੀਂ ਕਰ ਸਕਦੇ। ਇਸ ਵਾਸਤੇ ਜਿਹੜਾ ਵਾਹਿਗੁਰੂ ਹੈ ਅਗੋਚਰ ਸਵਾਮੀ, ਸਾਡੀ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਸਾਡੀ ਸਮਰੱਥਾ ਤੋਂ ਪਰੇ ਹੈ, ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ਵਾਹਿਗੁਰੂ।
1: ਉਧਰ ਨਾਨਕ ਪ੍ਰਭ ਅੰਤਰ ਜਾਮੀ,
0: ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਵਾਹਿਗੁਰੂ ਅੱਗੇ ਬੇਨਤੀ ਕਰੋ, ਉਧਰ ਨਾਨਕ ਪ੍ਰਭ ਅੰਤਰ ਜਾਮੀ, ਹੇ ਮੇਰੇ ਪਰਮਾਤਮਾ, ਹੇ ਅੰਦਰ ਦੀ ਜਾਣਨ ਵਾਲੇ ਪਰਮਾਤਮਾ, ਸਾਡਾ ਭਲਾ ਕਰ, ਸਾਡੇ 'ਤੇ ਮਿਹਰ ਕਰ, ਭਵ ਸਾਗਰ ਤੋਂ ਤਾਰ ਦੇਣਾ ਕਰ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰ ਬਿਨ ਜਾਨੂੰ ਬਾਪ ਬੀਠਲਾ ਦਾਹ ਦੇ। ਸੱਚੇ ਪਾਤਸ਼ਾਹ ਕਿਰਪਾ ਕਰ, ਲਾਜ ਰੱਖ ਆਪਣੇ ਪਿਆਰਿਆਂ ਦੀ, ਸਰਨ ਆਇਆਂ ਦੀ ਲਾਜ ਰੱਖਣਾ ਕਰ ਵਾਹਿਗੁਰੂ। ਸੋ ਇਹ ਪਵਿੱਤਰ ਸ਼ਬਦ ਗੁਰੂ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ, ਜਿਹਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਭਲਿਆ ਤੇਰੀ ਜ਼ਿੰਦਗੀ ਰੁੜਦੀ ਜਾ ਰਹੀ ਰੁੜਦੀ, ਇੱਕ ਇੱਕ ਤੇਰਾ ਸਵਾਸ ਜਿਹੜਾ ਹੈ ਅਜਾਈ ਜਾ ਰਿਹਾ, ਤੂੰ ਧਿਆਨ ਨਹੀਂ ਦੇ ਰਿਹਾ, ਨਾ ਭਜਨ ਨਾ ਸਿਮਰਨ ਨਾ ਬੰਦਗੀ, ਪਰਿਵਾਰ ਦੇ ਮੋਹ ਵਿੱਚ ਹੀ ਫਸਿਆ ਹੋਇਆ, ਜਿਹਨੇ ਤੇਰੇ ਨਾਲ ਹੀ ਨਹੀਂ ਜਾਣਾ, ਔਰ ਪਰਮਾਤਮਾ ਦਾ ਨਾਮ ਤੇਰੇ ਨਾਲ ਜਾਣਾ ਸੀ ਉਹਨੂੰ ਭੁੱਲ ਹੀ ਗਿਆ, ਮਿੱਥਿਆ ਮੋਹ ਬੰਧੇ ਨਿਤ ਪਾਰ 'ਚ, ਝੂਠੇ ਮੋਹਾਂ ਦੇ ਪਾਰ 'ਚ ਅਤੇ ਭਾਬਾਂ ਨੂੰ ਬੰਨ ਰਿਹਾ, ਝੂਠੀਆਂ ਪੰਡਾਂ ਸੰਬੰਨੀ ਜਾ ਰਿਹਾ, ਝੂਠਾ ਧਨ ਜਿਹੜਾ ਇਹ ਕਮਾਈ ਜਾ ਰਿਹਾ, ਜਿਹਨੇ ਤੇਰੇ ਨਾਲ ਹੀ ਨਹੀਂ ਜਾਣਾ। ਇਸ ਵਾਸਤੇ ਭਜਨ ਕਰਿਆ ਕਰ ਪਰਮਾਤਮਾ ਦਾ ਦਿਨੇ ਰਾਤ, ਔਰ ਆਪਣੇ ਜਨਮ ਨੂੰ ਜਿੱਤ ਲੈਣਾ ਕਰ, ਕਰਤ ਵਿਕਾਰ ਦੋ ਕਰ ਚਾਰਤ, ਤੂੰ ਤਾਂ ਦੋਨੋਂ ਹੱਥ ਝਾੜ ਕੇ ਵਿਕਾਰਾਂ ਵਿੱਚ ਹੀ ਪੈ ਗਿਆ। ਜਿਹੜਾ ਰਾਮ ਰਤਨ ਪਰਮੇਸ਼ਰ ਦਾ ਨਾਮ ਹੈ ਉਹ ਤੈਨੂੰ ਬਿਲਕੁਲ ਤੂੰ ਭੁਲਾ ਹੀ ਛੱਡਿਆ, ਪੇਟ ਪਾਲਣ ਦੇ ਵਿੱਚ, ਪਹਿਨਣ ਹੰਡਾਉਣ ਦੇ ਵਿੱਚ, ਖਾਣ ਪੀਣ ਦੇ ਵਿੱਚ ਹੀ ਤੇਰੀ ਸੁਰਤੀ ਲੱਗੀ ਹੋਈ ਹੈ, ਜੋ ਕੁਛ ਖਾਣਾ ਹੈ ਠੱਗੀਆਂ ਮਾਰ ਕੇ। ਗੁਰਬਾਣੀ ਦਾ ਫਰਮਾਨ ਸਤਸੰਗੀਓ ਕਿ ਸਾਰਾ ਦਿਨ ਜੇ ਜਿਹੜਾ ਜੀਵ ਹੈ ਨਾ ਸਤਸੰਗੀਓ, ਸਾਰਾ ਦਿਨ ਖਾਣ ਪੀਣ ਪਹਿਨਣ ਹੰਡਾਉਣ ਦੇ ਵਿੱਚ ਲੱਗਾ ਹੋਇਆ, ਵਾਹਿਗੁਰੂ ਨੂੰ ਭੁੱਲ ਹੀ ਗਿਆ, ਪਰਮਾਤਮਾ ਨੂੰ ਵਿਸਾਰ ਹੀ ਬੈਠਾ, ਇਸ ਵਾਸਤੇ ਸਾਰੀ ਜ਼ਿੰਦਗੀ ਇਹਦੀ ਖਾਣ ਪੀਣ 'ਚ ਹੀ ਲੰਘ ਗਈ। ਸੋ ਸੱਚੇ ਪਾਤਸ਼ਾਹ ਕਹਿੰਦੇ ਬੇਨਤੀਆਂ ਕਰਿਆ ਕਰੋ ਵਾਹਿਗੁਰੂ ਨੂੰ, ਹੇ ਪਰਮਾਤਮਾ ਸਰਨ ਆਇਆਂ ਦੀ ਲਾਜ ਰੱਖਣ ਵਾਲਾ ਤੂੰ ਹੈ, ਅਸੀਂ ਤੇਰੀ ਸਰਨ ਆਏ ਹਾਂ, ਉਧਰ ਸਵਾਮੀ ਹੇ ਮਾਲਕਾ ਸਾਡਾ ਭਲਾ ਕਰ ਦੇ, ਸਾਡੇ 'ਤੇ ਮਿਹਰ ਕਰਨਾ ਕਰ। ਸੋ ਭਰਨ ਪੌਖਣ ਪੁਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਾਤਨੀ ਜਾਣੀ, ਸਰਨ ਸਮਰੱਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ, ਹੇ ਵਾਹਿਗੁਰੂ ਹੇ ਪਰਮਾਤਮਾ ਸਾਡਾ ਭਲਾ ਕਰ। ਇਹ ਪਵਿੱਤਰ ਸ਼ਬਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਸਤਸੰਗੀਓ, ਇਸ ਲਈ ਨਾਮ ਜਪੋ ਸਿਮਰਨ ਕਰੋ, ਮਾਨਸ ਜਨਮ ਸਤਸੰਗੀ ਵਾਰ ਵਾਰ ਨਹੀਂ ਮਿਲਦਾ। ਕਬੀਰ, ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲਾਗੇ ਡਾਰ, ਇੱਕ ਵਾਰ ਹੱਥੋਂ ਚਲਾ ਗਿਆ ਦੁਬਾਰਾ ਨਹੀਂ ਮਿਲਣਾ ਇਹਨੇ। ਇਸ ਲਈ ਕੋਈ ਭਜਨ ਕਰ ਲਈਏ, ਸਿਮਰਨ ਕਰ ਲਈਏ ਸਤਸੰਗੀਓ, ਮਹਾਂਪੁਰਸ਼ਾਂ ਦੀ ਬਰਸ਼ੀ ਮਨਾ ਰਹੇ ਹਾਂ, ਔਰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਸੰਪੂਰਨਤਾ ਦਿਵਸ ਮਨਾ ਰਹੇ ਹਾਂ, ਦਮਦਮ ਟਕਸਾਲ ਦਾ ਸਤਸੰਗ ਸਾਜਨਾ ਦਿਵਸ ਮਨਾ ਰਹੇ ਹਾਂ। ਇਸ ਲਈ ਬਾਣੀ ਪੜ੍ਹੋ, ਸਿਮਰਨ ਕਰੋ, ਮਹਾਂਪੁਰਸ਼ਾਂ ਦੇ ਜੀਵਨ ਤੋਂ ਕੁਝ ਸਿੱਖਿਆ ਲਈਏ। ਸਿਆਣੇ ਕਹਿੰਦੇ ਨੇ ਕਿ ਸਤਸੰਗੀਓ, ਜੇ ਜੀਵਨ ਜਿਉਣਾ ਹੈ ਸਾਧੂਆਂ ਦੀ ਜ਼ਿੰਦਗੀ ਵੱਲ ਵੇਖ ਕੇ ਜੀਓ, ਕਿੱਦਾਂ ਉਹਨਾਂ ਆਪਣੇ ਪਰਉਪਕਾਰ ਦੀ ਜ਼ਿੰਦਗੀ ਬਤੀਤ ਕੀਤੀ ਹੈ। ਗੁਰੂ ਮਿਹਰ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਮਨਾਂ 'ਚ ਵੱਸੇ, ਸਾਡਾ ਜਨਮ ਸਫਲ ਹੋਵੇ, ਨਾਮ ਸਿਮਰਨ ਨਾਲ ਜੁੜ ਕੇ, ਗੁਰੂ ਦੇ ਨਾਲ ਜੁੜ ਕੇ, ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਤਸੰਗੀਓ ਪਚੰਗ ਸਿੰਘ, ਭਾਈ ਤੇਗ ਸਿੰਘ ਜੀ ਬੜੇ ਪਿਆਰ ਨਾਲ ਬੱਚੇ ਆ ਕੇ ਅਤੇ ਗੁਰੂ ਮਹਾਰਾਜ ਦੀ ਸੇਵਾ ਕਰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਗੁਰਸਿੱਖੀ ਜੀਵਨ ਵਿਦਿਆ ਦੀਆਂ ਦਾਤਾਂ, ਬਾਣੀ ਦੀਆਂ ਦਾਤਾਂ ਬਖਸ਼ਣ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਆਪ ਸੰਗਤਾਂ ਨੂੰ ਸਤਸੰਗਿਓ ਦੱਸਣਗੇ। ਜਥੇ ਨੂੰ ਆਏ ਨੂੰ ਜੀਉ ਆਇਆ ਲਾਸਟ ਦੀਆਂ ਪੰਕਤੀਆਂ ਗਾਈਏ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib.

ਜੀ ਬਹੁਤ ਵੱਡੇ ਪਾਕ ਸਤਿਗੁਰਾਂ ਦੇ ਹਜ਼ੂਰ ਜੁੜ ਕੇ ਆਪ ਜੀ ਨੇ ਅੱਜ ਦੇ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਦਾ ਆਨੰਦ ਮਾਣਿਆ। ਸੇਵਾ ਨਿਭਾ ਰਹੇ ਸਨ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਾ।

ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਗੁਰਬਾਣੀ ਸਤਿਪਾਠ ਬੋਧ ਸਮਾਗਮ ਦੀ ਸੰਪੂਰਨਤਾ 30 ਤਰੀਕ ਦੀ ਸ਼ਾਮ ਨੂੰ ਹੋਵੇਗੀ। ਸੰਤ ਗੁਰਬਚਨ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸਹਿਜ ਪੜ੍ਹ ਦੇ ਭੋਗ ਐਤਵਾਰ ਨੂੰ ਸਵੇਰੇ 9 ਵਜੇ ਪੈਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਵਿਖੇ ਸੰਗਤ ਜੀ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਬਿਲਡਿੰਗ ਵਿੱਚ ਇੱਕ ਵਿਸ਼ੇਸ਼ ਸਵਾਲ ਜਵਾਬ ਅਤੇ ਵਿਚਾਰ ਚਰਚਾ ਸਮਾਗਮ 29 ਅਗਸਤ ਨੂੰ ਰੱਖਿਆ ਗਿਆ ਹੈ। ਸਮਾਂ 3:30 ਵਜੇ ਸ਼ਨੀਵਾਰ ਨੂੰ ਸ਼ਾਮ 6 ਵਜੇ ਤੱਕ ਹੈ। ਇਹਦੇ ਵਿੱਚ ਗੁਰਕੀਰਤ ਸਿੰਘ ਜੀ, ਮਨਪ੍ਰੀਤ ਸਿੰਘ ਜੀ, ਭਾਈ ਜੈਮਲ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਆਹ ਸੰਗਤ ਜੀ, ਹੁਣ ਸਮਾਂ ਤੁਰਕੀ ਬਾਣੀ ਦੇ ਹਰਜਸ ਕੀਰਤਨ ਦਾ ਸੇਵਾ ਨਿਭਾ ਰਹੇ ਨੇ, ਬਹੁਤ ਹੀ ਸਨਮਾਨਯੋਗ ਭਾਈ ਸਾਹਿਬ। ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣੀਏ। ਅੱਜ ਮਾਤਾ ਭਾਨੀ ਜੀ ਹਾਲ ਅਤੇ ਗੈਲਰੀ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਵੱਧ ਤੋਂ ਵੱਧ ਬਾਣੀ ਸੁਣ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਸੰਗਤ ਜੀ, ਗੁਰਬਾਣੀ ਕੀਰਤਨ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਦਾ ਹਰਜਸ ਕਰਦਿਆਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਪਾਸੋਂ ਸਰਵਣ ਕਰੀਏ। ਬਲੋ ਫਤਿਹ ਆਖੋ ਜੀ, ਵਾਹਿਗੁਰੂ।

0: KRPI ರೇಡಿಯೋ ತೇ ತುಸೀ ಸುಣ ರಹೇ ಸೀ ಲೈವ್ ಫ್ರಮ್ ಗುರು ನಾನಕ್ ಸಿಖ್ ಗುರುದ್ವಾರಾ ಸಾಹಿಬ್ ಸ್ಕಾಟ್ ರೋಡ್ ಸರಿ.
1: ಯು ಆರ್ ಲಿಸ್ನಿಂಗ್ ಟು KRPI 1550 ರೇಡಿಯೋ ಫರ್ನ್ಡೇಲ್ ವಾಷಿಂಗ್ಟನ್.
2: ಓಂಕಾರ ಸತ್ನಾಮ್ ಕರ್ತಾ ಪುರಖೆ ನಿರ್ಭೋ ನಿರ್ವೈರ್ ಅಕಾಲ ಮೂರ್ತ್ ಅಜೂನೀ ಸೈಭಂ ಗುರು ಪ್ರಸಾದ್. ಘರ್ ಹೀ ಮೇ ಅಮೃತ ಭರಪೂರ ಹೈ, ಮನ ಮುಖಾ ಸಾಧ ನ ಪಾಯಾ, ಜ್ಯೋ ಕಸ್ತೂರಿ ಮಿರ್ಗ ನ ಜಾಣೆ, ಭ್ರಮದಾ ಭರಂ ಭುಲಾಯಾ. ಮನುಖ ದೇ ಪ್ರಾಣಾ ವಿಚ ಜಿಹੜੀ ಪ್ರಬಲ ಪ್ಯಾಸ ਹੈ ਉਹ ਜੀਵਨ ਦੀ ਹੈ, ਸਦੀਵੀ ਜੀਵਨ ਦੀ ਹੈ. ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ ਸਾਰੀਆਂ ਮੰਗਾਂ, ਲੇਕਿਨ ਪ੍ਰਬਲ ਅਤੇ ਪ੍ਰਥਮ ਪਿਆਸ ਜੀਵਨ ਦੀ ਹੈ. ਭੈ ਵੀ ਕੇਵਲ ਮੌਤ ਦਾ ਹੀ ਹੈ, ਹੋਰ ਕੋਈ ਭੈ ਨਹੀਂ. ਜਿੱਥੇ ਵੀ ਮਨੁੱਖ ਭੈਭੀਤ ਹੋਵੇ, ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ. ਭੈ ਉਸੇ ਦਾ ਹੀ ਹੈ. ਚਾਹਤ ਲਾਲਸਾ ਜੀਵਨ ਦੀ, ਔਰ ਪ੍ਰਬਲ ਭੈ ਮੌਤ ਦਾ. ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ, ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀਏ, ਪੁਰਾਣਕ ਪ੍ਰਸੰਗਾਂ ਨੂੰ ਦੇਖੀਏ, ਤੋ ਜੀਵਨ ਦਾ ਦਾਤਾ ਵਿਸ਼ਨੂੰ, ਮੌਤ ਦੇ ਦੇਣ ਵਾਲਾ ਸ਼ਿਵ ਜੀ. ਬ੍ਰਹਮੇ ਨੇ ਸੰਸਾਰ ਬਣਾਇਆ, ਉਹਦਾ ਕੋਈ ਮੰਦਿਰ ਨਹੀਂ. ਬਣ ਗਿਆ ਸੰਸਾਰ ਸੋ ਬਣ ਗਿਆ, ਜਨਮ ਹੋ ਗਿਆ ਸੋ ਹੋ ਗਿਆ. ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ. ਤੂੰ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ, ਸ਼ਿਵਜੀ ਦੀ ਪੂਜਾ, ਹਿੰਦੂ ਜਗਤ ਦੇ ਵਿਸ਼ਨੂੰ ਨਾਲ ਲਕਸ਼ਮੀ ਹੈ. ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ. ਪਰ ਸ਼ਿਵਜੀ ਦੇ ਗਲੇ ਵਿੱਚ ਤੇ ਫਨੀਅਰ ਨਾਗ ਨੇ, ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ. ਸ਼ਮਸ਼ਾਨ ਘਾਟ ਦਾ ਸ਼ਿਵਜੀ ਦਾ ਵਸੇਵਾ ਹੈ. ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ. ਜੀਵਨ ਦਾ ਦੇਵਤਾ ਲਕਸ਼ਮੀ ਨਾਲ, ਪਦਾਰਥਾਂ ਨਾਲ ਸੰਬੰਧਿਤ ਹੈ. ਇੱਕ ਪ੍ਰਤੀਕ ਹੈ. ਲਾਲਸਾ ਪ੍ਰਬਲ ਜੀਵਨ ਦੀ ਹੈ, ਭੈ ਪ੍ਰਬਲ ਮੌਤ ਦਾ ਹੈ. ਜੀਵਨ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਜੀਵਨ ਬਣਿਆ ਰਹਿ, ਬਣਿਆ ਰਹਿ, ਬਣਿਆ ਰਹਿ. ਮੌਤ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਕਿ ਕਮ ਸੇ ਕਮ ਮੌਤ ਸਾਡੇ ਘਰ ਨਾ ਆਵੇ. ਇੱਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ, ਕਿਉਂਕਿ ਉਸ ਨਾਲ ਲਕਸ਼ਮੀ ਹੈ. ਇੱਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇਈਂ, ਕਿਉਂਕਿ ਤੇਰੇ ਗਲੇ ਵਿੱਚ ਸੱਪ ਨੇ, ਮੁਰਦਿਆਂ ਦੀ ਖੋਪੜੀ ਹੈ, ਔਰ ਤੇਰਾ ਵਸੇਬਾ ਸ਼ਮਸ਼ਾਨ ਦਾ. ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ ਹੈ. ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ. ਲਾਲਸਾ ਜੀਵਨ ਦੀ ਹੈ, ਔਰ ਭੈ ਕੇਵਲ ਮੌਤ ਦਾ ਹੈ. ਮਨੁੱਖ ਕਿਤਨਾ ਜੀਵਣਾ ਚਾਹੁੰਦਾ ਹੈ, ਕਿਤਨੀ ਜੀਵਨ ਦੀ ਲਾਲਸਾ ਹੈ. ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ. ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਵੇ, ਜੇ ਕਿਧਰੇ ਉਮਰ ਚਾਰ ਯੁਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਵਿੱਚ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀ ਰਥ ਜਗ ਲੈ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਕਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਹਨਾਂ ਹੀ ਦੋਹਾਂ ਉਲਝਣਾਂ ਦੇ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਔਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਦੇ ਵਿੱਚ, ਇੱਕ ਦਿਨ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤੀ ਤੋਂ ਰਹਿ ਜਿਸ ਵਿੱਚ ਮੌਤ ਨਹੀਂ, ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ, ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ, ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੀ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਬੜੀ ਪ੍ਰਬਲ ਦਿਖਾਈ, ਪ੍ਰਬਲ ਦਿਖਾਈ ਦਿੰਦੀ। ਅੰਮ੍ਰਿਤ ਦੀ ਚਾਹਤ, ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ, ਸਿਰਮੌਰ ਮੰਗ ਹੈ, ਪ੍ਰਬਲ ਮੰਗ ਹੈ। ਸਤਿਗੁਰ ਦੀ ਬਾਣੀ ਦਾ ਸਮਾਨ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣ, ਭ੍ਰਮ ਦਾ ਭਰਮ ਭੁਲਾਇਆ। ਉਹ ਅੰਮ੍ਰਿਤ ਦਾ ਕੁੰਤ ਇਸੇ ਜੀਵਨ ਸਾਗਰ ਦੇ ਅੰਦਰ ਹੈ, ਔਰ ਇਸੇ ਜੀਵਨ ਦਾ ਰੇੜਕਾ ਪਾਣਾ ਪਏਗਾ। ਜਪ ਤਪ ਦੁਆਰਾ ਇਸੇ ਅੰਮ੍ਰਿਤ ਦੇ ਕੁੰਭ ਨੂੰ ਬਾਹਰ ਪ੍ਰਗਟ ਕਰਨਾ ਪਏਗਾ। ਇਸ ਅੰਮ੍ਰਿਤ ਦੇ ਕੁੰਭ ਨੂੰ ਕੋਈ ਪ੍ਰਗਟ ਕਰ ਸਕੇ ਇਹਦੇ ਲਈ ਪ੍ਰੇਰਣਾ ਚਾਹੀਦੀ, ਜ਼ਿੰਮੇਵਾਰੀ ਚਾਹੀਦੀ, ਇਸਦੇ ਲਈ ਇੱਕ ਤੜਪ ਚਾਹੀਦੀ ਹੈ, ਇਸਦੇ ਲਈ ਸਾਧਨਾ ਚਾਹੀਦੀ ਹੈ। ਤਾਂ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨੂੰ ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉੱਪਰੋਂ ਪਾਣੀ ਪਾਉਂਦੇ ਹਾਂ, ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ। ਆਦਿ ਕਾਲ ਤੋਂ ਮਹਾਂਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੀ ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰ ਆ ਜਾਏ। ਇੱਕ ਵਿਧੀ ਰਹੀ ਹੈ, ਬਾਹਰੋਂ ਅੰਮ੍ਰਿਤ ਦਾ ਸੰਬੰਧ ਸਥਾਪਨ ਕਰਕੇ ਜੀਵਨ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨਾ। ਇਹ ਸਾਧਨਾ ਧਾਰਮਿਕ ਜਗਤ ਦੇ ਆਦਿ ਕਾਲ ਤੋਂ ਚਲੀ ਆ ਰਹੀ ਹੈ। ਆਬੇ ਹਯਾਤ ਅੰਮ੍ਰਿਤ, ਇਸ ਦੀ ਤਲਾਸ਼ ਆਦਿ ਕਾਲ ਤੋਂ ਚਲੀ ਆ ਰਹੀ ਹੈ ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ। ਵੱਖ ਵੱਖ ਰਹਿਬਰੀ ਪੁਰਸ਼ਾਂ ਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ, ਆਬੇ ਹਯਾਤ ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ 'ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਹੋ ਜਾਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਿਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮਿਕ ਲੋਕਾਂ ਦੀ ਸਮਝ ਦੇ ਉੱਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ 'ਤੇ ਵੀ ਅਸਰ ਪੈਂਦਾ ਹੈ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਅੱਖ ਅੰਮ੍ਰਿਤਮਈ ਨੇ, ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੋ ਜਾਣ ਤੋ ਜਲ ਅੰਮ੍ਰਿਤਮਈ ਹੈ ਔਰ ਉਹ ਜਲ ਕਿਧਰੇ ਅੰਮ੍ਰਿਤਮਈ ਵਨ ਹੋ ਗਿਆ, ਉਹਦੇ ਚਰਨਾਂ ਨੂੰ ਛੋ ਜਾਣ ਤੋ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤੋ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤੋ ਉਦਾਹਰਣ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਨ੍ਹਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ, ਧਰਮ ਘਟਦਾ ਹੈ। ਜੈਸੇ ਬਾਹਰ ਦੇ ਸੁੱਖ ਵਧਦੇ ਨੇ, ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ ਚਾਰ ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈ, ਆਪਣੇ ਸਿੱਖ ਬਣਾਈ, ਆਪਣੀ ਸਿੱਖੀ ਦਾ ਵਾਅਦਾ ਕਰੀ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰਵੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ, ਪਰ ਵਾਸ਼ਨਾ ਦੇ ਗ੍ਰਸੇ ਹੋਏ ਪ੍ਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ, ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫਾ ਹੋ ਸਕਦਾ ਉਸਦਾ ਆਤਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸਨ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ, ਇਹ ਪ੍ਰਚਲਿਤ ਆਪਣੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਫਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਵੇਲੇ ਜੋ ਪਾਣੀ ਹੈ ਉਸਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਆਉਂਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਆਉਂਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਇ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਛ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਦੇ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ, ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਦੀ ਮੰਗੀ ਸੀ, ਸਿਰ ਦੇ ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਦੇ ਚਰਨਾਮਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤਾਂ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ। ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ, ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ। ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਹਾਂ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਭੇਟ ਕੀਤਾ ਸੀ, ਮੈਂ ਸਰਬੰਸ ਭੇਟ ਕਰਾਂਗਾ, ਮੈਂ ਸਭ ਕੁਛ ਭੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਜੋ ਕੁਛ ਵੀ ਹੈ ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਗ੍ਰੰਥ ਵਿੱਚ। ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ, ਪੰਜਾਂ ਨੂੰ ਸਾਫ ਕਹਿੰਦੇ ਨੇ, ਸਿੱਖ ਸੋ ਰਹਿਤ ਪੰਜ ਜੋ ਮਿਲੇ, ਮਮ ਸਰੂਪ ਸੋ ਜਾਨੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਇਹਨਾਂ ਪੰਜਾਂ ਵਿੱਚ ਮੇਰੀ ਝਲਕ ਹੈ, ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਹੈ, ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਅਬ ਅੰਮ੍ਰਿਤ ਛਕਾਓ ਜੈਸੇ ਕਮਲੀਨ, ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ, ਇਸ ਤਰ੍ਹਾਂ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਹੈ। ਔਰ ਵਾਕਈ ਜਦ ਪੰਜਾਂ ਨੇ ਛਕਾਇਆ ਸਤਿਗੁਰ ਪ੍ਰਸੰਨ ਹੋਏ, ਹਾਂ ਤੁਸੀਂ ਸੰਪੰਨ ਹੋ ਗਏ, ਵਾਕਈ ਤਿਆਰ ਹੋ ਗਏ।

ਹੀ ਹੋ ਜਾਂਦੇ ਨੇ, ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ, ਕਿਉਂਕਿ ਅੰਮ੍ਰਿਤ ਛਕਦੇ ਹਾਂ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ। ਉਸ ਰਹਿਤ ਦੀ ਜੋ ਵਿਆਖਿਆ ਹੈ ਉਹ ਇਸ ਪ੍ਰਕਾਰ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ। ਦਰਅਸਲ ਸਿੱਖ ਦਾ ਸਰੂਪ ਹੀ ਤਾਂ ਬਣਦਾ ਹੈ ਜੇ ਉਸ ਕੋਲ ਰਹਿਣੀ ਹੋਵੇ। ਰਹਿਣੀ ਦੋ ਤਰ੍ਹਾਂ ਦੀ, ਮਾਨਸਿਕ ਤੇ ਸਰੀਰਕ। ਮਾਨਸਿਕ ਰਹਿਣੀ ਹੈ ਬਾਣੀ ਦਾ ਪਾਠ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਹੋਰ ਜਿਤਨੀ ਬਾਣੀ ਪੜ ਸਕੇ। ਮੂਲ ਮੰਤਰ ਦਾ ਜਪ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਪ ਦੋ ਵਕਤ, 10 ਮਿੰਟ, 20 ਮਿੰਟ, ਅੱਧਾ ਘੰਟਾ ਜਾਂ ਜਿਤਨਾ ਉਸ ਕੋਲ ਸਮਾਂ। ਇਹ ਮਾਨਸਿਕ ਰਹਿਤ ਹੈ। ਤਨ ਦੁੱਤੇ ਪੰਜ ਕਕਾਰ, ਇਹ ਸਰੀਰਕ ਰਹਿਤ ਹੈ। ਮਨ ਕਰਕੇ ਸਿੱਖ ਬਣੇ, ਤਨ ਕਰਕੇ ਇਹ ਸਿੱਖ ਬਣੇ, ਤੋ ਮਾਨਸਿਕ ਤੇ ਸਰੀਰਕ ਰਹਿਤ ਚਾਹੀਦੀ ਹੈ। ਨਾ ਮਾਨਸਿਕ ਰਹਿਤ ਹੋਵੇ ਨਾ ਸਰੀਰਕ, ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਸਿੱਖ ਮੈਨੂੰ ਪਿਆਰਾ ਨੇ, ਕਿਉਂਕਿ ਇਸਨੇ ਪਾਹੁਲ ਨਹੀਂ ਲਈ ਔਰ ਰਹਿਣੀ ਨਹੀਂ ਰਹੀ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਜਿਸ ਕੋ ਦਰਸ਼ਨ ਨਾ ਹੈ ਮੇਰਾ ਪਾਪੀ ਤਿਆਗੇ ਦਿੱਖ। ਰਹਿਤ ਨਾਮੇ ਇਸ ਤਰ੍ਹਾਂ ਦੇ ਬੋਲ ਨੇ, ਜਿਉਂ ਕਾਹੂ ਤੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਦ ਧਰਾਇਓ। ਖੋਤੇ ਨੂੰ ਇਸ਼ਨਾਨ ਕਰਾ ਕੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵੇ ਔਰ ਉਹਦੇ ਸਰੀਰ ਦਿੱਤੇ ਚੰਦਨ ਇਤਿਆਦਿਕ ਲਾਵੇ। ਜਿਉਂ ਕਾਹੂ ਤੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਦ ਧਰਾਇਓ, ਤੈ ਕੀ ਕਰ ਤਾਂ ਕੀ ਸੋਭਾ ਨਾਹੀ, ਆਸੀ ਹੋਏ ਹੋਤ ਜਗ ਮਾਹੀ। ਅਗਰ ਇਸ ਤਰ੍ਹਾਂ ਕਰਕੇ ਕੋਈ ਖੋਤੇ ਨੂੰ ਬਾਜ਼ਾਰ ਵਿੱਚ ਲਿਆਵੇ, ਲੋਕੀ ਉਸਨੂੰ ਵਡਿਆਣ ਨਹੀਂ ਲੱਗੇ ਬਲਕਿ ਹੱਸਣਗੇ ਉਸਤੇ, ਵੀ ਲੈ ਖੋਤੇ ਨੂੰ ਇਸ਼ਨਾਨ ਕਰਾ ਕੇ ਚੰਦਨ ਲਾ ਕੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਵਾ ਕੇ ਲੈ ਕੇ ਆ ਗਿਆ। ਤੈ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗ ਮਾਹੀ। ਇਹ ਪ੍ਰਮਾਣ ਕਿਸ ਪ੍ਰਥਾਈ ਦਿੱਤਾ ਜਾ ਰਿਹਾ? ਅਗਾਂਹ ਫਰਮਾਨ ਕਰਦੇ ਨੇ, ਤਿਮ ਕੁਰਤੀਆਂ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਸੇ ਤਰ੍ਹਾਂ ਜੋ ਕੁਰੈਤੀ ਹੈ ਉਸਨੇ ਕੇਸ ਰੱਖੇ ਹੋਏ ਨੇ, ਮਾਨੋ ਖੋਤੇ ਨੂੰ ਇਸ਼ਨਾਨ ਕਰਾਇਆ ਗਿਆ, ਫੁੱਲਾਂ ਦੀ ਮਾਲਾ ਪਵਾਈ ਗਈ ਹੈ, ਚੰਨਨ ਆਦਿਕ ਲਾਇਆ ਗਿਆ। ਬਸ ਖੋਤੇ ਦਾ ਖੋਤਾ ਹੈ ਸਿਰਫ। ਸਿੱਖੀ ਈ ਪੰਜ ਹਰਫ ਹਿਰਦੇ ਦੀ ਬਣਾਵਟ ਬਣੇਗੀ ਬਾਣੀ ਨਾਲ, ਮੂਲ ਮੰਤਰ ਦੇ ਜਪ ਨਾਲ, ਗੁਰਮੰਤਰ ਦੇ ਜਪ ਨਾਲ। ਉੱਥੇ ਸਰੀਰ ਸਿੱਖੀ ਦਾ ਸਰੂਪ ਪੇਸ਼ ਕਰੇਗਾ ਇਹਨਾਂ ਪੰਜ ਕਕਾਰਾਂ ਨਾਲ। ਕੱਕਾ ਕੇ ਇਸ ਦੀ ਆਵਾਜ਼ ਜੋ ਪਰਸ਼ੀਅਨ ਉਰਦੂ ਦੇ ਅਲਫਾਜ਼ ਵਿੱਚ ਹੈ, ਅਲਫਾਬੇਟ ਵਿੱਚ, ਉਸਨੂੰ ਕਹਿੰਦੇ ਨੇ ਕਾਫ਼। ਤੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਫਾਰਸੀ ਦੇ ਹੀ ਆਲਮ ਫਾਜ਼ਿਲ ਗਜ਼ਨੀ ਤੋਂ ਆਏ, ਲਹਿਜ਼ਾ ਉਹਨਾਂ ਦੇ ਬੋਲ ਉਹਨਾਂ ਦੀ ਬਾਣੀ ਸਾਰੀ ਦੀ ਸਾਰੀ ਫਾਰਸੀ ਵਿੱਚ ਹੈ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਈ ਭੱਟਾਂ ਦੀ ਇਹ ਮਹਾਨ ਰਚਨਾ, ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ, ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ, ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ, ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ, ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ, ਪਰਮ ਧਾਮ ਤੱਕ ਪਹੁੰਚਣਾ ਪੈਂਦਾ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ ਹੈ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ ਹੈ। ਸਤਵਾਦੀ ਬਣਨਾ ਹੈ, ਸੰਤੋਖੀ ਬਣਨਾ ਹੈ, ਦਿਆਲੂ ਬਣਨਾ ਹੈ, ਖਿਮਾਵਾਨ ਬਣਨਾ ਹੈ, ਸ਼ੀਲਵਾਨ ਬਣਨਾ ਹੈ,
ਤੋਂ ਫਿਰ ਉਦਮ ਉਪਰਾਲੇ ਤੇ ਵਸੀਲਿਆਂ ਦੀ ਲੋੜ ਹੈ। ਜਿਵੇਂ ਪਾਣੀ ਉੱਪਰ ਉੱਠੇ ਤੋਂ ਬਿਨਾਂ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ, ਹੂ ਬਹੁ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਓ ਚਾਹੀਦਾ ਪਿੱਛੇ, ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ। ਉਹ ਦਬਾਓ, ਉਹ ਪ੍ਰੈਸ਼ਰ ਹੈ ਕੇਵਲ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀਂ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸ ਨੂੰ ਸਤਿਗੁਰ ਇੰਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ। ਔਰ ਜੀਵਨ ਅਕਸਰ ਮਨੁੱਖ ਸੌਂ ਕੇ ਹੀ ਬਤੀਤ ਕਰ ਦਿੰਦਾ ਹੈ। ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤਸੰਗ ਤੇ ਜਪ। ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਮਨੁੱਖ ਦੇ ਕਾਮ ਰਸ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ। ਔਰ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿੱਟੀ ਹੈ, ਸਿਰਫ ਕਾਮ ਰਸਤੇ ਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ, ਦੇਖਣ ਦੇ ਚ ਆਇਆ ਭਾਵੇਂ ਉਹਨਾਂ ਦੀ ਉਮਰ 80-90 ਸਾਲ ਦੀ ਹੀ ਕਿਉਂ ਨਾ ਹੋ ਜਾਏ, ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ। ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਲ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਗਤ ਲੋਚਨ ਜੀ ਮਹਾਰਾਜ ਦਾ ਕਥਨ, ਕੇਸ ਚਿੱਟੇ ਹੋ ਗਏ, ਚਿਹਰੇ ਤੇ ਝੁਰੀਆਂ ਪੈ ਗਈਆਂ, ਬਚਨ ਸ਼ੁੱਧ ਨਹੀਂ ਨਿਕਲੇ ਦੇ, ਔਰ ਅੱਖਾਂ ਵਿੱਚ ਦੀਦ ਨਹੀਂ ਰਹੀ, ਕਮਜ਼ੋਰੀ ਨੇ ਚਾਰੋਂ ਪਾਸੇ ਸਰੀਰ ਨੂੰ ਨਿਢਾਲ ਕੀਤਾ ਹੈ। ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ ਚ ਵੀ ਚੱਲ ਰਹੀ ਹੈ। ਭਾਵੇਂ ਮਧਾਣੀ ਦੇ ਚ ਕੁਛ ਨਹੀਂ ਰਹੀ, ਚਾਟੀ ਨਹੀਂ ਰਹੀ, ਦਹੀਂ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ। ਜੈਸੇ ਜੈਸੇ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ, ਔਰ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਕਾਮ ਵਾਸ਼ਨਾ ਸਮਾਪਤ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ, ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ। ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ, ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ। ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਹੈ, ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ, ਮੋਤੀ ਹੋ ਜਾਂਦੀ ਹੈ, ਰਤਨ ਲਾਲ ਜਵਾਹਰ ਬਣ ਜਾਂਦੀ ਹੈ। ਤੋ ਇਹ ਪਹਿਚਾਣ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ, ਉਹਦੀ ਕਾਮ ਵਾਸ਼ਨਾ ਸਮਾਪਤ ਹੋ ਗਈ, ਉਹਦੇ ਚ ਰੂਪ ਦੀ ਖਿੱਚ ਨਹੀਂ ਰਹੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ। ਸਤਿਗੁਰੂ ਕਹਿੰਦੇ ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਏ। ਹੁਣ ਜਗਤ ਦੀ ਤਮਾਮ ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ। ਹੁਣ ਪਰਮ ਰੂਪ ਦੇ ਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ, ਹੁਣ ਆਕਾਰ ਵਿੱਚ ਨਿਰਾਕਾਰ ਦੀ ਝਲਕ ਮਿਲ ਰਹੀ ਹੈ। ਇਸ ਵਾਸਤੇ ਵਾਸ਼ਨਾ ਸਮਾਪਤ, ਵਾਸ਼ਨਾ ਦਾ ਜਗਤ ਖਤਮ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਪ੍ਰਾਰਥਨਾ ਸ਼ੁਰੂ ਹੀ ਉਦੋਂ ਆਉਂਦੀ ਹੈ
ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਏ, ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ, ਤਪ ਵੀ ਕਰ ਰਿਹਾ, ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ, ਜੇਕਰ ਉਸਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ, ਤਾਂ ਉਸਦਾ ਇਹ ਭਜਨ, ਉਸਦਾ ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ, ਸਭ ਕੁਛ ਵਾਸ਼ਨਾ ਹੈ। ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋਕਾਮਨਾ ਕਰ ਰਹੇ ਨੇ, ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ, ਬਹੁਤ ਵਧੀਆਂ, ਔਰ ਮਨੁੱਖ ਅਤੀ ਕਾਮੀ ਹੋ ਗਿਆ, ਅਤੀ ਕਾਮੀ ਹੋ ਗਿਆ। ਕਾਮਨਾ ਸੰਸਾਰ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਕਰਤਾਰ ਦੀ ਆਉਂਦੀ ਹੈ। ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ, ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ। ਵਾਸ਼ਨਾ ਸੰਸਾਰ ਨਾਲ ਜੋੜਦੀ ਹੈ, ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ। ਤੋ ਜੈਸੇ ਜਪ ਕਰਦਿਆਂ ਸ਼ਕਤੀ ਮੂਲ ਆਧਾਰ ਨੂੰ ਵਿੰਨ ਕੇ ਉੱਪਰ ਉੱਠੀ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਸਮਾਪਤ ਹੋਇਆ। ਲੇਕਿਨ ਅਜੇ ਪਰਮ ਨਿਧੀ, ਪਰਮ ਖਜ਼ਾਨਾ, ਪਰਮ ਆਨੰਦ ਦੇ ਦੁਆਰ ਨਹੀਂ ਖੁੱਲੇ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਾਧਨਾ ਜਾ ਰਹੀ ਹੈ, ਸ਼ਕਤੀ ਸਹਿਜੇ ਸਹਿਜੇ ਉੱਪਰ ਉੱਠ ਰਹੀ ਹੈ। ਦੂਸਰਾ ਚੱਕਰ ਹੈ ਸਵਦਿਸ਼ਟਾਨ, ਜੋ ਮੂਲ ਆਧਾਰ ਤੋਂ ਉੱਪਰ ਹੈ। ਸਾਧਨਾ ਕਰਦੇ ਕਰਦੇ, ਜਪ ਕਰਦੇ ਕਰਦੇ, ਅਭਿਆਸੀ ਦੀ ਸੁਰਤ, ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ, ਉਹ ਫਿਰ ਸਵਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਸਵਦਿਸ਼ਟਾਨ ਚੱਕਰ ਵਿੰਨਿਆ ਗਿਆ, ਪਹਿਚਾਣ ਕੀ ਹੋਵੇਗੀ? ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ, ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ। ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ, ਜਿਸ ਦੀ ਸ਼ਕਤੀ ਸਵਦਿਸ਼ਟਾਨ ਤੋਂ ਉੱਪਰ ਉੱਠ ਗਈ ਹੈ। ਦਰਅਸਲ ਡਰ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ ਕਿ ਸਵਦਿਸ਼ਟਾਨ ਤੋਂ ਥੱਲੇ ਜੀ ਰਿਹਾ। ਭਗਤ ਕਬੀਰ ਕਹਿੰਦੇ ਨੇ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਂ। ਮੈਂ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ ਨਾ ਹੀ ਕਿਸੇ ਨੂੰ ਡਰਾਉਂਦਾ। ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰਦਾ, ਕਿਉਂਕਿ ਭੈਭੀਤ ਹੋਇਆ ਮਨੁੱਖ ਹੀ ਅਗਲੇ ਨੂੰ ਭੈਭੀਤ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਪਰਮ ਗਿਆਨੀ ਦੇ ਲੱਛਣ ਇਹੀ ਦੱਸਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਸਤਵਿਕ ਪਰਮ ਗਿਆਨੀ, ਬ੍ਰਹਮ ਗਿਆਨੀ ਉਹੀ ਹੈ ਜੋ ਭੈ ਦੀ ਦੁਨੀਆਂ ਤੋਂ ਉੱਚਾ ਉੱਠ ਗਿਆ, ਨਾ ਡਰਾਂਦਾ ਹੈ ਨਾ ਡਰਦਾ। ਸਵਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਭੈ ਦੀ ਦੁਨੀਆਂ ਖਤਮ, ਨਿਰਭੈ ਦੀ ਦੁਨੀਆਂ ਸ਼ੁਰੂ ਹੋਈ। ਨਿਰਭੈ ਕੇਵਲ ਪਰਿਪੂਰਨ ਪਰਮਾਤਮਾ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ, ਡਰ ਪੇ ਧਰਤ ਆਕਾਸ਼ ਨਿਖਤਰਾ, ਸਿਰ ਉਪਰ ਗਗਨ ਕਰਾਰ, ਪਾਉਣ ਪਾਣੀ ਬੈ ਸੰਤਰ, ਡਰ ਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮੁਲ ਗਾਏ ਗੁਣੀ। ਸਤਿਗੁਰ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਵਿੱਚ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ, ਪੈ ਦੇ ਚ ਨੇ, ਡਰ ਦੇ ਚ ਨੇ, ਮਰਿਆਦਾ ਦੇ ਚ ਨੇ। ਤਮਾਮ ਜੀਵ ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ। ਇਹ ਠੀਕ ਹੈ ਕਿ ਡਰ ਮਰਿਆਦਾ ਵਿੱਚ ਰੱਖਣ ਵਾਸਤੇ ਚਾਹੀਦਾ ਹੈ, ਲੇਕਿਨ ਹਰ ਵਕਤ ਮਨੁੱਖ ਡਰਿਆ ਹੋਇਆ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ। ਕਿਧਰੇ ਮੈਂ ਬਿਮਾਰ ਨਾ ਹੋ ਜਾਵਾਂ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੇਰਾ ਕਮਾਇਆ ਹੋਇਆ ਧਨ ਨਾਸ ਨਾ ਹੋ ਜਾਏ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਿਧਰੇ ਮੇਰਾ ਰੁਤਬਾ ਕੋਈ ਖੋਹ ਨਾ ਲਵੇ, ਕਿਧਰੇ ਜੰਗ ਦੇ ਵਿੱਚ ਜਾਂ ਮੁਕਦਮੇ ਵਿੱਚ ਮੈਂ ਹਾਰ ਨਾ ਜਾਵਾਂ, ਇਹ ਭੈ ਮਨੁੱਖ ਨੂੰ ਬਣਿਆ ਰਹਿੰਦਾ।
सब दिष्टान चक्र नु विन के जैसे जीवन चेतना जीवन शक्ति उपर उठदी है, ए भय दी दुनिया खत्म हो गई, निर्भय दी दुनिया आरंभ होई, और परिपूर्ण परमात्मा चूंके निर्मल है हुण उसदा ही भय शुरू होया। भाव उदी गल मनन दा अंदर चाव पैदा होया, इसे नू सतगुरु कहंदे निर्मल भाव पाया, हर गुण गाया, हर वेखे राम हदूरे। परमात्मा आप निर्मल है, उदा भय भी निर्मल है। जगत मैला है, जगत दा भय भी मैला है। जगत दा भय जिस दे अंदर है वह निर्मल नहीं हो सकेगा, ते परमात्मा दा भय जिस दे अंदर है वह मैला कदी नहीं हो सकेगा, सदीव निर्मल होवेगा। बाबे फरीद दे श्लोकां दे साहिब गुरु अमरदास जी महाराज दा एक परम पावन श्लोक है, भय पईए तन खीण होए, लोभ रत विच्चों जाए, ज्यों बैसंतर धात सुध होए, त्यों हर का भव दुरमत मैल गवाए। जिस तरह अगन सोने दी तमाम खोट नूं कढ देंदी है, रब्बी निर्मल भय मनुख दे तमाम विकारां नूं शांत कर देंदा है, मनुख दे तमाम पतत संस्कारां नूं खत्म कर देंदा है। तो सब दिष्टान चक्र नूं विन के जैसे जीवन चेतना उपर उठी, मौत दा भय खत्म हो गया, किसे प्रकार दे भय दा जड़ा बोझ सी ओ सिर तो लै गया, निर्भय दुनिया आरंभ होई, सिर दे सारे बोझ उतर गए। जप जारी है, तप जारी है, साधक दी साधना बकायदा जारी है, राही है ए मंजिल दा चल रहे है, चल रहे है। टिकाणा की है आ गया चक्र नु विन के अगे जाना, किथे परम आनंद तक, परम शांति तक, परम निधान तक, परम पुरख तक, जिसनु कह परमात्मा ईश्वर अकाल पुरख, उत्थे तक पहुंचना है। और उसका सरूर, उसकी मस्ती, उसका अनुभव मनुख नु उदो ही आंदा है जब आ गया चक्र नु विन के ए पहुंचदा है, और ए चक्र मस्तक दे च है। इतनी गलत स्पष्ट हो गई कि सुरत उच्ची करनी पेगी, ध्यान दे आसरे ते शक्ति नु उपर लै जाना होवेगा। अक्सर देखण दे च आया कि प्रेशर दा मारिया होया फुहारे दा पानी उपर ते उठदा है, पर धरती दी खिच दा मारिया होया फिर थल्ले, फिर थल्ले, फिर थल्ले। चंगी संगत धर्म ग्रंथां दे पाठ पठन दे नाल जीवन शक्ति उपर ते उठदी है, पर फिर संसार दे खिच दी मारी होई थल्ले, थल्ले, थल्ले। किधरे धन खिच लैंदा है, किधरे रूप खिच लैंदा है, किधरे प्रभुता खिच लैंदी है, किधरे संसार दा कोई होर साजो समान खिच लैंदा है। इस तरीके दे नाल ए दो पासे दी कशिश है, परमात्मा दी अपनी खिच, संसार दी अपनी खिच। किधरे बगौर मुताला करके तमाम ब्रह्मंड दे उते निगाह मारीए तां सब कुछ एक दूजे दी कशिश ते खड़ा है। सूरज, चंद, तारे, ग्रह, नक्षत्र सब एक दूजे दी कशिश ते खड़े ने, ना थल्ले कोई थंबी है, ना उपर किसे रस्सियां दे नाल लटके हुए ने, सब एक दूजे दी कशिश ते खड़े ने। कदी परिवार दा इकट्ठ देखिए तां इह वी एक दूजे दी कशिश ते खड़े ने, पति दे अंदर पत्नी दी कशिश, पत्नी दे अंदर पति दी खिच, पुत्रां दे अंदर मां बाप दी खिच, मां बाप दे अंदर पुत्रां दी ममता, भैण भरा आपसी ममता करके जुड़े रहिंदे ने, कशिश करके ये संबंध जुड़े आ रहिंदा है। देखण दे चाया कोई ग्रह नक्षत्र स्यारा सितारा जद कशिश दे दायरे तो बाहर निकलदा है, टुट जांदा है, खत्म हो जांदा है, उहदी होंद ही मिट जांदी है। जद भी किसी मनुख दे अंदर कशिश नहीं रहिंदी, परिवार दी खिच नहीं रहिंदी, टुट जांदा है पत्नी तो, टुट जांदे ने इस्त्रियां अक्सर पति तो, टुट जांदे ने बच्चे मां बाप तो, और अलग हो जांदे ने मां बाप बच्चियां तो, टुट जांदे ने रिश्ते भैण भरावां दे, भरा भरावां दे, और मित्रां दे। इह सारा संसार एक दूजे दी कशिश ते खड़ा है, इह सारा जगत एक दूजे दी खिच ते खड़ा है। तो एक खिच संसार दी है, एक खिच करतार दी है। जिस दिन बंदे दी जीवन शक्ति, जिस दिन बंदे दी सुरत, जिस दिन बंदे दा ध्यान
ਪਰਮਾਤਮਾ ਦੀ ਕਸ਼ਿਸ਼ ਦੇ ਦਾਇਰੇ ਵਿੱਚ ਆਉਂਦਾ ਹੈ ਫਿਰ ਥੱਲੇ ਆਉਣਾ ਬਹੁਤ ਔਖਾ ਹੈ। ਉਸੇ ਨੂੰ ਕਹਿੰਦੇ ਨੇ ਦੀ ਸੁਰਤ ਇਤਨੀ ਉੱਪਰ ਚੜ੍ਹ ਗਈ ਹੈ ਇਹ ਥੱਲੇ ਨਹੀਂ ਆਉਂਦਾ, ਇਹ ਥੱਲੇ ਨਹੀਂ ਆ ਸਕੇਗਾ। ਜੈਸੇ ਕਹਿੰਦੇ ਨੇ ਕਿ ਗਾਲਬਨ ਜ਼ਮੀਨ ਦੀ ਕਸ਼ਿਸ਼ ਦਾ ਦਾਇਰਾ ਕੋਈ 400 ਮੀਲ ਤੱਕ ਹੈ, ਇਸ ਤੋਂ ਉੱਪਰ ਜਿਹੜੀ ਵਸਤੂ ਚਲੀ ਗਈ ਉਹਨੂੰ ਜ਼ਮੀਨ ਨਹੀਂ ਖਿੱਚ ਸਕੇਗੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਦੇ ਦਾਇਰੇ ਤੋਂ ਹੀ ਇਹ ਵਸਤੂ ਅੱਗੇ ਚਲੀ ਗਈ। ਹੂ ਬਹੁ ਸੰਸਾਰ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਧਨ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ, ਰੂਪ ਰੰਗ ਤੇ ਪਦਾਰਥਾਂ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ। ਜਦ ਕਦੀ ਕੋਈ ਮਨੁੱਖ ਸਾਧਨਾ ਕਰਕੇ ਜਪ ਤਪ ਕਰਕੇ ਇਸ ਸੀਮਾ ਤੋਂ ਅੱਗੇ ਲੰਘ ਜਾਂਦਾ ਹੈ ਫਿਰ ਪਦਾਰਥ ਦੀ ਧਨ ਦੀ ਰੂਪ ਦੀ ਕੋਈ ਅਹਿਮੀਅਤ ਹੀ ਨਹੀਂ ਰਹਿੰਦੀ ਕਿ ਇਸ ਮਨੁੱਖ ਨੂੰ ਖਿੱਚ ਕੇ ਥੱਲੇ ਗਿਰਾ ਸਕੇ। ਸੁਰਤ ਉੱਪਰ ਉੱਠ ਗਈ, ਸ਼ਕਤੀ ਉੱਪਰ ਚਲੀ ਗਈ। ਤੋ ਜਪ ਕਰਕੇ ਤਪ ਕਰਕੇ ਜਿਸ ਦਿਨ ਜੀਵਨ ਸ਼ਕਤੀ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਮੌਤ ਦਾ ਭੈ ਖਤਮ। ਮੌਤ ਦਾ ਡਰ ਦੇ ਕੇ ਇਸ ਤਰ੍ਹਾਂ ਦੇ ਬੰਦੇ ਨੂੰ ਗਿਰਾਇਆ ਨਹੀਂ ਜਾ ਸਕਦਾ, ਭ੍ਰਸ਼ਟ ਨਹੀਂ ਕੀਤਾ ਜਾ ਸਕਦਾ, ਗਿਰਾਇਆ ਨਹੀਂ ਜਾ ਸਕਦਾ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਹਿਜੇ ਸਹਿਜੇ ਸਾਧਕ ਦੀ ਸੁਰਤ ਧਿਆਨ ਦੇ ਆਸਰੇ ਤੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਤਾਂ ਫਿਰ ਤੀਸਰਾ ਚੱਕਰ ਹੈ ਮਣੀਪੁਰਸ਼, ਵਿਚਾਰਾਂ ਦੀ ਦੁਨੀਆ, ਫੁਰਨਿਆਂ ਦੀ ਦੁਨੀਆ, ਸੋਚ ਦੀ ਦੁਨੀਆ। ਇੱਥੇ ਤੱਕ ਜੈਸੀ ਸ਼ਕਤੀ ਪਹੁੰਚਦੀ ਹੈ ਔਰ ਇਸ ਚੱਕਰ ਨੂੰ ਵਿੰਨਦੀ ਹੈ ਫੁਰਨੇ ਮਿਟ ਗਏ, ਵਿਚਾਰ ਸ਼ਾਂਤ ਹੋ ਗਏ, ਭਟਕਣਾ ਮਿਟ ਗਈ, ਟਿਕਾਓ ਨਸੀਬ ਹੋ ਗਿਆ, ਇਕਾਗਰਤਾ ਨਸੀਬ ਹੋ ਗਈ। ਅੱਗੇ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ, ਵਲਵਲੇ ਦੀ ਦੁਨੀਆ, ਭਾਵਨਾ ਦੀ ਦੁਨੀਆ। ਇਸੇ ਨੂੰ ਅਕਸਰ ਧਾਰਮਿਕ ਵਿਚਾਰਕ ਐਸਾ ਕਹਿੰਦੇ ਨੇ ਕਿ ਇੱਕ ਅਕਲ ਤੋਂ ਪਾਰ ਦੀ ਦੁਨੀਆ ਹੈ, ਇੱਕ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇੱਕ ਅਕਲ ਦੀ ਦੁਨੀਆ ਹੈ। ਜੋ ਅਕਲ ਤੋਂ ਥੱਲੇ ਦੀ ਦੁਨੀਆ ਹੈ ਇਹ ਪਸ਼ੂਆਂ ਦਾ ਜਗਤ ਹੈ, ਅਕਲ ਹੈ ਹੀ ਕੋਈ ਨਹੀਂ, ਮਨ ਹੈ ਹੀ ਕੋਈ ਨਹੀਂ, ਸੋਚਣਾ ਹੈ ਹੀ ਕੋਈ ਨਹੀਂ। ਇਸ ਵਾਸਤੇ ਹਜ਼ਾਰਾਂ ਸਾਲ ਤੋਂ, ਅਣਗਿਣਤ ਸਦੀਆਂ ਤੋਂ ਪਸ਼ੂਆਂ ਦੀ ਜ਼ਿੰਦਗੀ ਦੇਖੀ ਦੀ ਹੈ, ਕੋਈ ਵਿਕਾਸ ਨਹੀਂ ਹੋਇਆ, ਕੋਈ ਉੱਨਤੀ ਨਹੀਂ ਹੋਈ। ਕਾਰਨ ਮਨ ਹੀ ਕੋਈ ਨਹੀਂ, ਵਿਚਾਰ ਹੀ ਕੋਈ ਨਹੀਂ, ਸੋਚ ਹੀ ਨਹੀਂ ਸਕਦੇ, ਬੁੱਧੀ ਕੋਈ ਨਹੀਂ। ਤੋ ਬੁੱਧੀ ਮੰਡਲ ਤੋਂ ਥੱਲੇ ਜੀਵਣਾ, ਬਿਲਕੁਲ ਥੱਲੇ ਜੀਵਣਾ, ਇਹ ਪਸ਼ੂਆਂ ਦਾ ਜਗਤ ਹੈ। ਬੁੱਧੀ ਦੇ ਤਲ ਤੇ ਜੀਵਣਾ ਇਹ ਮਨੁੱਖੀ ਜਗਤ ਹੈ। ਇੱਥੇ ਸੱਭਿਅਤਾ ਵਿਕਸਿਤ ਹੁੰਦੀ ਹੈ, ਸਮਾਜ ਦੇ ਨਿਯਮ ਜਨਮ ਲੈਂਦੇ ਨੇ, ਰਾਜਨੀਤੀ ਦੇ ਨਿਯਮ ਪੈਦਾ ਹੁੰਦੇ ਨੇ, ਜੀਵਨ ਦੇ ਢੰਗ ਰੰਗ ਸਭ ਕੁਝ ਇੱਥੇ ਹੀ ਆ ਕੇ ਜਨਮ ਲੈਂਦਾ। ਔਰ ਇੱਕ ਐਸੀ ਦੁਨੀਆ ਹੈ ਜੋ ਬੁੱਧੀ ਮੰਡਲ ਤੋਂ ਪਾਰ ਦੀ ਦੁਨੀਆ, ਜੋ ਅਕਲ ਤੋਂ ਪਾਰ ਦੀ ਦੁਨੀਆ, ਉੱਥੇ ਅਕਲ ਵੀ ਨਹੀਂ ਪਹੁੰਚ ਸਕਦੀ, ਉੱਥੇ ਬੁੱਧੀ ਦੀ ਵੀ ਕੋਈ ਪਹੁੰਚ ਨਹੀਂ। ਉਹ ਵਲਵਲਿਆਂ ਦੀ ਦੁਨੀਆ, ਜਜ਼ਬਿਆਂ ਦੀ ਦੁਨੀਆ, ਭਾਵਨਿਆਂ ਦੀ ਦੁਨੀਆ। ਇਸੇ ਨੂੰ 20ਵੀਂ ਸਦੀ ਦੇ ਮਸ਼ਹੂਰ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਤਾਰਕਿਕ ਨੂੰ ਇੱਕ ਵਿਚਾਰ

ਮਨੁੱਖ ਨੇ ਤੇ ਜਿਨ੍ਹਾਂ ਦੀ ਜ਼ਿੰਦਗੀ ਚ ਦੀਪਕ ਹੀ ਨਹੀਂ ਜਲਿਆ, ਭਾਵ ਜੋ ਬੁੱਧੀ ਤੱਕ ਵੀ ਨਹੀਂ ਪਹੁੰਚੇ, ਪਸ਼ੂ ਨੇ। ਔਰ ਜੋ ਬੁੱਧੀ ਮੰਡਲ ਤੋਂ ਅੱਗੇ ਨਿਕਲ ਗਏ, ਦੇਵਤੇ ਨੇ, ਫਰਿਸ਼ਤੇ ਨੇ। ਕਹਿੰਦੇ ਨੇ ਬੁੱਧੀ ਦੀ ਦੁਨੀਆ ਤੋਂ ਅੱਗੇ ਲੰਘ ਗਏ, ਇਹ ਰੱਬ ਦਾ ਰੂਪ ਹੋ ਗਏ, ਈਸ਼ਵਰ ਦਾ ਰੂਪ ਹੋ ਗਏ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਜੋ ਬੁੱਧੀ ਮੰਡਲ ਤੋਂ ਥੱਲੇ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਪਾਗਲ ਨੇ, ਪਸ਼ੂ ਸਮਾਨ ਨੇ। ਔਰ ਜਿਹੜਾ ਬੁੱਧੀ ਮੰਡਲ ਤੋਂ ਅੱਗੇ ਚਲਿਆ ਗਿਆ ਉਹਦਾ ਵੀ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ, ਭੁਲੇਖੇ ਕਰਕੇ ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਆਉਂਦੇ ਨੇ, ਬੁੱਧੀ ਮੰਡਲ ਤੋਂ ਥੱਲੇ ਜੋ ਚਲਾ ਗਿਆ ਔਰ ਬੁੱਧੀ ਮੰਡਲ ਤੋਂ ਜੋ ਉੱਪਰ ਉੱਠ ਗਿਆ, ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ। ਇੱਕ ਬਹੁਤ ਥੱਲੇ ਚਲਾ ਗਿਆ, ਇੱਕ ਬਹੁਤ ਉੱਪਰ ਉੱਠ ਗਿਆ। ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ, ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ। ਤੋ ਤੀਸਰਾ ਚੱਕਰ ਹੈ ਮਣੀਪੁਰ। ਜੈਸੇ ਜੀਵਨ ਸ਼ਕਤੀ ਜਪ ਕਰਦੇ ਹਾਂ, ਤਪ ਕਰਦੇ ਹਾਂ, ਇਸ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਏ, ਵਿਚਾਰਾਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਫੁਰਨਿਆਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਵਿਚਾਰਾਂ ਦਾ ਬੋਝ, ਵਿਚਾਰਾਂ ਦਾ ਤਣਾਅ ਆਖਰ ਖਤਮ ਹੁੰਦਾ। ਬਹੁਤਾ ਬੰਦਾ ਵਿਚਾਰੇ, ਦਾਰਸ਼ਨਿਕ, ਫਿਲੋਸਫਰ, ਆਖਰ ਜ਼ਹਿਨੀ ਤੌਰ ਤੇ ਬੋਝਲ ਤੇ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਜਦ ਜ਼ਿਆਦਾ ਸੋਚੇਗਾ ਤੋ ਜੀਵਨ ਕੋਈ ਸਾਰਥਕ ਪ੍ਰਤੀਤ ਨਹੀਂ ਹੋਵੇਗਾ, ਜ਼ਿਆਦਾ ਸੋਚੇਗਾ ਤੋ ਸੰਸਾਰ ਦੀ ਅਹਿਮੀਅਤ ਖਤਮ ਹੋਵੇਗੀ, ਜ਼ਿਆਦਾ ਸੋਚੇਗਾ ਉਹਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ, ਤੋ ਬੇਜ਼ਾਰ ਹੋ ਜਾਏਗਾ, ਬੇਚੈਨ ਹੋ ਜਾਏਗਾ। ਬੇਚੈਨੀ, ਬੇਜ਼ਾਰੀ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਪਸ਼ੂ ਕਦੀ ਬੇਜ਼ਾਰ ਨਹੀਂ ਹੁੰਦੇ, ਪਸ਼ੂ ਕਦੀ ਬੇਚੈਨ ਨਹੀਂ ਹੁੰਦੇ, ਕਿਉਂ? ਸੋਚਦੇ ਹੀ ਨਹੀਂ, ਬਸ ਖਾਣਾ ਪੀਣਾ, ਸੋ ਜਾਣਾ ਔਰ ਬੱਚੇ ਪੈਦਾ ਕਰਨੇ, ਵਕਤੀ ਤੌਰ ਤੇ ਉਹਨਾਂ ਦੀ ਪਾਲਣਾ ਕਰ ਲੈਣੀ, ਬਸ ਇਹੀ ਪਸ਼ੂ ਦੀ ਜ਼ਿੰਦਗੀ ਹੈ। ਪਸ਼ੂ ਕਦੀ ਬੋਰ ਨਹੀਂ ਆਉਂਦਾ, ਪਸ਼ੂ ਕਦੀ ਬੇਚੈਨ ਨਹੀਂ ਆਉਂਦਾ, ਪਸ਼ੂ ਕਦੀ ਦੁਖੀ ਨਹੀਂ ਆਉਂਦਾ। ਔਰ ਇਸ ਵਾਸਤੇ ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹੀ ਪਸ਼ੂ ਪਾਗਲ ਹੁੰਦੇ ਨੇ ਜਿਨ੍ਹਾਂ ਨੂੰ ਮਜਬੂਰਨ ਮਨੁੱਖ ਦੀ ਸੰਗਤ ਵਿੱਚ ਰਹਿਣਾ ਪੈ ਜਾਂਦਾ, ਵਰਨਾ ਪਸ਼ੂ ਕਦੀ ਪਾਗਲ ਨਹੀਂ ਆਉਂਦੇ। ਕਿਉਂ? ਕਿ ਬੇਚੈਨ ਹੀ ਨਹੀਂ ਆਉਂਦੇ। ਬੇਚੈਨ ਹੋਣ ਵਾਸਤੇ, ਬੇਜ਼ਾਰ ਹੋਣ ਵਾਸਤੇ ਸੋਚਣਾ ਤੇ ਚਾਹੀਦਾ। ਤੋ ਜਗਤ ਦੇ ਜਿਤਨੇ ਸਿਆਣੇ ਮਨੁੱਖ ਹੋਏ ਨੇ, ਸਭ ਤੋਂ ਜ਼ਿਆਦਾ ਬੇਚੈਨ ਮਨੁੱਖ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨ ਮਨੁੱਖ ਨੇ। ਗਾਲਬ ਦਾ ਤੇ ਕਹਿਣਾ ਹੈ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਇੱਕ ਹੋਰ ਆਲਮ ਦਾ ਕਹਿਣਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਿਆਣਾ ਬੰਦਾ ਬੇਚੈਨ ਹੋ ਜਾਏਗਾ, ਸੋਚਣ ਵਾਲਾ ਬੇਜ਼ਾਰ ਹੋ ਜਾਏਗਾ। ਬੇਜ਼ਾਰੀ, ਬੇਚੈਨੀ ਇਸ ਗੱਲ ਦਾ ਪ੍ਰਤੀਤ ਹੈ ਕਿ ਬੰਦਾ ਬਹੁਤ ਸੋਚ ਰਿਹਾ, ਬਹੁਤ ਸੋਚ ਰਿਹਾ। ਛੁਟਕਾਰਾ ਕਿਸ ਤਰ੍ਹਾਂ ਹੋਵੇ? ਜਾਂ ਤੇ ਬੁੱਧੀ ਮੰਡਲ ਤੋਂ ਬੰਦਾ ਥੱਲੇ ਗਿਰੇ, ਜਾਂ ਫਿਰ ਬੁੱਧੀ ਮੰਡਲ ਤੋਂ ਉੱਚਾ ਉੱਠੇ। ਥੱਲੇ ਗਿਰਨਾ ਜ਼ਰਾ ਸੌਖਾ ਹੈ, ਇਸ ਵਾਸਤੇ ਜਗਤ ਦੇ ਤਮਾਮ ਸਿਆਣੇ ਮਨੁੱਖ ਸ਼ਰਾਬ ਦੇ ਰੱਸੀਆ ਬਣ ਜਾਂਦੇ ਨੇ। ਚਾਹੇ ਕਵੀ ਨੇ, ਸਾਹਿਤਕਾਰ ਨੇ, ਕਲਮ ਦੇ ਧਨੀ ਨੇ, ਦਿਮਾਗ ਦੇ ਧਨੀ ਨੇ, ਜ਼ਿਆਦਾ ਸੋਚਣ ਵਾਲੇ ਨੇ, ਅਕਸਰ ਸ਼ਰਾਬ ਦੀ ਪਰਿਕਰਮਾ ਕਰਦੇ ਨੇ ਔਰ ਬੁੱਧੀ ਮੰਡਲ ਤੋਂ ਥੱਲੇ ਗਿਰ ਜਾਂਦੇ ਨੇ। ਉਹਦਾ ਇੱਕੋ ਇੱਕ ਕਾਰਨ, ਬਹੁਤਾ ਸੋਚਦੇ ਨੇ, ਬਹੁਤੀ ਬੇਚੈਨੀ, ਬਹੁਤਾ ਸੋਚਦੇ ਨੇ, ਬਹੁਤਾ ਹੀ ਗਮ, ਬਹੁਤਾ ਸੋਚਦੇ ਨੇ, ਬਹੁਤੀ ਬੇਜ਼ਾਰੀ, ਕਿਉਂਕਿ ਪ੍ਰਤੀਤ ਹੋ ਜਾਂਦਾ ਜਗਤ ਤੇ ਕੁਛ ਵੀ ਨਹੀਂ, ਇਹ ਜੀਵਨ ਤੇ ਕੁਛ ਵੀ ਨਹੀਂ। ਤੋ ਇੱਕੋ ਇੱਕ ਆਸਰਾ ਰਹਿ ਜਾਂਦਾ ਬੁੱਧੀ ਤੋਂ ਥੱਲੇ ਗਿਰਨ ਦਾ, ਸ਼ਰਾਬ। ਪਰ ਇੱਕ ਹੋਰ ਵੀ ਸਹਾਰਾ ਹੈ, ਗੁਰਬਾਣੀ ਕਹਿੰਦੀ ਹੈ, ਅਕਲ ਤੋਂ ਉੱਚੇ ਉੱਠ ਜਾਓ, ਇਸ ਸੋਚ ਬੇਜ਼ਾਰੀ ਬੇਚੈਨੀ ਦੀ ਦੁਨੀਆ ਤੋਂ ਉੱਚੇ ਉੱਠ ਜਾਓ। ਪਰ ਉਹ ਮਦਰਾ ਬਾਜ਼ਾਰ ਵਿੱਚ ਵਿਕਦੀ ਨਹੀਂ, ਉਹ ਮਦਰਾ ਖੁਦ ਬਣਾਉਣੀ ਪੈਂਦੀ ਹੈ। ਉਸਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਜਨਮ ਸਾਖੀ ਦੀ ਪੰਕਤੀ ਵਿੱਚ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਦਿਨ ਰਾਤ ਜਪ ਕਰਦੇ ਹਾਂ, ਤਪ ਕਰਦੇ ਹਾਂ। ਜਦ ਜੀਵਨ ਸ਼ਕਤੀ ਮਣੀਪੁਰ ਚੱਕਰ ਨੂੰ

0: ਕੇ ਅੱਗੇ ਲੰਘਦੀ ਹੈ ਤਾਂ ਵਿਚਾਰਾਂ ਦੀ ਦੁਨੀਆ ਖਤਮ, ਫੁਰਨਿਆਂ ਦੀ ਦੁਨੀਆ ਖਤਮ, ਸੋਚਣ ਦੀ ਦੁਨੀਆ ਖਤਮ। ਬੁੱਧੀ ਜਿੱਥੇ ਤੱਕ ਸੋਚ ਸਕਦੀ ਸੀ ਉਸ ਸੀਮਾ ਨੂੰ ਛੂ ਲਿਆ ਗਿਆ ਤੇ ਹੁਣ ਸੀਮਾ ਤੋਂ ਪਾਰ ਜਾਣ ਦੀ ਤਿਆਰੀ ਹੈ, ਬੁੱਧੀ ਮੰਡਲ ਤੋਂ ਅੱਗੇ ਜਾਣ ਦੀ ਤਿਆਰੀ ਹੈ। ਇਸ ਵਾਸਤੇ ਅਕਸਰ ਧਾਰਮਿਕ ਸਿਆਣੇ ਕਹਿੰਦੇ ਨੇ ਕਿ ਮਨੁੱਖ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਰੱਬ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਸੰਸਾਰ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ ਪਰਮਾਤਮਾ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਕਦੀ ਬੁੱਧੀ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਆਪਣੇ ਸੋਚ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਸ਼ਕਤੀ ਜੋ ਕੁੰਡਲ ਮਾਰ ਕੇ ਨਾਭੀ ਤੋਂ ਥੱਲੇ ਸੁੱਤੀ ਪਈ ਹੈ ਔਰ ਜਿਸਦਾ ਧਿਆਨ ਜਿਸਦਾ ਮੂੰਹ ਥੱਲੇ ਦੀ ਤਰਫ ਹੈ ਉਸਨੂੰ ਉੱਪਰ ਕੈਸੇ ਉਠਾਇਆ ਜਾਏ ਤੇ ਆਗਿਆ ਚੱਕਰ ਨੂੰ ਵਿੰਨ ਕੇ ਪਰਮ ਆਨੰਦ ਦੀ ਦੁਨੀਆਂ ਵਿੱਚ ਇਹ ਸ਼ਕਤੀ ਕਿਸ ਤਰ੍ਹਾਂ ਪਹੁੰਚੇ। ਇਹ ਸਾਧਨਾ ਗੁਰਬਾਣੀ ਵਿੱਚ ਜੋ ਦੱਸੀ ਗਈ ਹੈ ਉਸਦੀ ਮੂਲ ਪੰਕਤੀ ਇਹ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਗੁਰਬਾਣੀ ਦਾ ਜਪ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ, ਸੁਰਜ ਗਈ, ਸੁੱਤੀ ਹੋਈ ਕੁੰਡਲਨੀ ਜਾਗ ਪਈ ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ। ਮੂਲਾਧਾਰ ਨੂੰ ਵਿੰਨ ਕੇ ਅੱਗੇ ਗਈ, ਵਾਸ਼ਨਾ ਦਾ ਜਗਤ ਖਤਮ। ਸਭ ਦੇ ਸ਼ਟਾਨ ਨੂੰ ਵਿੰਨ ਕੇ ਅੱਗੇ ਗਈ, ਮੌਤ ਦਾ ਭੈ ਖਤਮ। ਔਰ ਮਣੀਪੁਰ ਨੂੰ ਵਿੰਨ ਕੇ ਜਿਉਂ ਅੱਗੇ ਗਈ ਤਾਂ ਮਾਨਸਿਕ ਮੰਡਲ ਵੀ ਖਤਮ, ਮਨੁੱਖ ਦਾ ਮਨੁੱਖ ਹੋਣਾ ਵੀ ਖਤਮ। ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ। ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ, ਹੁਣ ਫਰਿਸ਼ਤਾ ਗਰਭ ਵਿੱਚ ਆ ਗਿਆ, ਇਹਦਾ ਜਨਮ ਹੋਵੇਗਾ। ਕਿਉਂਕਿ ਮਣੀਪੁਰ ਤੋਂ ਅੱਗੇ ਚਲਾ ਗਿਆ, ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ, ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ। ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਤ ਚੱਕਰ ਕਿਹਾ। ਜਪ ਕਰਦਿਆਂ, ਤਪ ਕਰਦਿਆਂ ਜੀਵਨ ਸ਼ਕਤੀ ਜਦ ਇਸ ਅਨਾਹਤ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਸਾਜ ਦੁਨੀਆ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ। ਆਨੰਦ ਮੰਗਲ ਦੁਨੀਆ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ, ਪਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ। ਹੁਣ ਉਹ ਹਰ ਪਾਸੇ ਹਰ ਥਾਂ ਹਰ ਵਕਤ ਸੁਣ ਰਿਹਾ, ਪਰਮਾਤਮਾ ਨੂੰ ਹੀ ਸੁਣ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ, ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ, ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ, ਹੁਣ ਮਨੁੱਖੀ ਦੁਨੀਆਂ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ। ਆਹਤ ਸ਼ਬਦ ਤੋਂ ਅਨਾਹਤ ਦੀ ਦੁਨੀਆ ਆਰੰਭ ਹੋ ਗਈ, ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ ਜਿਸਦਾ ਜ਼ਿਕਰ ਮੇਰੇ ਪਾਤਸ਼ਾਹ ਇੰਜ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਦੇਖਣ ਵਿੱਚ ਐਸਾ ਆਇਆ ਹੈ ਕਿ ਸਾਜ਼ ਆਵਾਜ਼ ਗੀਤ ਦੇ ਜਨਮਦਾਤੇ ਮਹਾਂਪੁਰਸ਼ ਹੋਏ ਨੇ, ਈਸ਼ਵਰੀ ਲੋਕ ਹੋਏ ਨੇ ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ ਹੈ। ਦੇਖਦਿਆਂ ਡਮਰੂ ਸ਼ਿਵਜੀ ਦੇ ਹੱਥ ਵਿੱਚ ਹੈ, ਇੱਕ ਤਾਰਾ ਨਾਰਦ ਤੇ ਮੀਰਾਂ ਦੇ ਕੋਲ ਹੈ, ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਵਿੱਚ ਰਬਾਬ ਦਿਖਾਈ ਦਿੰਦਾ, ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾਂ ਤੇ ਢੋਲਕ ਦਿਖਾਈ ਦਿੰਦੇ ਨੇ ਔਰ ਇਹਨਾਂ ਦੇ ਉਹ ਜਨਮਦਾਤੇ ਨੇ, ਬੀਣਾਂ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ, ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ। ਇਸ ਵਾਸਤੇ ਧਾਰਮਿਕ ਦੁਨੀਆਂ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ जितना ईश्वर दे नेड़े है इतना होर कुछ भी नेड़े नहीं। गुरु नानक दा ते मार्ग ही गीत संगीत दा। गुरु नानक ने कोई वर्त नहीं रखे, प्राणायाम नहीं कीते। गुरु नानक ने कोई पुट्ठा लटक के तप नहीं कीता, कोई गुफा दे च नहीं बैठे, भोरियां च नहीं बैठे। गुरु नानक ने सिर्फ गावे है, रबाब दी धुन ते ईश्वरी गीता नू जन्म दिता है, सिर्फ गाया है। पर इतनी एकाग्रता दे नाल गाया है, इतना टिक के गाया है कि गुरु नानक दा गावना ही जप बन गया, गुरु नानक दा गावना ही तप बन गया, गुरु नानक दा गावना ही जोग बन गया, गुरु नानक दा गावना ही समाधि बन गया। जोग बनिया तेरा कीर्तन गाई। दुनिया दा ए वाहिद रहबरी पुरश है जिसने गा गा के लोगां नू बदलिया। सज्जन ठग है उत्थे भी सतगुरु यही कहिंदे ने, मरदानिया रबाब छेड़ रब्बी कलाम आई है। उज्जल केहा चिलकणा कोठणम कालड़ी मस, ए तोतियां झूठ ना उतरे जिसो धोवां दिस। गाउण लग पे, गाउंदे ही धुन सुन के सज्जन दा हिरदा पसीजे। सतगुरु ने गहरी चोट कीती है, सज्जन तू ठग बन के ठगी कर, सज्जन बन के ठगी ना कर। जब तू ठग बन के ठगी करेगा तो फिर बहुते बंदे मार नहीं खाणगे, पर जब तू सज्जन बन के ठगी करदा है तो बहुते तेरी इस ठगी दी लपेट दे च आ जांदे ने, बहुते दुखी होंदे ने, बहुते बेजार होंदे ने। ठगी कर ठग बन के, सज्जन बन के नहीं। बचन चोट कर गए, ये ठग वाकई साधु बन गया। चाहे चोर गुरु नानक नू मिले, ठग मिले, दैत मिले, शैतान मिले, या जोगी जंगम मिले, सन्यासी मिले, तपीश्वर मिले, जपीश्वर मिले, गुरु नानक गा के ही सारियां दे हिरदे शुद्ध करदे रहे और गा गा के ही लोगां दी सुरत नू प्रभु नाल जोड़दे रहे। जगत दा ए वाहिद रहबरी पुरश है जो हर थां ते गाउंदा है, हर वक्त गाउंदा है, हर वेले गाउंदा है। इतना गीत संगीत गुरु नानक दे अंदरों जन्म लैंदा है। पुछिए आप नू कीर्तन सिखाण वाले कौन सन, किस कोल राग दी धुन आपने सिखी है, कविता किस कोल सिखी है, किसे कोल नहीं, परिपूर्ण परमात्मा नाल जैसे सुरत जुड़ी है। और ध्यान जीवन शक्ति अनाहद चक्र नू विन के जैसे अगे लंघी है, संगीत दी दुनिया आरंभ हो गई। संगीत सीखना की जीवन संगीत हो गया, हुण गीत सीखना की है जिंदगी ही गीत बन गई। हुण कविता की सीखनी है, हुण हर बोल कविता है, हुण हर बोल राग है, हुण वेखना हुण बोलना सब राग है, सब संगीत है, सब गीत है। गीत संगीत की आउंदा है, किसे परम को पुरख कोल बैठ के ही पता चलता है कि वाकई गीत ते संगीत की है। असली गीत संगीत दी दुनिया च रहिंदे ने परम पुरख है, बाकी ते दुनिया नकल कर दी है। जैसे असली राजे होंदे ने संत जन, राजे दा मतलब है रजे आया त्रिपत, असली राजे ते संत जन ने। तखत उत्ते बैठन वाले राजे नहीं, क्योंकि तखत उत्ते बैठन वाले कई दफा तख्ते ते भी लटकाए जांदे ने। पूरन सुकून तखत ते बैठ के भी नसीब नहीं होंदा। इस वास्ते एक आलम दा ते कहना है, एक खेल है औरंग सुलेमा मेरे नजदीक, एक बात है अज्जाज मसीहा मेरे आगे। मैं उस दुनिया दे च पहुंचे हां जिथे तख्त सुलेमानी भी एक खेल है, एक तमाशा है, कुछ भी नहीं। तो अनाहद चक्र नू विन के जैसे जीवन शक्ति उपर उठदी है, वाजियां गाजियां दी दुनिया आरंभ हुई, गीत संगीत दी दुनिया आरंभ हुई। ऐसे गीत संगीत जो कदी बंद नहीं होंदे, नवें तो नवें गीत दा जन्म, नवें तो नवें राग दी धुन दा जन्म। सतपुरुष हमेशा मस्ती च रहिंदा है, हमेशा आनंद दे च रहिंदा है। क्यों? कि उस महफिल दे च बैठा है जिथे दिन रात राग रंग है, जिथे राग होवे उथे ही रंग है। राग दा मतलब खेड़ा, खुशी। ਜਿੱਥੇ ਖੁਸ਼ੀ ਨਹੀਂ ਉੱਥੇ ਰੰਗ ਕਾਦਾ। ਅਕਸਰ ਹਿੰਦੁਸਤਾਨ ਦੇ ਚ ਜਦ ਘਰ ਦੇ ਚ ਕੋਈ ਖੁਸ਼ੀ ਹੈ, ਸ਼ਗਨ ਹੈ, ਤੋ ਕੇਸਰ ਛਿੜਕਦੇ ਨੇ, ਰੰਗ ਛਿੜਕਦੇ ਨੇ, ਗੁਲਾਲ ਛਿੜਕਦੇ ਨੇ। ਰੰਗ ਛਿੜਕਣਾ ਖੁਸ਼ੀ ਨੂੰ ਪ੍ਰਗਟ ਕਰਨਾ ਹੈ। ਪਰ ਇੱਕ ਐਸੀ ਦੁਨੀਆ ਹੈ ਜਦ ਅਨਾਹਦ ਨਾਦ ਨੂੰ ਵਿੰਨ ਕੇ ਸੁਰਤ ਸ਼ਕਤੀ ਉੱਪਰ ਉੱਠਦੀ ਹੈ ਤਾਂ ਅੰਦਰੋਂ ਐਸੀ ਇੱਕ ਖੁਸ਼ੀ ਦਾ ਜਨਮ ਆਉਂਦਾ ਹੈ, ਐਸੇ ਇੱਕ ਰੰਗ ਦਾ ਜਨਮ ਆਉਂਦਾ ਹੈ ਕਿ ਜਗਤ ਦੇ ਤਮਾਮ ਰੰਗ ਫਿੱਕੇ ਪੈ ਜਾਂਦੇ ਨੇ, ਜਗਤ ਦੀਆਂ ਤਮਾਮ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ, ਹੇ ਪਰਿਪੂਰਨ ਪ੍ਰਮਾਤਮਾ, ਜੇ ਤੇਰੇ ਨਾਮ ਦੀ ਖੁਸ਼ੀ ਹੈ ਉਹ ਪਰਿਵਾਰ ਵਿੱਚ ਨਹੀਂ ਮਿਲ ਸਕਦੀ, ਸੰਸਾਰ ਵਿੱਚ ਨਹੀਂ ਮਿਲ ਸਕਦੀ, ਜਗਤ ਦੇ ਕਿਸੇ ਮਾਹੌਲ ਦੇ ਵਿੱਚ ਇਸ ਖੁਸ਼ੀ ਨੂੰ ਲੱਭਣਾ ਬਹੁਤ ਔਖਾ ਹੈ। ਹੇ ਪ੍ਰਭੂ, ਜੋ ਤੇਰੇ ਨਾਮ ਦੇ ਵਿੱਚ ਇਹ ਖੁਸ਼ੀ ਨਸੀਬ ਹੋਈ ਹੈ, ਆਨੰਦ ਨਸੀਬ ਹੋਇਆ। ਅਨਾਹਦ ਨਾਦ ਇਸੇ ਨੂੰ ਹੀ ਪਰਮ ਪੁਰਖ ਗਾ ਗਾ ਕੇ ਪ੍ਰਗਟ ਕਰਦੇ ਨੇ ਤਾਂ ਕਿ ਜਗਤ ਤੱਕ ਥੋੜੀ ਬਹੁਤ ਅਨਾਹਦ ਨਾਦ ਦੀ ਸੂਹ ਪਹੁੰਚਾਈ ਜਾ ਸਕੇ। ਉਂਝ ਤੇ ਇਸ ਨਾਦ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਔਰ ਇਹ ਨਾਦ ਘੱਟ ਘੱਟ ਦੇ ਚ ਵੱਜ ਰਿਹਾ, ਲੇਕਿਨ ਫਿਰ ਵੀ ਪਰਮ ਪੁਰਖਾਂ ਨੇ ਕੋਸ਼ਿਸ਼ ਕੀਤੀ, ਕੁਝ ਮਹਿਕ ਪਹੁੰਚੇ, ਕੁਝ ਭਨਕ ਸੰਸਾਰੀਆਂ ਤੱਕ ਪਹੁੰਚੇ ਤਾਂ ਕਿ ਉਹ ਵੀ ਇਸ ਗਗਨ ਮੰਡਲ ਨੂੰ ਛੂ ਸਕਣ, ਉਹ ਵੀ ਇਸ ਪਰਮ ਆਨੰਦ ਨੂੰ ਮਾਣ ਸਕਣ। ਸਾਧਕ ਦੀ ਸਾਧਨਾ ਜਾਰੀ ਹੈ, ਜਪ ਜਾਰੀ ਹੈ, ਤਪ ਜਾਰੀ ਹੈ। ਸਹਿਜੇ ਸਹਿਜੇ ਸੁਰਤ ਪਹੁੰਚ ਗਈ ਵਿਸ਼ੁੱਧ ਚੱਕਰ ਤੱਕ। ਇਹ ਚੱਕਰ ਕੰਠ ਦੇ ਚ ਹੈ, ਔਰ ਜੈਸੇ ਇਸ ਚੱਕਰ ਨੂੰ ਵਿੰਨ ਕੇ ਸ਼ਕਤੀ ਉੱਪਰ ਉੱਠਦੀ ਹੈ, ਮਨੁੱਖ ਦੀ ਰਸਨਾ, ਸਾਧਕ ਦੀ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ। ਇੱਥੇ ਹੀ ਆ ਕੇ ਕਹਿੰਦੇ ਨੇ ਕਿ ਪਰਮਾਤਮਾ ਹੁਣ ਰਸਨਾ ਤੇ ਬੈਠਾ ਹੈ, ਈਸ਼ਵਰ ਹੁਣ ਰਸਨਾ ਤੇ ਬੈਠਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਨਾ। ਕਬੀਰ ਕਹਿੰਦੇ ਇਹੀ ਮੇਰਾ ਜਾਪ ਹੈ, ਇਹੀ ਮੇਰੀ ਜਪਮਾਲਾ ਹੈ, ਪਰਮਾਤਮਾ ਦਾ ਨਾਮ ਮੇਰੀ ਜ਼ਬਾਨ ਤੇ ਬੈਠ ਗਿਆ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਪਰਮਾਤਮਾ ਵੇਖਣਾ ਹੈ। ਪਰਮਾਤਮਾ ਤੇ ਸਾਧਕ ਦੀ ਰਚਨਾ ਤੇ ਬੈਠਾ ਹੈ। ਕਿਹੜੇ ਸਾਧਕ ਦੀ? ਜਿਹਦੀ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਉੱਪਰ ਉੱਠ ਗਿਆ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜਿਹਦੀ ਜੀਵਨ ਸ਼ਕਤੀ ਅੱਗੇ ਜਾ ਚੁੱਕੀ ਹੈ, ਉਹਦੀ ਰਸਨਾ ਤੇ ਅਕਾਲ ਪੁਰਖ ਬੈਠਾ ਹੈ, ਉਹਦੀ ਰਸਨਾ ਤੇ ਪਰਮਾਤਮਾ ਬੈਠਾ ਹੈ। ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਸਾਧਕ ਨੂੰ ਹੀ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਕਿ ਵਾਕਈ ਪਰਮਾਤਮਾ ਮੇਰੀ ਰਸਨਾ ਤੇ ਬੈਠ ਗਿਆ? ਦਰਅਸਲ ਹੁਣ ਰਸਨਾ ਨੂੰ ਰਸ ਆਵੇਗਾ, ਜੈਸੇ ਉਹ ਪਰਮਾਤਮਾ ਦਾ ਨਾਮ ਲਵੇਗਾ ਰਸ ਨਾਲ ਭਿੱਜ ਜਾਏਗਾ, ਰਸ ਨਾਲ ਡੁੱਬ ਜਾਏਗਾ। ਆਮ ਬੰਦੇ ਵੀ ਰਾਮ ਰਾਮ ਕਹਿੰਦੇ ਨੇ ਬੜੀ ਬੇਸਵਾਦੀ ਨਾਲ, ਆਮ ਬੰਦੇ ਵੀ ਅੱਲਾ ਅੱਲਾ ਦੀ ਧੁਨ ਉਲਾਪਦੇ ਨੇ ਮੱਥੇ ਤੇ ਵੱਟ ਪਾ ਕੇ, ਆਮ ਜਗਤ ਵੀ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਅਲਾਪ ਕਰਦਾ ਹੈ, ਲੇਕਿਨ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ, ਵਾਹਿਗੁਰੂ ਰਸਨਾ ਤੇ ਨਹੀਂ। ਪਰਮਾਤਮਾ ਜੈਸੇ ਰਸਨਾ ਤੇ ਆ ਕੇ ਬੈਠਦਾ ਹੈ, ਰਸਨਾ ਰਸ ਨਾਲ ਭਰ ਜਾਂਦੀ ਹੈ, ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ, ਰਸਨਾ ਦੇ ਚੋਂ ਝੂਠ ਦੀ ਮੈਲ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ। ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਔਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਦੇ ਉੱਤੇ ਆਣ ਕੇ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਰਸਨਾ ਜਦ ਪਰਮਾਤਮਾ ਦਾ ਨਾਮ ਲਵੇਗੀ ਰਸ ਨਾਲ ਭਰ ਜਾਏਗੀ। ਦੂਸਰੀ, ਇਸ ਤਰ੍ਹਾਂ ਦੀ ਰਸਨਾ ਚੋਂ ਨਿਕਲੇ ਹੋਏ ਵਾਕ ਮਿੱਥਿਆ ਨਹੀਂ ਜਾਂਦੇ, ਉਹ ਮਿੱਥਿਆ ਬੋਲ ਨਹੀਂ ਹੁੰਦੇ। ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲਾ। ਸਾਧੂ ਦਾ ਬਚਨ ਅਟਲ ਹੈ, ਜ਼ਮੀਨ ਨਾਸ ਹੋ ਸਕਦੀ ਹੈ, ਆਸਮਾਨ ਨਾਸ ਹੋ ਸਕਦਾ ਹੈ, ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ, ਜ਼ਰੇ ਜ਼ਰੇ ਦਾ ਅੰਤ ਹੋ ਸਕਦਾ ਹੈ, ਖਤਮ ਹੋ ਸਕਦੇ ਨੇ। ਸਾਧੂ ਦਾ ਬਚਨ ਅਮਿੱਟ ਹੈ, ਅਮਰ ਹੈ, ਵਿਆਪਕ ਹੈ, ਔਰ ਉਹ ਐਸਾ ਬਚਨ ਜਿਹਦੇ ਚ ਪਰਮ ਸ਼ਕਤੀ ਹੈ। ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ, ਪਾਤਸ਼ਾਹ कुछ लोग बाणी पढ़ते ने या उसकी व्याख्या करते ने हिरदे तक नहीं पहुंचती, पर कुछ लोग जब बोलते ने विचारते ने उन्हां दे बोल हिरदे तक पहुंचते ने। बाणी ओ ही है, विचार ओ ही है, पर किसे दे बोल हिरदे तक पहुंचते ने किसे दे नहीं पहुंचते। इदा कारण संक्षेप विच प्रत्यक्ष प्रमाण दे राही गुरु गोबिंद सिंह जी महाराज ने समझाने की कोशिश की थी। दो मनुख लियांदे गए, दोवां नूं धनुष बाण दे दित्ते गए, सामने एक निशाना रख दिता गया। एक कमजोर सी, लावर सी, बीमार सी, हड्डियां दा ढांचा सी, कुबड़ा सी, नाले निशानची भी नहीं सी। दूसरा तंदुरुस्त सी, पहलवान सी, शक्तिशाली सी, नाले निशानची भी सी। पहले ने सतगुरु नूं, पहले मनुख नूं जो कमजोर ते लागर है, गुरुदेव कहिंदे ने निशाना मार, तीर चला। जैसे वह धनुष बाण चलांदा है, बाण रस्ते च गिर गया, निशाने ते वजना ते की निशाने तक पहुंचिया भी कोई नहीं, रस्ते च गिर गया। फिर सतगुरु ने दूसरे नूं आग्या कीती, तू तीर चला। उन्हें खिंच के जैसे तीर मारिया, तीर निशाने ते लग्या, अपनी मंजिल ते अपड़िया। सतगुरु कहण लगे, थोड़े सवाल दा ए जवाब है। सतगुरु समझ नहीं आई तो महाराज कहण लगे कि पहले बंदे दा तीर विचकार क्यों गिर गया। महाराज ये निशानची नहीं, नाले कमजोर है, ये चिल्ला ही नहीं चढ़ा सकता, इहदे कोल शक्ति नहीं, इहदे कोल बल नहीं। दूसरे का तीर निशाने तक क्यों पहुंचे है। महाराज शक्तिशाली है, निशानची है, अंदाज जानता है, इस वास्ते इसका तीर निशाने ते पहुंचे है। सतगुरु कहन लगे, जिन्हां दी रसना ते परमात्मा नहीं, उन्हां दे बचना च कोई सत्या नहीं। वो बचन ते कन्ना तक भी नहीं पहुंचते, हिरदे तक किस तरह पहुंचणगे। वो ते सरवण भी सुनण विच असमर्थ रह जांदे ने, वो बचन रस्ते च गिर जाते, हिरदे तक पहुंचते ही नहीं। तो जब हिरदे तक पहुंच ही नहीं, तो हिरदे नूं परिवर्तन करन ते किस तरह करन, हिरदे नूं चोट करन ते किस तरह करन, वो बचन रस्ते च गिर जाते हैं। कुछ बचना दे पिछे कमाई की शक्ति है, जप तप की शक्ति है, साधना की शक्ति है, और वह बचन सीधे निशाने तक पहुंचते हैं, हिरदे तक पहुंचते हैं, और उत्थे मनुख नूं बचन बयान करने का ढंग भी आ जाता है। कित्थे की बोलना है, वक्त विचारे सुबंधा होए, उन्हों मौका महल की पहचान भी होंदी है, समय की पहचान भी होंदी है। जैसे व्याह शादी के घर दे सोग दियां गल्लां फबदियां नहीं, और इसे तरीके नाल मर्ग वाले घर दे व्याह शादी दे सोले चंगे नहीं लगते। मौका महल के मुताबिक गल करनी यही बंदे का फर्ज है, और ये फर्श सनासी उदों पैदा होती है जब जीवन शक्ति विशुद्ध चक्र नूं विन के अगे लंघदी है। मौका महल दी पहचान बंदे नूं, बचन कित्थे कहना है, कितना कहना है, और किस नूं कहना है, इस तरह का बोध बंदे कोल पूर्ण तौर ते होंदा है। विशुद्ध चक्र नूं विन के जैसे जीवन शक्ति अगे लंघदी है, इस तरह के मनुख की रसना ते परमात्मा आप होंदा है। सच नूं प्रगट करन विच उदी रसना समर्थ होंदी है, और इस तरह के मनुखां बारे गुरबाणी कहती है, प्रभ जी बसे साध की रसना। लेकिन अजे परम निधि की प्राप्ति नहीं हुई, अजे परम आनंद की प्राप्ति नहीं हुई। अद्धी तो ज्यादा वाट तय हो गई, मूलाधार चक्र थले रह गया, सवदिष्ठान चक्र थले रह गया, मणिपुर चक्र थले रह गया, अनाहत चक्कर तो दूर चले आए। हुण विशुद्ध चक्कर नूं विन के जैसे जीवन शक्ति उपर उठी ते पहुंची आ गया चक्कर तक, और जैसे चक्कर विनिया गया उत्थे हुण मनुख ते परमात्मा दे च कोई भेद नहीं रह गया। हुण सच खंड वसे निरंकार, सच दे च मनुख है और मनुख दे च सच है। इस अवस्था दे अपड़े हुए मनुख दी تصویر کشی گربانی نے انج کیتی ہے، گر کرپا جہ نرکو کینی تیں اے جگت پچھانی، نانک لین بھیو گوبند سوں جیوں پانی سنگ پانی۔ ہن بوند ساگر تک پہنچ گئی، نام نارائن نہیں پید، رام کبیرے پید نہ بھائی، اب تو جائے چڑے سنگاسن، ملے ہیں سارنگ پانی، رام کبیرہ ایک بھے ہیں کوئے نہ سکے پچھانی۔ ہن کبیر رام تک پہنچ گئے نے، تے بھگت کبیر جد اس اوستہ تے پہنچے، آگیا چکر نو ون کے اگے لنگے، کہندے ہن رب دی تلاش نہیں، ہن رب میری تلاش دے چے، ہن پرماتما میری تلاش دے چے۔ بڑا سندر بچن ہے انہاں دا، کبیر من نرمل بھیا جیسے گنگا نیر، پاچھے لاگو ہر پھرے کہت کبیر کبیر۔ ہن تے کبیر دی تلاش ہے جگت نو، پرماتما نو، مینو پرماتما دی تلاش ہی نہیں، ہن تے بوند ہی ساگر ہو گئی۔ اس اوستھا دا ذکر گرو نانک دیو جی مہاراج انج کردے نے، ساگر میں بوند، بوند میں ساگر، اکتھ کتھا گر بچنی آدر۔ اس اوستھا نو بیان کرنا ستگر کہندن اکتھ کتھا ہے، کتھن تو پرے ہے، آگیا چکر نو ون کے جیسے جیون شکتی اوپر اٹھ دی ہے، پرم دھام دی پراپتی ہو گئی، سہ بھنگ دی پراپتی ہو گئی، ایشور دی پراپتی ہو گئی، سچ کھنڈ دی پراپتی ہو گئی۔ ہن مر کے کی سچ کھنڈ جاؤنا، ہن جیوندیاں جی سچ کھنڈ دی جھلک ویکھ لئی، کہت کبیر جو ہر دھیاوے جیوت بندھن تورے۔ اس اوستھا تک قریباً قریباً کروڑاں دے کوئی ایک قد منک پہنچدا ہے، جن نانک کوٹن میں کنہوں نارائن جہیں چیت۔ اکثر صادق مولا دھار تک ہی رہ جاندے نے، کچھ ایسے نے تھوڑا جہاں ہور اگاں ودے نے، کچھ ایسے نے اد وچکار دے ہی رک جاندے نے، اور انہاں دے پچھے مڑن دی سمبھاونا بھی بنی رہندی ہے، کیونکہ سنسار دی اپنی کھچ ہے اور نرنکار دی اپنی کھچ ہے۔ سنسار دی کشش دا دائرہ اپنا ہے، نرنکار دی کشش دا دائرہ اپنا ہے۔ اس واسطے اسی کئی دفعہ دیکھنے ہاں کہ کوئی بندہ بڑی بلندیاں تو گرے ہے، کہ جد بڑی بلندیاں تو گردا ہے چوٹ بھی بڑی لگدی ہے، ریزا ریزا ہو جاندا بندہ، پھیتا پھیتا ہو جاندا ہے۔ یہ تے بہت شکھر ہے، بلندی ہے، سوری اوپر کھیرنا، یہ تے گرے تا ٹھاہرنا ہے، یہ تے گھاٹی تے چڑھنا ہے، یہ تے پہاڑاں دی شکر نو چھونا ہے، پر جے گرے تا چوٹاں وی انت نے، پھر خراشاں وی انت نے۔ اور اتنی گل سپشٹ ہے کہ جڑا جتنی زیادہ بلندی تو گرے گا، اتنی ہی چوٹاں کھاوے گا، اتنا ہی جو ہے زخمی ہوئے گا۔ اس اوستھا وچ پہنچ کے آگیا چکر تو اگے لنگ کے گرن دی سمبھاونا ختم ہو گئی، یاترا سفل ہو گئی، جیون سفل ہو گیا۔ ستگرو دی بانی دا فرمان، سفل سفل سفل بھئی یاترا، آون جان رہے ملے سادا۔ ہن آونے جاونے مک گئے، کیونکہ بار بار دا جنم ہوندا ہے واشنا کر کے، تو واشنا ہی ختم۔ ہن تے پرارتھنا دا جگت، ہن تے ایشوری جگت، ہن نرنکار دی دنیا، ہن تے پرماتما دی دنیا۔ جب آرمب کیتا سی تو جیون شکتی مولا آدھار تو تھلے سی، واشنا دا جگت سی۔ اگر ایسا بندہ جپ بھی کردا سی، پرارتھنا بھی کردا سی، تو واشنا وس ہو کے کردا سی، دھن ملے، روپ ملے، رنگ ملے، پدارتھ ملے، اودی بندگی دے وچ بھی واشنا سی، اودے جپ تپ دے وچ بھی واشنا سی۔ لیکن سہجے سہجے جب تپ نے مولا آدھار تو اوپر کیتا، واشنا دا جگت ختم ہویا، اور سہجے سہجے سادک سادنا کردیاں کردیاں آگیا چکر تک پہنچیا، اور اسنو ون کے اگے لنگیا، نرنکار دی دنیا آرمب ہوئی، نویں دروازے کھلے، کوئی نویں سوج ملی، کوئی نویں دنیا دی جھلک ملی۔ اور جد کوئی پرش اس دنیا دے پہنچے ہے، تے جد اسنوں آکھیا گیا ہے ہن اس دنیا دا کوئی نقشہ رکھو سامنے، تا اکثر اس طرح دے بھگتاں نے کہہ دیتا ہے، کہت کبیر گونگے گڑ کھایا، پوچھے تو کیا کہیے۔ ہن اسی کچھ نہیں کہہ سکتے، مولا آدھار تو اگے لنگے سن، کچھ بیان کر دے رہے، سب دے شٹان منی پور تو اگے لنگے سن، بھگت بول دے رہے، अनाहत नाथ ते विशुद्ध तो अगे लंघे सन। भगत कुछ कहिंदे रहे, खामोशी दी दुनिया आरंभ हो गई, समाधि दी दुनिया शुरू हो गई। इत्थे आके गुरु अर्जन देव जी महाराज इंज वर्णन करते ने, बिसम बिसम बिसमे ही भई है लाल गुलाल रंगारे, कहो नानक संतन रस आई है ज्यों चाख गूंगा मुस्कारा। गूंगा मुस्कुराते पैंदा है, उदा मुस्कुरावना दसदा है, परम रस आया इसनों बयान नहीं कर सकता, व्याख्या नहीं कर सकता। इत्थे भगत खामोश हो जाता है, चुप हो जाता है, पर उसकी चुप्पी भी जो बोल जाती है, उसकी खामोशी भी जितना उपदेश कर जाती है, आम बंदियां दा बोलना भी उतना नहीं समझा सकता। आम बंदियां दे बोल भी इतने कम नहीं करते। इस तरह के पुरुष से अबोल अवस्था भी बड़ी कम कर जाती है, खामोशी भी जो है बड़ी कम कर जाती है। तो आ गया चक्कर नूं विन के जिहड़ी अगे की दुनिया है, इहदे बारे साहिब गुरु नानक देव जी महाराज भी फरमान करते हैं, जे हों जाना, जे मैं उस दुनिया नूं जान लिया समझ लिया, जे हों जाना आखा नाहीं कहना कथन न जाई। वो मेरी कथनी तो परे, वो मेरे कहने तो परे, वो ऐसी दुनिया जो मेरे शब्दां च नहीं आउंदी, मेरे बोलण दे च नहीं आउंदी, वो अबोल, वो खामोशी दी दुनिया, वो समाधि दी दुनिया, वो निर्विचार दी दुनिया, वो परम आनंद दी दुनिया, वो सचखंड दी दुनिया, यही बंदे दी मंजिल है। इत्थे पहुंच के ही बंदा पूरा हुंदा है, मर के कोई पूरा नहीं आउंदा। ये गल वखरी एक पंजाबी दी कहावत है, जद कोई बंदा मर जाए तो कहिंदे ने पूरा हो गया, पूरा हो गया। पूरा किस तरह होया? मर के ते कोई पूरा नहीं आता, हां पूरन विच जुड़ के ही कोई पूरा हो सकता है। ते पूरन केवल परमात्मा है, आद पूरन मद पूरन अंत पूरन परमेश्वर। उस पूरन विच लीन होके ही मनुख पूरा होता है, और पूरा केवल परमात्मा है। पूरा प्रभ आराध्या, पूरा जांका नाव, नानक पूरा पाया पूरे के गुण गाओ। इस अवस्था दे पहुंचे हुए मनुख नूं असीं कह सकदे हां पूरा हो गया है, मुकम्मल हो गया है। ए इंसान जमया अधूरा सी, जीविया अधूरा सी, भजन ने सिमरन ने साधना ने इसनों पूर्ण कर दिता है, मुकम्मल कर दिता है। इतनी ते विज्ञानक भी गल मनदे ने कि मनुखी बच्चा अधूरा जमदा है, मुंह विच दंद नहीं ने, पैरां दे चलण दी शक्ति नहीं है, हाथां विच पकड़ दी कोई ताकत नहीं है, जबान विच बोलन तक दी भी शक्ति नहीं है, बुद्धि विच सोचण तक दी भी शक्ति नहीं है, बिल्कुल अधूरा जमे है। सहजे सहजे कादर करीम परिपूर्ण परमात्मा दी सहजी ये प्रकृति उहदे शरीर नूं पूरा कर दी है, और मुकम्मल हो जाता है। 14-15 साल तक पैरां दे चलन दी शक्ति आ गई, हत्थां दे पकड़न दी शक्ति आ गई, जबान दे बोलन दी शक्ति आ गई, पूर्ण तौर ते बुद्धि पूर्ण तौर ते सोचण भी लग पे, और दंद मिल गए, वस्तु नूं चबाण दा भी पूरा बल मिल गया। लेकिन चेतना ते बंदे दी उस दिन पूर्ण होंदी है, शक्ति ते बंदे दी उस दिन पूर्ण होंदी है जद पूर्ण नाल जुड़दी है, ते पूर्ण परमात्मा है, पूर्ण ईश्वर है। कई दफा बंदा बाहरों पूरा हो जाता है, अंदरों अधूरा रह जाता है।
1: You're listening to KRPI 1550 Radio, Ferndale, Washington.

जिन्नी देर तक दिल दी सफाई नहीं ओनी देर तक दूजे विच देखण दी गल छड्डो अपने जिस्म च नहीं दिसदा वी रब है कि नहीं, क्योंकि मलीनता सानू नजर नहीं आउण दिंदी। जिथे मैलापन होवेगा उथे प्रतिबिंब नहीं दिसेगा, जिथे निर्मलता ही होवेगी उथे सच। यही कारण कि गुरु ग्रंथ साहिब जी दी एक बाणी च बचन हुंदा है, कबीर शेख सबूरी बाहरा क्या हज का बह जाए। कबीर साहिब दा इह सलोक है, सबूरी दर ते जिदे अंदर सिदक नहीं। ते अज सुबह मैं कथा च बेनती कीती सी कि सबर दे अर्थ ढिड दी तृप्ती ते जेब दी तृप्ती नहीं कदी करने। हुण मान लो असीं कह दईए वी सबर आ गया, रज गए पैसे वलो, सबर आ गया रोटी वलो रज गए, ओ गुरमुखे तां गल ही बड़ी छोटी है। मन तां ओहो जिहा बेसबर है, सारा समुंदर वी इहदे विच पा दिओ निकम्मा फिर भी कदी नहीं रजदा, इहने कदी रजना जी। सबर तां बड़ा गहरा शब्द है जी, जिहड़ा सबर च चला जांदा है सचमुच रब ओहनूं दरिया दी तरह खुल्लिया कर दिंदा है। जिहड़ा सबर नूं नहीं कमा सकदा ओह गंदे नाले दी तरह, टुटे होए गंदे नाले दी तरह बन जांदा है। सबर इहो सुभाउ, जेतू बंदा दृढ़ करें वध थीवें दरियावो टुटना थीवें वाहड़ा। बाबा फरीद साहब, मैं फिर विषय ते आवां कि जत कत रमण तीन किस्सियां च दी मैं कथा करनी चाहना, जिथे किथे तू रमिया है। अर्ज मैं कीती मैं अर्थ कर दियांगा प्रमाण दियांगा, पर सच एवे दवैश दी कंध मेरे विच भी है, क्योंकि सी जीव विचरने पए। कबीर साहब कहिंदे शेख सबूरी बाहरा क्या हज काबे जाहे, तू काबे हज करन वास्ते जा रहे हैं, मक्के जा रहे हैं, पर तेरे अंदर सबर नहीं। नाल शब्द वरत्या जाकी दिल साबत नहीं। असी साबत दा अर्थ करने मुकम्मल भी, ये चीज साबत है, पर इत्थे साबत दा अर्थ मुकम्मल नहीं। इत्थे साबत दा अर्थ सफाई, जिदे दिल दी सफाई नहीं तां को कहां खुदा है, रब ओहदे वास्ते किथे। शेख सबूरी बाहरा क्या हज काबे जाए, जाकी दिल साबत नहीं तां को कहां खुदाए, जिदा दिल दी सफाई को नहीं उथे रब किथे उन लबना है। इनु गुरु साहब ने कहा कह नानक जिन मन निर्मल सदा रहे गुरु नाले। आनंद साहब च फिर विषय ते आवां कि जिन्हां दा दिल साफ है, गुरु अर्जुन साहब सारियां थावां ते देखिया उन्हें। इथे देखो भाई नंद लाल साहब दी एक गजल दा शेर है जी, है फारसी में अर्थ कर देंगे सौखे। ओ कहिंदे दिल अगर दाना बवद अंदर कनार शी यार हस्त। एक लफज ए दाना दा अर्थ हुंदा सियाणा, इहनू बाणी च वी ए फारसी दा शब्द गुरु साहब ने बाणी च बड़ी वरत्या, तू दरियाओ दाना बीना। दिल अगर दाना बवद अंदर कनार शी यार हस्त, जे दिल सियाणा है, सियाणा दा अर्थ बोधक सियाणप नहीं, ओ सियाणप जिहड़ी नाम विचों पैदा होई है, सिमरन चुक है। दिल अगर दाना बवद अंदर कनार शी यार हस्त, यार दा अर्थ इस दिन उसी आपां कीता सी महबूब वाहगुरु। कहिंदे दिल अगर जे साफ है ते प्यारा महबूब वाहगुरु सचमुच दिल दे अंदर है, चश्मगर बीना बवद हर तरफ दीदार हस्त। चश्म दा अर्थ अखां। महाराज जी ने कहन लगे जे दिल साफ है ते हर पासे ही परमात्मा है, जे अख विचो मैल निकल गई ते चेते रखो रब तो बिना होर कोई कख है ही नहीं। दिल साफ है ते अख साफ है। इस करके एक दिन मैं अर्ज कीती सी कि बजाए कि एक इंद्रे दे कलपन दी, मेरिया अखां ने, मेरे कन ने, मेरी जीभ है, मेरिया स्पर्शता वाली स्किन है, बस सारिया दी जड़ इको जे मन साफ हो गया बाकी अपने आप ही साफ हो जाएंगे, जिस जड़ चो मैल आउंदी पई। दिल अगर दाना बवद अंदर कनार शी यार हस्त, चश्म गर बीना बवद हर तरफ दीदार अस्त, जत कथ रमणंग हर तरफ दीदार अस्त, हर पासे ओख है। थोड़ी जी एक होर बेनती वेखो, गुरमत ने परमात्मा दी जदो वाहगुरु जी दी गल कीती एक थां मुकरर नहीं कीती। पिछले दिन भी क्या कोई धरती दी एक थां ते कह दिए भी परमात्मा सिर्फ इत्थे रहिंदा है बाकी थावां ते नहीं, गुरमत कहिंदी नहीं हर थां ते हर जगह ते। थोड़ा जे समझाण लई गुरदेव ने एक बचन कीता जी बाणी च, ते मन च आउंदा भी परम हस्ती तां एक ही है ना,
ਉਹ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਵਰਤਦਾ ਹੈ? ਹੁਣ ਸਾਡਾ ਸਰੀਰ ਇੱਕ ਏ, ਇਹ ਅਨੇਕਤਾ ਚ ਤੇ ਨਹੀਂ ਨਾ ਵਰਤੇਗਾ, ਪਰ ਹੈ ਇੱਕ। ਇੱਕ ਹੋਵੇ ਜਤ ਕਥ ਰਮਣਗਾ, ਹਰ ਥਾਂ ਤੇ ਕਿਵੇਂ ਰਮਿਆ ਹੈ? ਇਹਨੂੰ ਸਤਿਗੁਰੂ ਨੇ ਬਾਣੀ ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ। ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ, ਪੂਰੀ ਰਾਤ, ਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ। ਇੱਕ ਹੈ ਨਾ, ਯਾਦ ਰੱਖਿਓ ਇਸ ਪਲੈਨਟ ਦਾ ਮੈਂ ਕਹਿ ਰਿਹਾ। ਉਂਜ ਤੇ ਪਤਾ ਨੀ ਚੰਦਰਮਾ ਦੀ ਗਿਣਤੀ ਕੋਈ ਨੀ ਕਿੰਨੇ ਕੁ ਰੱਬ ਨੇ ਪੈਦਾ ਕੀਤੇ ਨੇ। ਸੱਚ ਇਹ ਵੀ ਗੁਰਬਾਣੀ ਨੂੰ ਧਿਆਨ ਨਾਲ ਪੜੋ, ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ। ਬਾਤਾਂ ਦੂਰ ਨਾ ਜਾਓ, ਗਿਆਨ ਖਾਂਡੀ ਪੜ ਲਓ, ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ ਕਿਹੜੇ ਭੁਲੇਖੇ ਚ ਤੁਰਿਆ ਫਿਰਨਾ ਕਿ ਇਹ ਜੋ ਕੋਈ ਤੂੰ ਦਿਮਾਗ ਹੀ ਸੋਚੀ ਬੈਠਾ ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ? ਉਹ ਪਰਮ ਹਸਤੀ ਨੇ, ਫਿਰ ਮੈਂ ਬੇਨਤੀ ਕਰਾਂਗਾ, ਸੱਚ ਏਵੇ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ। ਜਿਉਂ ਜਿਉਂ ਦਿਮਾਗੀ ਤੌਰ ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ, ਬਾਕੀ ਸਭ ਮੂਰਖ ਨੇ। ਨਹੀਂ ਨਹੀਂ, ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ, ਤੇਰਾ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ। ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ, ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ, ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ, ਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ, ਕੁੱਜਾ ਕਹਿ ਲਾ, ਪਾਤਰ ਬਰਤਨ ਸੀ ਜੀ ਉਹਦੇ ਕੋਲ। ਉਸ ਕੁੱਜੇ ਵਿੱਚ, ਇਹ ਕੁੱਜਾ ਸ਼ਬਦ ਬੜਾ ਪੁਰਾਣਾ ਜੀ, ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ, ਕੁੱਜਾ ਇੱਕ ਕੁੱਜਾ ਇੱਕ ਕੁਜਾ ਦੋਨਾਂ ਚ ਬੜਾ ਫਰਕ। ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ, ਕੁੱਜਾ ਉਹਦਾ ਮਿਸ਼ਰੀ, ਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ, ਇਹ ਚਾਟੀ ਨਹੀਂ ਸੀ ਹੁੰਦੀ, ਕੁੱਜਾ ਵੱਖਰਾ ਹੁੰਦਾ ਸੀ, ਵਲਟੋਈ ਤੋਂ ਛੋਟਾ ਹੁੰਦਾ ਸੀ। ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ, ਬਾਣੀ ਚ ਹਾਂਡੀ ਕਹਿੰਦੇ ਆ ਜਿਹਨੂੰ, ਮਿੱਟੀ ਦਾ। ਹੁਣ ਉਸ ਕੁੱਜਾ ਜਿਹੜਾ ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ, ਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ ਛੋਟੀਆਂ ਛੋਟੀਆਂ। ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ, ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ, ਤੇ ਸੁਕਰਾਤ ਨੇ ਕਿਹਾ, ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ? ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ ਚ ਪਾਉਣਾ ਚਾਹੁੰਦਾ, ਸਮੁੰਦਰ ਕੁੱਜੇ ਚ ਭਰਨਾ ਚਾਹੁੰਦਾ। ਉਹਨੇ ਗੱਲ ਕੀ, ਕਹਿੰਦਾ ਬੇਟਾ ਕਿਉਂ ਮੈਂ ਸਿਰ ਖਪਾਈ ਖਾਰ ਕੇ ਤੂੰ ਰੋਈ ਜਾ ਰਿਹਾ, ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ? ਕਦੀ ਨਹੀਂ ਸਮਾਏਗਾ। ਬੱਚਾ ਕਹਿੰਦਾ ਸੱਚ? ਕਹਿੰਦਾ ਬਿਲਕੁਲ ਸੱਚ, ਤੇਰਾ ਕੁੱਜਾ ਸੀਮਤ ਕਹਿ, ਸਮੁੰਦਰ ਅਸੀਮ ਕਹਿ, ਕਿਵੇਂ ਸਮਾਏਗਾ? ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ, ਜ਼ੋਰ ਨਾਲ ਸਮੁੰਦਰ ਸੱਟਿਆ, ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵਿੱਚ ਸਮੁੰਦਰ ਨਹੀਂ ਸਮਾਉਂਦਾ, ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ। ਸੁਕਰਾਤ ਨੇ ਸਿੱਧਾ ਕੀਤਾ, ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ, ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਤੂੰ ਉਹਦੇ ਚ ਅਸੀਮ ਨੂੰ ਪਾਉਣਾ ਚਾਹੁੰਦਾ, ਤੇ ਸੱਚ ਵੇ ਸਾਡੀ ਨਿੱਕੀ ਜੀ ਖੋਕੜੀ ਚਾਰ ਕਿਤਾਬਾਂ ਪੜੀਆਂ ਨੇ, ਅਸੀਂ ਅਗਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ, ਇਹਦੇ ਚ ਕਿੱਥੇ ਸਮਾਜੂਗਾ? ਤੂੰ ਆਪਣੇ ਕੁੱਜੇ ਨੂੰ ਸਮੁੰਦਰ ਸੱਟ ਦੇ, ਉਹਨੂੰ ਥੋੜਾ ਕਿਵੇਂ ਸਮਾ ਲਾਂਗੇ ਆਪਾਂ? ਹਾਂ ਇਹ ਗੱਲ ਚੇਤੇ ਰੱਖਿਓ, ਉਹਨੇ ਇਹਦੇ ਚ ਨਹੀਂ ਸਮਾਣਾ, ਕੁੱਜੇ ਨੂੰ ਸਮੁੰਦਰ ਵੀ ਸੱਟ ਦਿਓਗੇ ਤੇ ਸਮੁੰਦਰ ਦਾ ਰੂਪ ਹੋ ਜਾਏਗਾ। ਫਿਰ ਅਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ ਤੇ ਰਮਿਆ ਹੈ। ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ, ਇੱਕ ਹੋ ਕੇ ਸਰਬ ਵਿਆਪਕ, ਇਹੀ ਕਾਰਨ ਕਿ ਜਦੋਂ ਗੁਰਸਿੱਖ ਕਵਾਂ ਜਾਂ ਬੰਦਗੀ ਕਰਨ ਵਾਲਾ ਕਿਤੇ ਵੀ ਚਲਾ ਜਾਏ
ਵਾਹਿਗੁਰੂ ਮੈਨੂੰ ਬਖਸ਼ ਦਿਓ। ਮੰਨ ਲਓ ਨੇੜੇ ਤੇੜੇ ਧਰਮਸ਼ਾਲਾ ਗੁਰਦੁਆਰਾ ਕਿਤੇ ਵੀ ਨਹੀਂ, ਉਹ ਬੀਆਂ ਬਾਣ ਵਿੱਚ ਬੈਠਾ ਹੋਇਆ ਵੀ ਗੁਰਦੁਆਰੇ ਬੈਠਾ ਹੁੰਦਾ ਹੈ, ਕਿਉਂਕਿ ਉਹਨੂੰ ਸਰਬ ਵਿਆਪਕਤਾ ਕਹਿੰਦੀ ਹੈ। ਤੂੰ ਇਕੱਲਾ ਨਹੀਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਜਤ ਕਥ ਰਮਣੰਗ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਬਚਨ ਕਹਿ ਕਿ ਚੰਦਰਮਾ ਆਪਣੀ ਚਾਂਦਨੀ ਬਖੇਰਿਆ, ਅਸਮਾਨ ਤੇ ਚੰਦਰਮਾ ਇੱਕ ਹੈ ਤੇ ਥੱਲੇ ਨਿਰਮਲ ਪਾਣੀ ਨਾਲ ਭੜੇ ਕੋਈ ਘੜੇ ਬੇਅੰਤ ਨੇ, ਗਿਣਤੀ ਕੋਈ ਨਹੀਂ। ਹੁਣ ਦੇਖਿਓ ਉੱਤੇ ਇੱਕ ਤੇ ਥੱਲੇ ਘੜੇ ਅਨੇਕਾਂ। ਸਤਿਗੁਰੂ ਕਹਿੰਦੇ ਨੇ ਜਦੋਂ ਚੰਦਰਮਾ ਅਸਮਾਨ ਤੇ ਆਏ ਤੇ ਹਰ ਇੱਕ ਘੜੇ ਦੇ ਉੱਪਰ ਜਿਹੜਾ ਢੱਕਣ ਕਹਿ ਲਓ, ਚੱਪਣੀ ਕਹਿ ਲਓ, ਜਿਹਦੇ ਨਾਲ ਢੱਕਿਆ ਉਹਨੂੰ, ਹਰ ਇੱਕ ਘੜੇ ਦੇ ਉੱਪਰ ਵਾਲਾ ਢੱਕਣ ਉਤਾਰ ਦਿਓ। ਅਸਮਾਨ ਵੱਲ ਦੇਖੋਗੇ ਤੇ ਚੰਦਰਮਾ ਇੱਕ ਦਿਸੇਗਾ, ਜੇ ਘੜਿਆਂ ਵਿੱਚ ਝਾਤੀ ਮਾਰ ਕੇ ਦੇਖੋਗੇ ਹਰ ਘੜੀ ਵਿੱਚੋਂ ਪ੍ਰਤੀਬਿੰਬ ਦਿਸੇਗਾ। ਇਹ ਸਿਰਫ ਇੱਕ ਉਦਾਹਰਣ ਹੈ, ਪਰ ਰੱਬ ਚੰਦਰਮਾ ਵਰਗਾ ਨਹੀਂ, ਉਹ ਤਾਂ ਨਮੋ ਚੰਦਰ ਚੰਦਰੇ ਹੈ। ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਖੱਬ ਸਮਾਣੀ ਜੋਤ ਜਤ ਕਤ ਰਮਣੰਗ। ਤਿੰਨ ਖਿੱਚਿਆਂ ਚ ਇਹਦੇ ਅਰਥ ਕਰ ਰਹੇ, ਹੱਬ ਸਮਾਣੀ, ਖੱਬ ਦਾ ਅਰਥ ਸਾਰੇ, ਸਾਰਿਆਂ ਵੀ ਤੋਂ ਸਮਾਇਆ ਹੈ। ਹੱਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ, ਜਿਵੇਂ ਪਾਣੀ ਦੇ ਭਰੇ ਕੋਲ ਘੜਿਆਂ ਵਿੱਚ ਇੱਕ ਚੰਦਰਮਾ ਸਾਰੀਆਂ ਥਾਵਾਂ ਤੇ ਪ੍ਰਤੀਬਿੰਬ ਦਿਸਦੇ ਪਏ ਨੇ। ਸੱਚ ਇਵੇ ਕਿ ਏਕੋ ਓਂਕਾਰ ਪਰਮਾਤਮਾ ਇੱਕ ਹੋ ਕੇ ਅਨੇਕਤਾ ਵਿੱਚ ਝਲਕ ਦਿੰਦਾ ਹੈ ਤੇ ਅਨੇਕ ਹੋ ਕੇ ਫਿਰ ਇੱਕ ਹੋ ਜਾਂਦਾ ਹੈ। ਥਾਏ ਅਨੇਕਾਂ ਚ ਹੱਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਇਹਦੀ ਲਖਤਾ ਵੀ ਉਹਨੂੰ ਪੈਂਦੀ ਜਿਹਦੇ ਮਸਤਕ ਦੇ ਤੂੰ ਲੇਖ ਲਿਖਿਆ। ਸਤਿਗੁਰੂ ਗੁਰੂ ਅਰਜੁਨ ਸਾਹਿਬ ਪਹਿਲਾ ਬਚਨ ਵਿੱਚ ਕਰਦੇ ਆ ਜਤ ਕਤ ਰਮਣ, ਜਿੱਥੇ ਕਿੱਥੇ ਪਰਮਾਤਮਾ ਤੂੰ ਰਮਿਆ ਹੋਇਆ ਹੈ। ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ ਰਬ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਾਰੀਆਂ ਥਾਵਾਂ ਤੇ ਹੈ, ਈਤ ਊਤ ਨਹੀਂ ਬੀ ਛੁੜੈ, ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਉਹ ਐਸਾ, ਹੁਣ ਇਹ ਉਦਾਹਰਨ ਅਸੀਂ ਚੰਦਰਮਾ ਦੀ ਦਿੱਤੀ ਹੈ ਨਾ ਜੀ, ਪਰ ਚੰਦਰਮਾ ਤੇ ਦ੍ਰਿਸ਼ਟ ਮਾਨਦਾ ਜੀ। ਮੈਂ ਤਾਂ ਕਿਹਾ ਜਿਹੜੀਆਂ ਉਦਾਹਰਨਾਂ ਬਾਬਾ ਜੀ ਦਿੰਦੇ ਨੇ ਉਹ ਉਦਾਹਰਨ ਦੇਖ ਕੇ ਕਹਿੰਦੇ ਨੇ ਸਿਰਫ ਤੇਰੀ ਸਮਝ ਇੱਥੋਂ ਤੱਕ, ਇਹ ਮੈਂ ਤਾਂ ਤੈਨੂੰ ਕਹਿ ਰਿਹਾ, ਉਸ ਤੋਂ ਅੱਗੇ ਹੈ। ਚੰਦਰਮਾ ਸਿਰਫ ਦਿਸਦਾ ਪਿਆ ਸਾਨੂੰ ਬੌਡੀ ਕਰਕੇ, ਤੇ ਜਿੱਦਣ ਸਰੀਰ ਛੱਡਾਂਗੇ ਉਦਣ ਚੰਦਰਮਾ ਕਿੱਥੇ? ਉਹ ਤੇ ਉੱਥੇ ਵੀ ਹੈ ਜਿੱਥੇ ਸਰੀਰ ਨਹੀਂ। ਹਜ਼ੂਰ ਨੇ ਕਿਹਾ ਜਿੱਥੇ ਕਿਤੇ ਦੇਖਣਾ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਆਪ ਰਮੇ ਹੈ, ਜਤ ਕਥ ਰਮਣੰਗ, ਜਿੱਥੇ ਕਿੱਥੇ ਵੀ ਤੂੰ ਆਪ ਹੀ ਵਿਆਪਕ ਹੈ। ਕੋਈ ਥਾਂ ਐਸੀ ਨਹੀਂ ਜਿੱਥੇ ਤੇਰਾ ਨੂਰ ਨਹੀਂ, ਜਿੱਥੇ ਤੇਰਾ ਵਜੂਦ ਨਹੀਂ, ਜਿੱਥੇ ਤੂੰ ਆਪਣੀ ਕਿਰਪਾ ਨਹੀਂ ਵਰਤਾਉਂਦਾ ਪਿਆ, ਹਰ ਥਾਂ ਦੇ ਵਿੱਚ ਤੂੰ ਹੀ ਹੈ। ਇੱਕ ਬਚਨ ਹੋਰ ਸਤਿਗੁਰੂ ਦਾ ਪੜ੍ਹ ਕੇ ਫਿਰ ਇੱਕ ਹੋ ਕੇ, ਬਾਹਰ ਦੇ ਢਾਂਚੇ ਵੱਖਰੇ ਵੱਖਰੇ ਆ, ਆ ਬਨਸਪਤੀ, ਆ ਪਹਾੜ ਸਾਡੇ ਸਾਹਮਣੇ, ਪੰਛੀ ਪਸ਼ੂ, ਇਹ ਜੋ ਕੁਝ ਵਜੂਦ ਤਾਂ ਵੱਖਰੇ ਵੱਖਰੇ ਆ ਨਾ, ਪਰ ਉਹ ਇਹਨਾਂ ਦੇ ਵਿੱਚ ਵੀ ਸੱਚ ਇਵੇ ਕਿ ਸਾਰੀਆਂ ਥਾਵਾਂ ਤੇ ਆਪ ਹੀ ਵਰਤਦਾ ਪਿਆ ਹੈ। ਇੱਕ ਹੋ ਕੇ ਸਾਰਿਆਂ ਵਿੱਚ ਸਰਵ ਵਿਆਪਕ, ਜਿਵੇਂ ਸਤਿਗੁਰੂ ਜੀ ਨੇ ਬਾਣੀ ਚ ਕਿਹਾ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਤਰੀਕਿਆਂ ਨਾਲ ਉਹ ਪਸਰਿਆ ਹੋਇਆ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਏਕ ਅੰਕਾਰ ਪਰਮਾਤਮਾ ਅਨੇਕਾਂ ਤਰੀਕਿਆਂ ਨਾਲ ਸਾਰੀਆਂ ਥਾਵਾਂ ਤੇ ਪਸਰਿਆ। ਇਸ ਨੂੰ ਸਤਿਗੁਰੂ ਨੇ ਬਾਣੀ ਚ ਕਿਹਾ ਅਮਾਨ ਕਹਿ ਨਿਦਾਨ ਕਹਿ ਅਨੇਕ ਹੈ ਫਿਰ ਏਕ ਹੈ। ਥੋੜੀ ਜੀ ਬੇਨਤੀ ਸੁਣਿਓ ਮੇਰੀ, ਆਹ ਗੁਰਮਤ ਨੇ ਸਾਨੂੰ ਬਖਸ਼ਿਸ਼ ਦਿੱਤੀ। ਕਹਿਣ ਲੱਗੇ ਕਿਸੇ ਦੀ ਚਮੜੀ ਦਾ ਰੰਗ ਮਤ ਦੇਖ ਕੇ ਕਹਿ ਵੀ ਇਹਦੇ ਚ ਰੱਬ ਨਹੀਂ, ਕਿਸੇ ਦੀ ਜ਼ਾਤ ਨੂੰ ਕਿਸੇ ਦੀ ਅਗਿਆਨਤਾ ਨੂੰ ਦੇਖ ਕੇ ਇਹ ਮਤ ਕਹੀ ਕਿ ਇਹਦੇ ਵਿੱਚ ਪਰਮਾਤਮਾ ਨਹੀਂ। ਹਰ ਇੱਕ ਵਿੱਚੋਂ ਵਿਆਪਕ ਹੈ। ਫਿਰ ਮੈਂ ਬੇਨਤੀ ਕਰਾਂਗਾ ਵਿਆਪਕ ਦੀ ਲਖਤਾ ਉਹ ਕਿਰਪਾ ਕਰੇ ਤੇ ਤਾਂ ਰੰਗ ਕਾਲਾ ਚਿੱਟਾ ਭੂਰਾ ਕਣਕ ਬਿਨਾਂ ਹੋ ਸਕਦਾ, ਪਰਮਾਤਮਾ ਤਾਂ ਉਹਨਾਂ ਵਿੱਚ ਵੀ ਵਰਦਾ ਪਿਆ ਹੈ। ਭਾਈ ਸਾਹਿਬ ਨੇ ਬੜਾ ਸੋਹਣਾ ਇੱਕ ਬਚਨ ਕਿਹਾ ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆ
ਸ਼ਾਇਦ ਇਹ ਤਾਂ ਪਤਾ ਹੀ ਹੋਣਾ ਕਿ ਜਿੰਨਾ ਗਾਵਾਂ ਮੱਝਾਂ ਦਾ ਆਪਾਂ ਦੁੱਧ ਚੋਨੇ ਉਹਨਾਂ ਦੀ ਸਕਿਨ ਦਾ ਰੰਗ ਇੱਕੋ ਜਿਹਾ ਥੋੜਾ ਹੁੰਦਾ। ਕਈ ਗਾਵਾਂ ਦਾ ਚਮੜੀ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਭੂਰਾ ਹੈ, ਕਿਸੇ ਦਾ ਲਾਲ ਹੈ, ਕਿਸੇ ਦਾ ਚਿੱਟਾ ਕਾਲਾ ਤੇ ਲਾਲ ਜਿਹਾ ਭਾਸਦਾ। ਕਿ ਜਿਹੜੀ ਗਾਂ ਕਾਲੇ ਰੰਗ ਦੀ ਸਕਿਨ ਵਾਲੀ ਏ ਉਹਨੂੰ ਜਦੋਂ ਚੋਵਾਂਗੇ ਉਹਦੇ ਦੁੱਧ ਦਾ ਰੰਗ ਕਾਲਾ ਨਿਕਲੇਗਾ। ਜਿਸ ਗਾਂ ਦੀ ਚਮੜੀ ਦਾ ਰੰਗ ਲਾਲ ਹੈ ਕਿ ਜਦੋਂ ਉਹਨੂੰ ਦੋਹਾਂਗੇ ਉਹਨੂੰ ਚੋਵਾਂਗੇ ਤੇ ਉਹਦੇ ਦੁੱਧ ਦਾ ਰੰਗ ਲਾਲ ਨਿਕਲੇਗਾ। ਉਹਨਾਂ ਦੀ ਚਮੜੀ ਦੇ ਰੰਗ ਵੱਖ ਹੋ ਸਕਦੇ ਆ, ਪਰ ਸੱਚ ਇਵੇਂ ਕਿ ਦੁੱਧ ਸਾਰੀਆਂ ਗਾਵਾਂ ਦਾ ਸ਼ਵੇਤ ਸਫੇਦ ਚਿੱਟਾ ਹੀ ਹੋਵੇਗਾ। ਇਸ ਰਚੀ ਹੋਈ ਸ੍ਰਿਸ਼ਟੀ ਵਿੱਚ ਸਰੀਰ ਦੇ ਅੰਗਾਂ ਦੀ ਬਣਤਰ ਸ਼ਕਲਾਂ ਸੁਭਾਅ ਵੱਖ ਵੱਖ ਹੋ ਸਕਦੇ ਆ, ਪਰ ਪਰਮ ਜੋਤ ਸਾਰਿਆਂ ਵਿੱਚ ਇੱਕ ਹੀ ਵਰਤਦੀ ਹੈ। ਭਾਈ ਸਾਹਿਬ ਨੇ ਲਿਖਿਆ ਹੈ ਜੀ ਕਿ ਗਾਈ ਰੰਗ ਬਰੰਗ ਬਹੁ ਦੁੱਧ ਉਜਲ ਵਰਨਾ। ਗਾਵਾਂ ਰੰਗ ਬਰੰਗੀਆਂ ਨੇ ਪਰ ਦੁੱਧ ਕਦੀ ਰੰਗ ਬਰੰਗਾ ਨਹੀਂ ਹੁੰਦਾ। ਤਾਂ ਬੇਨਤੀ ਕੀਤੀ ਪਹਿਲੀ ਇਸ ਅੱਜ ਦੇ ਸ਼ਲੋਕ ਦਾ ਜਿਹੜਾ ਵਿਸ਼ਾ ਸੀ ਜੀ ਉਹ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹ ਜਤ ਕਥ ਰਮਣ, ਜਿੱਥੇ ਕਿੱਥੇ ਵੀ ਦੇਖਣਾ। ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤੂੰ ਆਪ ਰਮਿਆ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਹੋ ਸਾਰੀਆਂ ਥਾਵਾਂ ਤੇ ਇਸ ਤੋਂ ਅਗਲਾ ਬਚਨ ਹੈ ਉੱਤੇ ਆਪ ਦੇਖ ਰਹੇ ਹੋ ਜਤ ਕਥ ਰਮਣ, ਕਿਉਂਕਿ ਵਿਸ਼ਰਾਮ ਇੱਕ ਉੱਥੇ ਗਲਤ ਲੱਗਾ ਉੱਤੇ। ਜਤ ਕਥ ਰਮਣ, ਜਿੱਥੇ ਕਿੱਥੇ ਤੂੰ ਰਮਿਆ ਹੈ। ਸਤਿਗੁਰੂ ਸ਼ਬਦ ਵਰਤ ਰਿਹਾ ਅੱਗੇ ਕਿ ਸ਼ਰਨ ਸ਼ਰਨ ਸਰਬੱਤਰ ਜੀਅਣ ਹੈ। ਸ਼ਰਨ ਦਾ ਅਰਥ ਹੈ ਆਸਰਾ, ਅਰਥ ਅਸੀਂ ਕੀਤੇ ਨੇ। ਸਰਬੱਤਰ ਦਾ ਅਰਥ ਹੈ ਸਾਰੇ, ਤੇ ਜੀਅਣ ਦਾ ਅਰਥ ਹੈ ਜੀਵ। ਪਰਮਾਤਮਾ ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ ਤੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਪਰਿਪੂਰਨ ਪਰਮਾਤਮਾ, ਸੱਚ ਏਵੇ ਤੂੰ ਸਾਰਿਆਂ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ, ਸਾਰੇ ਜੀਵਾਂ ਦੀ ਸ਼ਰਨ ਤੂੰ ਹੈ। ਇੱਥੋਂ ਤੱਕ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਸ਼ਰਨ ਦਿੰਦਾ ਹੈ। ਕੋਈ ਜੀਵ ਐਸਾ ਨਹੀਂ ਜਿਹੜਾ ਉਹਦੀ ਸ਼ਰਨ ਤੋਂ ਵਿਰਵਾ ਹੋਵੇ, ਉਹ ਹਰ ਇੱਕ ਨੂੰ ਆਪਣੀ ਸ਼ਰਨ ਵਿੱਚ ਰੱਖਦਾ। ਆਓ ਥੋੜਾ ਜਿਹਾ ਅਸੀਂ ਬਚਨ ਪੜ੍ਹੀਏ, ਉਹਨੇ ਕਿਹੜਾ ਜੀਵ ਜਿਹਨੂੰ ਸਹਾਰਾ ਨਹੀਂ ਦਿੱਤਾ। ਭਗਤ ਧੰਨਾ ਜੀ ਦਾ ਰਾਗ ਆਸਾ ਵਿੱਚ ਅੰਮ੍ਰਿਤ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਹਰ ਜੀਵ ਨੂੰ ਸ਼ਰਨ ਦੇ ਰਿਹਾ, ਸਹਾਰਾ ਦੇ ਰਿਹਾ ਹੈ। ਭਗਤ ਸਾਹਿਬ ਜੀ ਨੇ ਫਰਮਾਇਆ, ਉਹਨਾਂ ਨੇ ਤਿੰਨ ਬਚਨ ਕਹੇ ਆ ਜੀ। ਇੱਕ ਵਿੱਚ ਇਨਸਾਨ ਦਾ ਜ਼ਿਕਰ ਕੀਤਾ, ਇੱਕ ਵਿੱਚ ਉਹਨਾਂ ਕੀੜੇ ਦਾ ਜ਼ਿਕਰ ਕੀਤਾ, ਤੇ ਇੱਕ ਵਿੱਚ ਟੇਢੀ ਮੇਢੀ ਜੂਨ ਵਿੱਚ ਵਿਚਰਨ ਵਾਲੇ ਕੱਛੂ ਕੁੰਮੀ ਦਾ ਜ਼ਿਕਰ ਕੀਤਾ। ਪਰ ਸਿਰਫ ਇਸ ਕਰਕੇ ਸ਼ਬਦ ਉਹੀ ਬਾਣੀ ਦੇ ਰਹਿਣਗੇ ਕਿ ਪ੍ਰਭੂ ਕੱਲਾ ਸਾਨੂੰ ਥੋੜਾ। ਪਿਛਲੇ ਦਿਨੀ ਵੀ ਦਾਸ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਚ ਉਹ ਇੰਨਾ ਦਿਆਲੂ ਹੈ, ਜੋ ਕੁਛ ਸਾਨੂੰ ਦਿੰਦਾ ਉਹ ਇਸ ਕਰਕੇ ਨਹੀਂ ਦਿੰਦਾ ਤੁਸੀਂ ਮੈਨੂੰ ਵਾਪਸ ਕੀ ਦਿਓਗੇ। ਕੀ ਪਰਮਾਤਮਾ ਆਸ ਕਰਦਾ ਅਸੀਂ ਕੀ ਵਾਪਸ ਦੇ ਸਕਨੇ, ਸਾਡੇ ਕੋਲ ਕੋਈ ਸਮਰੱਥਾ ਨਹੀਂ। ਉਹ ਆਸ ਵੀ ਨਹੀਂ ਕਰਦਾ। ਉਂਝ ਦੁਨੀਆਂ ਵਿੱਚ ਕੋਈ ਬੰਦਾ ਵੀ ਇਸ ਦ੍ਰਿਸ਼ਟਮਾਨ ਵਿੱਚ ਕੋਈ ਖਰਿਆ ਬੂਟ ਰਹੋ ਰਹੀ, ਉਂਝ ਕੋਈ ਬੰਦਾ ਵੀ ਕਿਸੇ ਦੀ ਹੈਲਪ ਕਰਦਾ ਬਹੁ ਗਿਣਤੀ ਚ ਪੁਰਨਾ ਇਹ ਵੇ ਇਸ ਪਰਉਪਕਾਰ ਦੇ ਬਦਲੇ ਮੈਨੂੰ ਕੋਈ ਜ਼ਰੂਰ ਮਿਲੇਗਾ। ਨਗਨ ਨੂੰ ਕੱਪੜਾ ਦੇ ਰਿਹਾ ਇਸ ਆਸ ਨਾਲ ਮੇਰੀ ਪੱਤ ਟੱਕੀ ਰਹੇਗੀ, ਲੈ ਰਿਹਾ ਨਾ ਕੁਛ। ਜੇ ਗੁਰੂ ਸਾਹਿਬ ਦੇ ਦਰ ਤੇ ਵੀ ਆਉਂਦਾ ਤੇ ਬਾਬਾ ਜੀ ਨੇ ਤੇ ਇੱਥੋਂ ਤੱਕ ਇੱਕ ਸ਼ਬਦ ਵਰਤਿਆ ਬੜਾ ਵਿਅੰਗਮਈ ਹੈ, ਤਾਂ ਵਿਅੰਗਮਈ ਪਰ ਹੈ ਸੱਚ। ਕਹਿੰਦੇ ਨੇ ਗੁਰੂ ਨੂੰ ਰੱਬ ਨੂੰ ਧਰਮ ਨੂੰ ਦਾਨ ਦਿੰਦਿਆਂ ਇੱਕ ਰੁਪਈਆ ਕਹਿ ਲਓ, ਚਲੋ ਡਾਲਰ ਕਹੋ ਰੁਪਈਆ ਕਹੋ, ਇੱਕ ਦਿੰਦਾ ਤੇ ਫੁਰਨਾ ਬਣਾ ਕੇ ਕਹਿੰਦਾ ਪਰਮਾਤਮਾ ਸੁਣਿਆ ਕਿ ਜਿਹੜਾ ਤੈਨੂੰ ਦਿੰਦਾ ਤੂੰ ਇਹਦੇ ਬਦਲੇ ਹਜ਼ਾਰ ਬਣਾ ਦਿੰਦਾ। ਦੇ ਰਿਹਾ ਪਰ ਲੈਣ ਦੀ ਬਿਰਤੀ ਹੈ ਜੀ ਗੁਰਮੁਖੋ, ਰੱਬ ਜੋ ਦਿੰਦਾ ਉਹ ਲੈਣ ਦੀ ਬਿਰਤੀ ਨਾਲ ਨਹੀਂ ਦਿੰਦਾ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ। ਉਹ ਵਿਗਸੈ ਦਰ ਤੇ ਖੁਸ਼ ਹੁੰਦਾ ਹੈ, ਜੀਵ ਉਹਦੀ ਦਿੱਤੀ ਹੋਈ ਦਾਤ ਨੂੰ ਖਾਂਦਾ ਮਾਣਦਾ। ਉਹ ਉਲਾਮਾ ਨਹੀਂ ਦਿੰਦਾ ਸਗੋਂ ਪ੍ਰਸੰਨ ਹੁੰਦਾ ਪਰਮਾਤਮਾ। ਫਿਰ ਮੈਂ ਬੇਨਤੀ ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਕੁਛ ਵੀ ਦਿੰਦੇ ਨੇ ਉਹ ਸਾਨੂੰ ਵਪਾਰੀ ਦੀ ਤਰ੍ਹਾਂ ਨਹੀਂ ਦਿੰਦੇ ਪਏ।
ਕਿ ਮੈਂ ਤੈਨੂੰ ਦਿੱਤਾ ਤਾਂ ਮੈਨੂੰ ਤੂੰ ਦਏਗਾ। ਸ਼ਬਦ ਮੈਂ ਬੇਨਤੀ ਆਪ ਜੀ ਨੂੰ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਕੋਈ ਵੀ ਕਿਸੇ ਨੂੰ ਕੋਈ ਦਿੰਦਾ, ਆਸਾ ਕੀ ਵਾਰ ਦਾ ਬਚਨ ਨੇ, ਦੇ ਦੇ ਮੰਗੈ ਸਹਿਸਾ ਗੁਣਾ। ਸਹਿਸ ਦਾ ਅਰਥ ਹੈ ਹਜ਼ਾਰ। ਉਂਜ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿੱਚ ਸਹਿਸ ਦਾ ਅਰਥ ਤੋਖਲਾ ਵੀ ਹੈ। ਦੇ ਦੇ ਮੰਗੈ ਸਹਿਸਾ ਗੁਣਾ, ਦਿੰਦਾ ਇੱਕ ਗੁਣਾ, ਮੰਗਦਾ ਹਜ਼ਾਰ ਗੁਣਾ, ਤੇ ਉਸ ਤੋਂ ਬਾਅਦ ਲੈ ਕੇ ਜਿਹੜਾ ਇੱਕ ਗੁਣਾ ਦਿੱਤਾ ਉਹਦੇ ਬਾਰੇ ਕਹਿੰਦਾ ਮੇਰਾ ਜ਼ਰੂਰ ਲੋਕਾਂ ਨੂੰ ਦੱਸੋ। ਇਸ ਤਰੀਕੇ ਕਈ ਥਾਵਾਂ ਤੇ ਝਗੜੇ ਹੁੰਦੇ ਆ ਗੁਰਦੁਆਰੇ, ਮੰਨ ਲਓ ਜੇ ਪੈਸਾ ਦਿੱਤਾ ਹੋਵੇ

ਕਰ ਸਕਦਾ ਜੀ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ ਸਰਬੱਤਰ ਸ਼ਰਨੰਗ ਸਰਬੱਤਰ ਜੀਣ ਹੈ। ਜਿੰਨੇ ਜੀਵ ਨੇ ਪਰਮਾਤਮਾ ਤੂੰ ਕਿਰਪਾ ਕਰਨਾ, ਤੇਰੇ ਚ ਇੰਨੀ ਤਾਕਤ ਤੇ ਤੂੰ ਸਰਬੱਤਰ ਨੂੰ ਆਪਣੀ ਸ਼ਰਨ ਵਿਚ ਰੱਖ ਸਕਣਾ। ਸਕਣਾ ਕੀ? ਰੱਖਣਾ ਹੈ। ਮੈਂ ਉਹ ਸ਼ਬਦ ਪੜ੍ਹ ਦੇਣਾ, ਰੇਚਿਤ ਚੇਤਸ ਕੀ ਨਾ ਦਇਆਲ ਦਮੋਦਰ ਬਿਬੈ ਨਾ ਜਾਨਸ ਕੋਈ। ਭਗਤ ਧੰਨਾ ਜੀ, ਤੇ ਉਹ ਭਗਤ ਜਿਨ੍ਹੇ ਸੱਚਮੁੱਚ ਹਲ ਵਾਂਧਿਆ ਰੱਬ ਨੂੰ ਪ੍ਰਗਟ ਕਰ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਇੱਕ ਦੋ ਵਾਰੀ ਉਹਨਾਂ ਦੇ ਸਥਾਨ ਤੇ ਕਥਾ ਕਰਕੇ ਆਇਆ, ਰਾਜਸਥਾਨ ਧੁਆਨ। ਭਗਤ ਧੰਨਾ ਜੀ ਦਾ ਥਾਂ ਅਜੇ ਵੀ ਉੱਥੇ ਕਿੱਕਰ ਖਲੋਤੇ ਆ ਜੀ, ਇੱਕ ਖੂਹ ਹੈ। ਚਲੋ ਗੁਰਸਿੱਖਾਂ ਨੇ ਬਹੁਤ ਸੋਹਣਾ ਸਥਾਨ ਬਣਾ ਦਿੱਤਾ ਤੇ ਕਈ ਵਿਘੇ ਜ਼ਮੀਨ ਅਜੇ ਵੀ ਭਗਤ ਜੀ ਦੇ ਨਾਂ ਤੇ ਬੋਲਦੀ ਹੈ ਜੀ, ਭਗਤ ਧੰਨਾ ਜੀ ਦੇ। ਬਹੁਤ ਦੂਰ ਜਦੋਂ ਉੱਥੇ ਜਾ ਕੇ ਵੇਖਿਆ ਸਵੇਰੇ, ਮੈਂ ਇੱਕ ਵਾਰ ਅਰਜ਼ ਕੀ, ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਨ ਕਰਕੇ ਦਿਲ ਕੀਤਾ ਚੱਲ ਮਣਾ, ਧਰਤੀ ਤੇ ਉਹੀ ਹੈ ਨਾ ਜਿੱਥੇ ਭਗਤ ਨੇ ਹਲ ਵਾਹਿਆ। ਉੱਥੇ ਇੱਕੋ ਹੀ ਗੱਲ ਆਈ ਕਿ ਭੋਲਾ ਭਾਉ ਗੋਬਿੰਦ ਮਿਲਾਵੇ, ਚਲਾਕੀਆਂ ਗਿਆਨਪੁਰਾ ਜਿੰਨੀਆਂ ਕੋ ਵਾਹਿਗੁਰੂ ਬਖਸ਼ ਦੇ ਆਪਾਂ ਸਟੇਜਾਂ ਤੇ ਕਲਾਬਾਜ਼ੀਆਂ ਖੇਡਣੀਆਂ, ਰੱਬ ਵਹਿੰਦਾ ਨੀ ਪਿਆ। ਸੱਚ ਇਹ ਵੇ ਅਗਿਆਨੀ ਨੂੰ ਗਿਆਨ ਕੋਣਾ ਬਹੁਤ ਸੌਖਾ ਜੇ, ਗਿਆਨੀ ਨੂੰ ਗਿਆਨ ਦੇਣਾ ਬਹੁਤ ਮੁਸ਼ਕਲ ਹੈ। ਉਹਦੇ ਵਸ ਦਾ ਰੋਗ ਨੀ, ਕਿਉਂਕਿ ਉਹਦੀ ਈਗੋ ਜਿਹੜੀ ਉਹ ਦੂਜੇ ਨੂੰ ਸਵੀਕਾਰਦੀ ਨਹੀਂ। ਅੱਜ ਵੀ ਮੈਂ ਕਹਿ ਰਿਹਾ ਸਾਂ, ਸੱਚ ਏ ਜਿਸ ਬੰਦੇ ਨੂੰ ਬੋਲਣ ਦਾ ਝੱਸ ਪੈ ਜਾਏ ਨਾ ਤੇ ਦੂਜੇ ਨੂੰ ਉਪਦੇਸ਼ ਦੇਣ ਦਾ ਝੱਸ ਪੈ ਜਾਓ, ਇੰਨਾ ਕੋ ਕਮਲਾ ਹੋ ਜਾਂਦਾ, ਲੰਘਦੇ ਰਾਹੀਆਂ ਨੂੰ ਵੀ ਉਪਦੇਸ਼ ਦੇਈ ਜਾਂਦਾ ਹੈ, ਕਿਉਂਕਿ ਉਹਦਾ ਗਿਆਨ ਇਸ ਢੰਗ ਦੀ ਉਹਦੀ ਬਿਰਤੀ ਬਣ ਜਾਂਦੀ। ਹੁਣ ਉਸ ਥਾਂ ਤੇ ਬੈਠਾ ਉਹ ਭਗਤ ਰੱਬ ਨਾਲ ਪਰਮਾਤਮਾ ਨਾਲ ਗੱਲਬਾਤ ਕਰਦਾ। ਮੈਂ ਸ਼ਬਦ ਪੜ੍ਹ ਰਿਹਾ, ਚਿਤ ਚੇਤਸ ਕੀ ਨਾ ਦਇਆਲ ਦਮੋਦਰ ਬਿਬੈ ਨਾ ਜਾਨਸ ਕੋਈ ਸ਼ਰਨ ਸਰਬੱਤਰ। ਪਰਮਾਤਮਾ ਤੂੰ ਸਾਰੇ ਜੀਵਾਂ ਨੂੰ ਆਪਣੀ ਸ਼ਰਨ ਚ ਰੱਖਣਾ, ਗੱਲ ਆਪਾਂ ਇਹ ਕਰ ਰਹੇ। ਬਿਬੈ ਨਾ ਜਾਨਸ ਕੋਈ ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੁਖੋਈ। ਬਚਨ ਹੈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਤੂੰ ਕਿੰਨਾ ਸਮਰੱਥ ਹੈ, ਕਿੰਨੀਆਂ ਮਾਤਾਵਾਂ ਨੇ। ਮਨੁੱਖੀ ਸਰੀਰ ਦੀ ਗੱਲ ਕਰਾਂ, ਕੱਲੀ ਇਹ ਥੋੜਾ ਆਪਾਂ ਕਹਾਂਗੇ ਵੀ ਮਾਤਾ ਦੇ ਉਧਰ ਵਿੱਚ ਜਿਹੜਾ ਸ਼ਬਦ ਪੜ੍ਹਦੇ ਹਾਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਹੈ, ਜਾਂ ਗੁਰੂ ਗੋਬਿੰਦ ਸਿੰਘ ਦਾ ਬਚਨ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ ਪੱਟ। ਬੀਚ ਪਚਾਵੇ ਕੱਲੇ ਸਿੱਖ ਬੀਬੀਆਂ ਨੂੰ ਬਚਾਉਂਦਾ ਰੱਬ। ਉੱਥੇ ਮਹਾਰਾਜ ਨੇ ਥੋੜਾ ਕਿਹਾ ਇੱਕ ਕਮਿਊਨਿਟੀ ਦੇ ਘਰ ਜਿਹੜੇ ਨਿਆਣੇ ਪੈਦਾ ਹੁੰਦੇ ਨੇ, ਰੱਬ ਉਹਨਾਂ ਮਾਵਾਂ ਨੂੰ ਬਚਾਉਂਦਾ। ਉਹ ਨਹੀਂ, ਗੁਰੂ ਸਾਹਿਬ ਕਹਿੰਦੇ ਆ ਇਸ ਸੰਕੀਰਨਤਾ ਤੋਂ ਉੱਪਰ ਉੱਠੇ, ਤੋੜ ਇਸ ਕੰਧ ਨੂੰ ਕਿ ਕੱਲਾ ਮੈਂ। ਪਰਮਾਤਮਾ ਤਾਂ ਜਿੱਥੇ ਵੀ ਮਨੁੱਖ ਜਨਮ ਦਿੰਦਾ ਹੈ, ਨਾਸਤਕ ਦੇ ਘਰ ਵੀ ਬੱਚਾ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਤਾਂ ਉਸ ਬੱਚੇ ਨੂੰ ਵੀ ਮਾਂ ਦੇ ਉਧਰ ਵਿੱਚ ਸੰਭਾਲਦਾ ਪਿਆ ਹੈ, ਉਹ ਸਭ ਨੂੰ ਸੰਭਾਲਦਾ। ਇੱਥੇ ਮਹਾਰਾਜ ਨੇ ਸਰਬੱਤਰ ਜੀਣਾ ਲਿਖਿਆ, ਇਹ ਥੋੜਾ ਲਿਖਿਆ ਵੀ ਸਿਰਫ ਭਗਤੀ ਕਰਨ ਵਾਲਿਆਂ ਨੂੰ ਸੰਭਾਲਦਾ। ਸ਼ਰਨ ਸਰਬੱਤਰ, ਸ਼ਰਨੰਗ ਸਰਬੱਤਰ ਜੀਣਾ। ਮਹਾਰਾਜ ਸ਼ਬਦ ਵਰਤੇ ਆ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਆ ਦਸ ਦਰਵਾਜਿਆਂ ਵਾਲਾ ਸਾਡਾ ਪਿੰਡ ਆ ਨਗਰ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਮੇਰਾ ਵਾਹਿਗੁਰੂ ਇਹੋ ਜਿਹਾ ਮੇਰਾ ਮਾਲਕ ਹੈ ਕਿ ਉੱਥੇ ਜੀਵ ਦੀ ਰੱਖਿਆ ਕਰਦਾ, ਉਹਦੀ ਸ਼ਰਨ ਵਿੱਚ ਪੈ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਨ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ ਚ। ਦੋਨਾਂ ਦਾ ਆਪਾਂ ਵੀ ਸੰਪਰਕ ਕੋ ਨਹੀਂ ਸਰੀਰਕ ਤੌਰ ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲੋ ਆਂਡਿਆਂ ਉੱਤੇ ਬਹਿੰਦੇ ਆ। ਕੱਛੂ ਕੁੰਮੀ ਆਂਡਿਆਂ ਉੱਤੇ ਥੋੜਾ ਬੈਠਦੀ, ਸਪਣੀ ਵੀ ਬਹਿੰਦੀ ਹੈ ਜੀ, ਪਰ ਸਪਣੀ ਆਂਡੇ ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਇਹ ਵੈਸੇ ਇਹਦੇ ਅਰਥ ਨੇ, ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ। ਉਹ ਮਸਾਨ ਜਗਾਉਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਣੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜਿਓ, ਕਬੀਰ ਹਰਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕਹਿ ਉਤਰਾ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਣੀ ਆਂਡਿਆਂ ਤੇ ਬਹਿੰਦੀ ਖੁਰਾਕ ਕੋਈ ਨੀ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨੀ, ਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ ਚੋਂ ਉਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਏ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ।
ਪਰ ਮੈਂ

0: ਬੇਨਤੀ ਕਰਾਂਗਾ, ਕੱਛੂ ਕੁੰਮੀ ਆਂਡੇ ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ, ਪਰ ਸ਼ਰਨ ਸਰਬੱਤਰ ਜੀ ਨੇ, ਆਂਡਾ ਰੇਤੇ ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਹ ਵੇ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰ ਸਰਬੱਤਰ ਜੀਣੇ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਹੀ ਸੰਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਵਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤੇ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀ, ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ ਚ ਆਟਾ ਹੀ ਭਰ ਦਿਓ ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ ਸ਼ਹਿਦ ਉਹ ਖਾ ਲੈ, ਪੱਥਰ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਈ ਕਮਲਿਆ ਮਣਾ, ਕਿਉਂ ਡਰਨਾ ਪਿਆ, ਉਹ ਸ਼ਰਨ ਸਰਬੱਤਰ ਜੀਣ ਹੈ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੇ ਪੜਿਓ, ਹਾਂ ਜਿਹਨਾਂ ਨੇ ਪਾਠ ਕੀਤਾ ਹੋਣੇ, ਆਵਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣ ਹੈ, ਆਵਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਫਾਰਸੀ ਦੇ ਲਫ਼ਜ਼ ਨੇ ਜੀ, ਅਰਥ ਬੜੇ ਸੌਖੇ ਆ। ਆਵਾਂ ਬਖਸ਼, ਆਵਾਂ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਆਵਾਂ ਬਖਸ਼ ਬਖਸ਼ੰਦਾ, ਆਵਾਂ ਬਖਸ਼ ਦਾ ਅਰਥ ਹੈ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਹੈ ਕਿਰਪਾ ਕਰਨ ਵਾਲਾ, ਉਹ ਦਸਤਗੀਰ, ਦਸਤਗੀਰ ਦਾ ਲਫ਼ਜ਼ੀ ਅਰਥ ਹੁੰਦਾ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ ਤੇ ਬਖਸ਼ਿਸ਼ ਕਰਨਾ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ, ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਦਣ ਕਿਹਾ ਸੀ, ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੁ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਂਦਾ ਹੈ। ਖਤਾ ਬਖਸ਼ ਰੋਜ਼ੀ ਦੇਖੋ, ਦਿਲ ਪਜ਼ੀਰ ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ, ਯਾਦ ਰੱਖਿਓ ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਤੇ ਇਹਦੇ ਤੇ ਆਸ ਵੀ ਨਾ ਕਦੀ ਕਰਿਓ। ਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਣ ਦੇ। ਭਗਤ ਸਦਨਾ ਜੀ ਨੇ ਸ਼ਰਨ ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਹਿ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਮਾਰਤੀ ਸਵਾਰਥੀ ਵਾਕੀ ਪੈ ਸਵਾਰੀ। ਇਹ ਹੈ ਪੁਰਾਣਿਕ ਘਟਨਾ ਕਹਾਣੀ, ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨੀ, ਸਿੱਧੀ ਜੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰਦਾ। ਅਗਲਾ ਪੁੱਛੇ ਵੀ ਰਾਜੇ ਦੀ ਇਸਤਰੀ ਕਿ ਵਾਹਿਗੁਰੂ, ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? ਅਸਲ ਚ ਰਾਜੇ ਦੀ ਬੇਟੀ ਨੇ ਪਰਨ ਕੀਤਾ, ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਨੀ ਹੈ, ਵਾਹਿਗੁਰੂ ਮੈਂ ਬੇਨਤੀ ਕਰਾਂਗਾ। ਇਹ ਐਵੇਂ ਜੋ ਗੁਰੂ ਸਾਹਿਬ ਨੇ ਜੇ ਅੰਕਿਤ ਕਰ ਦਿੱਤਾ, ਆਪਣੀ ਮਰਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਅੱਖਾਂ ਤੋਂ ਓਹਲੇ ਨਾ ਕਰੀਏ। ਜੇ ਗੁਰੂ ਸਾਹਿਬ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਨੇ, ਗੁਰੂ ਅਰਜਨ ਦੇਵ ਨੇ, ਆਪਾਂ ਉਹਨੂੰ ਛੇਤੀ ਸੰਗਤ ਸੁਣਾਉਣ ਨੂੰ ਵੀ ਤਿਆਰ ਨਹੀਂ ਹੁੰਦੇ, ਕਿਉਂਕਿ ਦੂਜੀ ਕਮਿਊਨਿਟੀ ਨਾਲ ਜੁੜੀ ਘਟਨਾ ਹੈ ਨਾ। ਉਹਨੇ ਕਿਹਾ ਵੀ ਮੈਂ ਉਹਦੇ ਨਾਲ ਸ਼ਾਦੀ ਕਰਨੀ ਹੈ। ਇੱਕ ਲੰਪਟ ਬੰਦਾ, ਕਾਮੀ ਬੰਦਾ, ਸਵਾਰਥੀ ਬੰਦਾ, ਗੰਦੀ ਬਿਰਤੀ ਤੇ ਸੁਰਤੀ ਵਾਲਾ ਬੰਦਾ, ਉਹਨੂੰ ਪਤਾ ਲੱਗ ਗਿਆ, ਉਹਨੇ ਭੇਕ ਕਰ ਲਿਆ, ਪਖੰਡ ਕਰ ਲਿਆ ਜੀ ਮੈਂ ਉਤਾਰ ਖਾਂ। ਉਹ ਬੱਚੀ ਵੀ ਪ੍ਰਭਾਵਿਤ ਹੋ ਗਈ, ਵਿਆਹ ਹੋ ਗਿਆ। ਉਸ ਰਾਜੇ ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ। ਉਹ ਰਾਜਾ ਬੇਫਿਕਰ ਕਹਿੰਦਾ ਮੇਰਾ ਜਵਾਈ ਵਿਸ਼ਨੂੰ, ਮੈਨੂੰ ਕਿਹੜਾ ਹੈਰਾਨ ਵਾਲਾ, ਹੁਣ ਉਹ ਸੀ ਪਖੰਡੀ। ਸੱਚ ਇਹ ਉਸ ਪਰਪੰਚੀ ਨੇ ਜਦੋਂ ਮੁਸੀਬਤ ਆਈ, ਉਹਨੇ ਕਿਹਾ ਵੀ ਕਰ ਮੇਰੀ ਮਦਦ, ਤੂੰ ਸਮਰੱਥ ਹੈ। ਕਹਿੰਦੇ ਨੇ ਉਹ ਪਖੰਡੀ ਜਿਹੜਾ ਕਾਮੀ ਸੀ, ਸਵਾਰਥੀ ਸੀ, ਉਹਨੇ ਰੱਬ ਨੂੰ ਖੋਕਾ ਦੇ ਕੇ ਕਿਹਾ, ਪਰਮਾਤਮਾ ਭੇਖ ਮੈਂ ਤੇਰੇ ਨਾਂ ਤੇ ਕਰ ਬੈਠਾ, ਹਾਂ ਮੈਂ ਝੂਠਾ ਤੇ ਕਪਟੀ ਅੱਤ ਦਾ ਕਾਮੀ ਆ, ਹੁਣ ਇੱਕ ਕੰਮ ਕਰੀ, ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਕਹਿੰਦਾ ਐਡੀ ਵੱਡੀ ਗੱਲ ਭਗਤ ਜੀ ਨੇ ਕਹੀ, ਕਿਉਂਕਿ ਉਹਨਾਂ ਨੂੰ ਸਮਾਜ ਨੇ ਕਿਹਾ ਸਦਨਾ ਜੀ ਕਸਾਈ ਸਨ, ਤੈਨੂੰ ਨੀ ਰੱਬ ਨੇ ਬਖਸ਼ਣਾ। ਉਹਨੇ ਫਿਰ ਇੱਕ ਤਰਲਾ ਮਾਰਿਆ, ਪਰਮਾਤਮਾ ਮੈਨੂੰ ਇੱਕ ਗੱਲ ਦੱਸ, ਜੇ ਇੱਕ ਰਾਜੇ ਦੀ ਬੱਚੀ ਦੀ ਖਾਤਰ ਕਾਮੀ ਬੰਦਾ, ਸਵਾਰਥੀ ਬੰਦਾ ਪੇ ਕਰਦਾ, ਤੂੰ ਕਿਰਪਾ ਕਰਕੇ ਉਸ ਕਮਾਰਥੀ ਦੀ ਵੀ ਪੱਤ ਰੱਖ ਲੈਨਾ। ਮੈਂ ਤਾਂ ਬਾਹਾਂ ਖੜੀਆਂ ਕਰਕੇ ਮੰਨਣਾ ਪਿਆ ਮੈਂ ਗਲਤੀ ਕੀਤੀ, ਮੈਨੂੰ ਸ਼ਰਨ ਚ ਨਹੀਂ ਰੱਖੇਗਾ। ਉਹ ਸ਼ਰਨ ਚ ਰੱਖਦਾ। ਗੁਰੂ ਸਾਹਿਬ ਦਾ ਬਚਨ ਹੈ, ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਪੈ ਦਰ, ਤੇ ਤੂੰ ਉਹਦੀ ਇੱਜ਼ਤ ਬਚਾ ਦਿੱਤੀ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸ ਹੈ, ਜੇ ਤੇਰੀ ਸ਼ਰਨ ਵਿੱਚ ਜਾ ਕੇ ਵੀ ਭੈੜੇ ਕਰਮਾਂ ਦਾ ਨਾਸ ਨਹੀਂ ਹੋਣਾ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸ ਹੈ, ਸਿੰਘ ਸ਼ਰਨ ਕਤ ਜਾਈਏ, ਜੋ ਜੰਬੁਕ, ਜੰਬੁਕ ਦਾ ਅਰਥ ਹੁੰਦਾ ਗਿੱਦੜ, ਜੇ ਸ਼ੇਰ ਦੀ ਸ਼ਰਨ ਚ ਖਲੋ ਕੇ ਵੀ ਲੋਕ ਕਹਿਣ ਬਚ ਕੇ ਨਹੀਂ, ਗਿੱਦੜ ਨਾ ਵੱਢ ਜਾਏ। ਕਹਿੰਦੇ ਫਿਰ ਸ਼ੇਰ ਦਾ ਮਤਲਬ ਕੀ ਹੋਇਆ? ਮੈਨੂੰ ਲੱਗਦਾ ਵੀ ਸਿੱਧੀਆਂ ਜਿਹੀਆਂ ਗੱਲਾਂ ਰੱਬ ਨਾਲ ਕੀਤੀਆਂ, ਗਿਆਨੀਆਂ ਵੱਲ ਨਹੀਂ ਕੀਤੀਆਂ। ਪਤਤ ਪਾਵਣ ਕਿਰਪਾ ਨਿਧਾਨ ਭਗਤ ਵਿੱਚ ਜੇ ਆਪਾਂ ਵਰਤਨੇ ਆ, ਦੀਨਾ ਬੰਧੂ ਕਿੰਨੇ ਸ਼ਬਦ ਵਰਤਨੇ ਆ। ਉਹਨੇ ਸਿੱਧੀ ਜੀ ਗੱਲ ਕਹੀ, ਕਹਿੰਦਾ ਮੈਂ ਕਰਮ ਮਾੜੇ ਕੀਤੇ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਤੂੰ ਸ਼ੇਰ ਖੈ, ਕੀਤੇ ਹੋਏ ਕਰਮ ਗਿੱਦੜ ਨੇ, ਜੇ ਤੇਰੇ ਨਾਮ ਦੀ ਸ਼ਰਨ ਵਿੱਚ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਕਰਮ ਗਿੱਦੜਾਂ ਤੋਂ ਡਰਨਾ, ਫਿਰ ਤੇਰੇ ਨਾਮ ਦਾ ਫਾਇਦਾ ਕੀ? ਦੂਜਾ ਵਚਨ, ਪਾਣੀ ਦੀ ਖਾਤਰ ਤਰਸਣਾ, ਸਹਿ ਕਹਿੰਦਾ ਮੈਨੂੰ ਪੀ ਆਵਾਂ, ਪਾਣੀ ਮਿਲ ਜਾਏ, ਇੱਕ ਬੂੰਦ, ਸਿਰਫ ਇੱਕ ਬੂੰਦ ਲਈ, ਜੇ ਮਰਨ ਤੋਂ ਬਾਅਦ ਤੂੰ ਮੋਹਲੇ ਤਾਰ ਬਾਰਿਸ਼ ਕਰਾਉਣੀ, ਕਰਾਈ ਜੇ, ਮੇਰੇ ਫਾਇਦਾ ਕੀ? ਮੈਨੂੰ ਤਾਂ ਜਿਉਂਦੇ ਨੂੰ ਸਪਸ਼ਟ ਕਰ। ਤੇ ਕਈ ਵਾਰੀ ਸੋਚਣਾ ਦੀ ਭਗਤ ਜਨ ਮਹਾਂਪੁਰਖਾਂ ਨੇ ਬੜੇ ਸਿੱਧੇ ਸ਼ਬਦ ਵਰਤੇ, ਕਹਿੰਦੇ ਨੇ ਏਕ ਬੂੰਦ ਜਲ ਕਾਰਨ ਹੈ ਚਾਤੁਰਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬਹੁੜ ਮੂਵੈ ਨੌਕਾ ਮਿਲੇ ਕਹੋ ਕਾਹੇ ਚੜਾਉ, ਮੈਂ ਨਾਹੀਂ ਕਛ ਹਉ ਨਹੀਂ ਕਿਛ ਆਏ ਨਾ ਮੋਰਾ। ਮੈਨੂੰ ਪਤਾ ਤੂੰ ਸ਼ਰਨ ਪਰਿਆਂ ਦੀ ਰੱਖਣਾ, ਅਵਸਰ ਲੱਜਾ ਰੱਖ ਲਿਓ ਸਦਨਾ, ਜਨ ਤੋਰਾ ਬੇਨਤੀ ਹੈ ਜੀ। ਪ੍ਰਭੂ ਸਰਵਤਰ ਰਮਣਗ ਹੈ ਪਹਿਲੀ ਗੱਲ, ਦੂਸਰੀ ਮੈਂ ਅਰਜ਼ ਕੀਤੀ ਉਹ ਸ਼ਰਨ ਪਾਲਕ ਹੈ, ਤੇ ਇਹ ਨੀ ਆਸ ਰੱਖਦਾ ਮੈਂ ਤੈਨੂੰ ਦੇ ਰਿਹਾ ਤੂੰ ਕੀ ਬਦਲੇ ਦੇ ਦੇਗਾ। ਗੁਰੂ ਗੋਬਿੰਦ ਸਿੰਘ ਦਾ ਉਹ ਬਚਨ ਅਕਾਲ ਉਸਤਤ ਦਾ, ਕਾਮ ਨਾ ਕ੍ਰੋਧ ਨਾ ਲੋਭ ਨਾ ਰੋਗ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ। ਇਹ ਕੋਈ ਹੈ ਉਹਦੇ ਅੰਦਰ? ਜਿਹਦੇ ਚ ਲੋਭ ਹੋਵੇਗਾ ਉਹੀ ਕਹਿ ਕਹਿੰਦੇ ਤੇ ਬਦਲੇ ਕੀ ਦੇਗਾ, ਜਿਹਦੇ ਚ ਮੋਹ ਹੋਵੇਗਾ ਉਹੀ ਪਕੜ ਰੱਖੇਗਾ। ਕਾਮ ਦਰ ਤੇ ਲਫ਼ਜ਼ ਕਾਮਨਾ ਹੈ ਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਦੇਹ ਵਿਹੀਨ ਆਪਣਾ ਸਰੀਰ ਕੋਈ ਨੀ, ਸਨੇਹ ਸਬੋਤਨ ਸਾਰੇ ਸਰੀਰਾਂ ਨੂੰ ਪਿਆਰ ਪਿਆ ਕਰਦਾ ਹੈ। ਸ਼ਰਨ ਸਰਬੱਤਰ ਜੀ ਹਨ ਮਹਾਰਾਜ ਕਹਿੰਦੇ, ਦੇਹ ਵਿਹੀਨ ਸਨੇਹ ਸਬੋਤਨ ਨੇਹ ਬਿਰਕਤ ਅਗੇ ਅਛੇ ਹੈ, ਆਪਣਾ ਘਰ ਕੋਈ ਨੀ ਤੇ ਜੀਵਾਂ ਦੇ ਘਰ ਪਿਆ ਬਣਾਉਂਦਾ ਹੈ, ਉਹਨੇ ਨਾਸ ਨੀ ਕਦੀ ਹੋਣਾ। ਨੇਹ ਬਿਰਕਤ ਅਗੇ ਅਛੇ ਹੈ, ਜਾਨ ਕੋ ਦੇਤ, ਜਾਣਕਾਰਾ ਵਿਦਵਾਨਾਂ ਨੂੰ ਵੀ ਦੇਣਾ ਹੈ ਪਿਆਰਿਓ, ਅਗਿਆਨੀਆਂ ਨੂੰ ਵੀ ਸਾਂਭਦਾ ਪਿਆ। ਜਾਨ ਕੋ ਜੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ, ਨਹੀਂ ਇੱਥੇ ਵਿਸ਼ਰਾਮ ਲਾਣਾ। ਕਾਹੇ ਕੋ ਡੋਲਤ ਹੈ, ਤੂੰ ਕਿਉਂ ਡੋਲ ਰਿਹਾ? ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ, ਤੁਮਰੀ ਸੁਧ ਦਾ ਅਰਥ ਹੈ ਖਬਰ, ਤੇਰੀ ਖਬਰ ਪਰਮਾਤਮਾ ਕਿਉਂ ਨੀ ਲਏਗਾ? ਕਿਉਂਕਿ ਉਹਨੂੰ ਕੋਈ ਦੁਨੀਆਂ ਦਾ ਤਮਾ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਸ਼ਰਨ ਪਰੇ ਦੀ ਰੱਖਦਾ ਹੈ। ਫਿਰ ਬੇਨਤੀ ਕਰਾਂਗਾ, ਜਥ ਕਥ ਰਮਣੰਗ, ਜਿੱਥੇ ਕਿੱਥੇ ਵੇਖਣਾ ਪਰਮਾਤਮਾ ਤੂੰ ਰਮਿਆ ਹੈ। ਦੂਸਰਾ ਸੀ ਬਚਨ ਲਿਆ ਸ਼ਰਨ ਸਰਬੱਤਰ ਜੀਵਨ ਹੈ, ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਨੂੰ ਤੂੰ ਸਹਾਰਾ ਦੇਣ ਵਾਲਾ ਹੈ, ਸਭ ਨੂੰ ਆਸਰਾ ਦੇਣਾ ਹੈ। ਤੀਸਰਾ ਬਚਨ ਮਹਾਰਾਜ ਕਰਦੇ ਆ ਕਿ ਭਾਈ ਸੱਜਣਾ ਕਿ ਤਥ, ਤਥ ਦਾ ਅਰਥ ਹੈ ਉਸ ਨਾਲ, ਤਿਸ ਨਾਲ ਲੱਗਣ ਪ੍ਰੇਮ ਨਾਨਕ, ਪੋਥੀ ਤੇ ਇੱਥੇ ਵਿਸ਼ਰਾਮ ਦਿੱਤਾ ਹੋਇਆ ਜੀ। ਤਥ ਲੱਗਣ ਪ੍ਰੇਮ ਨਾਨਕ, ਧੰਨ ਗੁਰੂ ਅਰਜੁਨ ਸਾਹਿਬ ਬਚਨ ਕਰਦੇ ਆ, ਐਸੇ ਦੀਨ ਦਿਆਲ ਰੱਬ ਨਾਲ ਪ੍ਰੇਮ ਕਦੋਂ ਲੱਗਦਾ ਹੈ ਤਾਂ ਲੱਗੇਗਾ ਜੀ ਕਿਵੇਂ? ਮਹਾਰਾਜ ਕਹਿੰਦੇ ਨੇ ਪ੍ਰਸਾਦੰ ਗੁਰ ਦਰਸ਼ਨ ਹੈ। ਪ੍ਰਸਾਦੰ ਦਾ ਅਸੀਂ ਰੋਜ਼ ਅਰਥ ਕਰਨੇ ਆ, ਪ੍ਰਸਾਦ ਦਾ ਅਰਥ ਕਿਰਪਾ, ਗੁਰ ਦਰਸ਼ਨ ਹੈ। ਉਸ ਰੱਬ ਨਾਲ, ਉਸ ਸ਼ਰਨ ਸੂਰੇ ਨਾਲ ਮੁਹੱਬਤ ਤਾਂ ਲੱਗੇ ਜੀ ਜੇ ਗੁਰ ਪ੍ਰਸਾਦ ਹੋਵੇਗੀ ਤਾਂ, ਜੇ ਗੁਰੂ ਕਿਰਪਾ ਕਰੇਗਾ ਉਹਦੇ ਨਾਲ ਪਿਆਰ ਬਣੇਗਾ। ਉਸ ਗੁਰੂ ਕਿਰਪਾ ਤੋਂ ਬਿਨਾਂ ਪਿਆਰ ਕਿਵੇਂ ਬਣੇਗਾ? ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਮਨ ਸੁੱਕਾ ਜਿਹਾ ਹੁੰਦਾ ਜੀ, ਕਠੋਰ ਜਿਹਾ, ਆਲਸ ਜਿਹਾ ਮਾਰਦਾ। ਜਦੋਂ ਨਿਰੰਤਰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਸ਼ਬਦ ਸਾਡੇ ਅੰਦਰ ਦੇ ਖਰਵੇਪਨ ਨੂੰ ਲਾਹ ਕੇ ਅੰਦਰੋਂ ਬਿਰਹ ਪੈਦਾ ਕਰਦਾ। ਜਿਹੜਾ ਬੰਦਾ ਦੁਨੀਆਂ ਦੀ ਖਾਤਰ ਰੋਂਦਾ ਸੱਚਮੁੱਚ ਬਾਣੀ ਪੜ੍ਹਦਿਆਂ ਰੱਬ ਦੀ ਖਾਤਰ ਬਿਰਹ ਚ ਰੋਂਦਾ ਹੈ। ਇਹ ਪ੍ਰੇਮ ਗੁਰੂ ਲਾਂਦਾ ਹੈ। ਮਹਾਰਾਜ ਸ਼ਬਦ ਵਰਤਿਆ ਜੀ, ਤਤ ਲੱਗਣ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਤਾਂ ਲੱਗੇਗਾ ਜੇ ਗੁਰੂ ਕਿਰਪਾ ਕਰੇ। ਤਾਂ ਹੀ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਕਿ ਪਰਮਾਤਮਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਇਹਦੇ ਅਰਥ, ਚਲੋ ਇਹ ਤਾਂ ਸਭ ਨੂੰ ਚੇਤੇ ਵੀ ਸ਼ਬਦ, ਮੇਰੇ ਅੰਦਰ ਸੱਚੇ ਪਿਆਰੇ ਮਹਿਬੂਬ ਦਾ ਪ੍ਰੇਮ ਲਾ ਦਿੱਤਾ, ਪ੍ਰੀਤਮ ਦਾ ਪਿਆਰ ਲਾਇਆ। ਪਰ ਪਤਾ ਕਿਵੇਂ ਲਾਇਆ ਜੀ? ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਖਾਲ, ਜਾ ਗੁਰ ਦੇਖਾਂ ਸਾਹਮਣੇ, ਮੇਰਾ ਗੁਰੂ ਸਾਹਮਣੇ ਬੈਠਾ, ਉਹਨੇ ਕਿਰਪਾ ਕੀਤੀ, ਮੈਨੂੰ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਪਾ ਦਿੱਤਾ, ਉਹਨੇ ਪ੍ਰੇਮ ਪੈਦਾ ਕੀਤਾ। ਇਸੇ ਨੂੰ ਗੁਰੂ ਜੀ ਨੇ ਕਿਹਾ, ਭੋਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਗੁਰੂ ਸੱਚਮੁੱਚ ਪਰਮਾਤਮਾ ਦਾ ਪਿਆਰ ਪਾਉਂਦੇ ਨੇ। ਇਹ ਸ਼ਬਦ ਸੋਈ ਰਾਗ ਦਾ ਜਿਹੜਾ ਅਸੀਂ ਪੜ੍ਹਦੇ ਹਾਂ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਆਉਂਦੀ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਖੋ ਫਿਰੋ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਅੱਖ ਚਮਕਣ ਜਿੰਨਾ ਹੀ। ਗੁਰੂ ਹੀ ਪਿਆਰ ਪਾਉਂਦਾ ਤੇ ਨਿਭਾਉਂਦਾ ਵੀ ਉਹੀ ਹੈ ਜੀ, ਲੱਗ ਜਾਏ ਤੇ ਨਿਭ ਜਾਏ। ਸੁਣ ਯਾਰ ਖਮਾਰੇ ਸੱਜਣੇ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ, ਦਰਸ਼ਨ ਦੀਜੈ ਨੈਣ ਖਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲਪੀ ਨਾ ਤੀਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆ। ਸਾਡੇ ਤਵਾਰੀਖ ਚ ਬੇਅੰਤ ਉਦਾਹਰਨਾਂ ਨੇ ਜੀ, ਜਿਨ੍ਹਾਂ ਸੁੱਕਿਆਂ ਵਿੱਚ ਗੁਰੂ ਨੇ ਰਸ ਭਰ ਦਿੱਤਾ। ਮੈਂ ਹਰ ਰੋਜ਼ ਇੱਕ ਬੇਨਤੀ ਕਰ ਰਿਹਾ ਕਿ ਸਿੱਖੀ ਖੁਸ਼ਕ ਪੁਣੇ ਦਾ ਨਾਮ ਨਹੀਂ, ਗੁਰਮਤ ਕੇਵਲ ਆ ਬਾਹਰ ਮੁਖੀ ਉਗਤੀਆਂ ਜੁਗਤੀਆਂ ਨੂੰ ਰਿੜਕਣ ਦਾ ਨਾਂ ਨਹੀਂ, ਇਹ ਤਾਂ ਸੱਚਮੁੱਚ ਪ੍ਰੇਮਾ ਭਗਤੀ ਦਾ ਭੰਡਾਰਾ ਹੈ ਜੀ। ਤੇ ਸਤਿਗੁਰੂ ਨੇ ਜਿਹੜੇ ਸਿਰਫ ਰੱਬ ਦੇ ਨਾਂ ਤੇ ਦਿਮਾਗੀ ਮੰਥਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਸਵਈਆ ਇਸ ਵਾਰ ਵਾਚਿਆ ਜੀ ਸੈਕਰਾਮੈਂਟੋ, ਉੱਥੇ ਮੈਂ ਇੱਕ ਬੇਨਤੀ ਕੀਤੀ ਕਿ ਜਿੰਨੇ ਮਰਜ਼ੀ ਦਿਮਾਗੀ ਮੰਥਨ ਕਰਨ, ਇਵਨ ਕਿ ਰੱਬ ਦੇ ਨਾਂ ਤੇ ਵੀ ਸੈਮੀਨਾਰ ਕਰੋ, ਕਿਤਾਬਾਂ ਲਿਖੀ ਜੋ, ਜੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ ਉਹਦੀ ਕੀਮਤ ਰੱਤੀ ਜੀ ਨਹੀਂ ਪੈਣੀ ਹੈ। ਆ ਮਹਾਰਾਜ ਦਾ ਸਵਈਆ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ, ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੋ ਮਤ, ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ। ਪਾਠ ਉੱਤੇ ਕਿਰਪਾ ਨੀ ਕਿਰਪਾ ਹੈ, ਪੈਰ ਚਰਾਰਾ ਹੈ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਇੱਕ ਰਤੀ ਬਿਨ ਇੱਕ ਰਤੀ ਕੇ। ਭਾਵੇਂ ਇਹਦੀ ਵਿਆਖਿਆ ਬੜੀ ਡਿਟੇਲ ਨਾਲ ਮੇਰਾ ਖਿਆਲ ਡੇਢ ਘੰਟਾ ਦੋ ਘੰਟੇ ਕੀਤੀ ਸੀ, ਪਰ ਮੈਂ ਬੇਨਤੀ ਕਰਾਂਗਾ ਆ ਗਿਣ ਲਓ ਸਾਰੇ, ਇਹ ਨਿੰਦਿਆ ਚਲਣ ਜਾਇਓ। ਪ੍ਰੇਮ ਤਾਂ ਗੁਰੂ ਪੈਦਾ ਕਰਦਾ ਜੀ, ਸਤਿਗੁਰੂ ਹੀ ਸੁੱਕਿਆਂ ਨੂੰ ਖਰਿਆਂ ਕਰਦਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ, ਉਹ ਰੱਬ ਦੀ ਪ੍ਰੀਤ ਸਦਾ ਬਸੰਤੀ, ਰੱਬ ਦੀ ਪ੍ਰੀਤ ਠੰਡੀਆਂ ਹਵਾਵਾਂ ਹੈ, ਪਰਮਾਤਮਾ ਦੀ ਪ੍ਰੀਤ ਉਹ ਅਦ੍ਰਿਸ਼ਟ ਖਿੱਚ ਹੈ ਜਿਹੜੀ ਕਰੋੜਾਂ ਜਨਮਾਂ ਦੇ ਸੁੱਕੇ ਹੋਏ ਨੂੰ ਨਾਮ ਦੇ ਨਾਲ ਭਰਪੂਰ ਕਰ ਦਿੰਦੀ ਹੈ। ਉਸ ਪ੍ਰੀਤ ਦੀ ਕੀਮਤ ਕੋਈ ਪਾ ਸਕਦਾ ਜੀ?
1: ਹੁਣ ਇਹ ਸਵਈਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਅਰਥ ਬੜੇ ਸੌਖੇ ਨੇ। ਬੋਧੀ ਭਿਕਸ਼ੂ ਤੇ ਜੈਨੀ ਸਰੇਵੜੇ ਆਪਣੇ ਆਪ ਨੂੰ ਪਵਿੱਤਰ ਕਹਿਣ ਵਾਲੇ ਅੰਮ੍ਰਿਤ ਪੀਣ ਵਾਲੇ ਅਨੇਕਾਂ ਬੰਦੇ ਮਹਾਰਾਜ ਕਹਿੰਦੇ ਜੋਗੀ ਦੇਖੇ ਜਤੀ ਦੇਖੇ। ਪਰ ਇਹ ਗੱਲ ਸੱਚ ਹੈ ਕਿ ਪਰਮਾਤਮਾ ਨੂੰ ਮੁਹੱਬਤ ਕਰਨ ਤੋਂ ਬਿਨਾਂ ਏਕ ਰਤੀ ਬਿਨ ਏਕ ਰਤੀ ਕੇ, ਜੇ ਰੱਬ ਚ ਨੀ ਪ੍ਰੇਮ ਚ ਨੀ ਰੱਤੇ ਤੇ ਸਾਡੇ ਕਰਮਾਂ ਦੀ ਕੀਮਤ ਰੱਤੀ ਜਿੰਨੀ ਪੈਣੀ ਹੈ। ਗੁਰੂ ਘਰ ਪ੍ਰੇਮੀਆਂ ਦਾ ਘਰ ਹੈ, ਸੁੱਕਾ ਨਹੀਂ ਹੈ। ਮੈਨੂੰ ਯਾਦ ਹੈ ਕਿ ਜਿਹੜੇ ਸ੍ਰੀ ਹਰਗੋਬਿੰਦਪੁਰ ਸਾਹਿਬ ਗਏ ਹੋਣਗੇ ਨਾ, ਉੱਥੇ ਜਿੱਥੇ ਸਤਿਗੁਰੂ ਦਾ ਸਥਾਨ ਹੈ ਸ੍ਰੀ ਹਰਗੋਬਿੰਦਪੁਰ, ਉੱਥੇ ਸੈਦ ਜਾਨੀ ਸ਼ਾਹ ਦਾ ਸਥਾਨ ਵੀ ਹੈ। ਇਹ ਮੁਸਲਮਾਨ ਹੋਇਆ ਜੀ, ਤੇ ਇਹਨੂੰ ਥੋੜੀ ਜਿਹੀ ਚਿੰਗ ਲੱਗ ਗਈ ਰੱਬ ਨੂੰ ਪਾਉਣ ਦੀ, ਤੇ ਪੁੱਛੇ ਇੱਕ ਹਰਕ ਤੋਂ ਮੈਂ ਕਿਵੇਂ ਪਾ ਸਕਣਾ। ਇੱਕ ਮੁਸਲਮਾਨ ਹੋਇਆ, ਇਹ ਸ਼ਾਇਦ ਖਵਾਜਾ ਕਸ਼ਮੀਰੀ ਉਹਨੂੰ ਕਹਿੰਦੇ ਸਨ। ਇਹ ਜਦੋਂ ਬਿਰਾ ਹੋਇਆ ਵਿਚਾਰਾ, ਤੁਰਿਆ ਸਾਰੀਆਂ ਥਾਵਾਂ ਤੇ ਪੁੱਛੇ ਵੀ ਕੋਈ ਮੈਨੂੰ ਰੱਬ ਨਾਲ, ਤੇ ਉਂਝ ਵੈਸੇ ਮੈਂ ਬੇਨਤੀ ਕਰਾਂ, ਜਦੋਂ ਵੀ ਵਾਹਿਗੁਰੂ ਕਿਸੇ ਅੰਦਰ ਚਿੰਗ ਲਾਉਂਦਾ, ਉਹ ਸੱਚੀ ਮੁੱਚੀ ਤਰਲਾ ਮਾਰਦਾ, ਕੋਈ ਹੈ ਜਿਹੜਾ ਮੈਨੂੰ ਮਿਲਾ ਦੇ ਜਿਹਨੂੰ ਮੈਂ ਪੁਕਾਰਨਾ ਪਿਆ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਮ ਪੀਛੇ ਲਾਗ ਚਲੀ। ਕੋਈ ਰਸਤਾ ਦੱਸੇ, ਕੋਈ ਆਣ ਮਿਲਾਵੇ। ਇਹ ਇਹ ਇਕੱਲੇ ਐਵੇਂ ਥੋੜਾ ਕਵਿਤਾ ਥੋੜਾ ਰਚੀ, ਇਹ ਅਵਸਥਾਵਾਂ ਨੇ। ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿਚਾਈ, ਦਰਸ਼ਨ ਖਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਉਹ ਖਵਾਜਾ ਕਸ਼ਮੀਰੀ ਕੋਲ ਗਿਆ ਸ਼ਾਇਦ ਜਾਨੀ ਸ਼ਾਹ, ਉਹਨੂੰ ਪੁੱਛਦਾ ਵੀ ਮੈਂ ਅੱਲਾ ਰੱਬ ਨੂੰ ਮੁਹੱਬਤ ਕਰਨਾ ਪਰ ਮੇਰਾ ਅੰਦਰ ਸੁੱਕਿਆ ਰਹਿੰਦਾ। ਤੇ ਖਵਾਜਾ ਕਸ਼ਮੀਰੀ ਜਿਹੜਾ ਹੈ, ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਬਖਸ਼ਿਸ਼ ਮਿਲ ਚੁੱਕੀ ਸੀ। ਉਹਨੇ ਕਿਹਾ ਐਵੇਂ ਥਾਂ ਥਾਂ ਤੇ ਛੱਪੜਾਂ ਤੇ ਨਾ ਟੁੱਬੀਆਂ ਮਾਰਦਾ, ਫਿਰ ਆਹ ਤੈਨੂੰ ਮਾਨ ਸਰੋਵਰ ਦੀ ਦਸ ਪਾਂ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਵਾਰਸ, ਦੋ ਕਿਰਪਾਨਾਂ ਪਾਉਣ ਵਾਲਾ, ਸੀਸ ਤੇ ਕਲਗੀ ਲਾਉਣ ਵਾਲਾ, ਤਖਤਾਂ ਤੇ ਸੰਤਾਨ ਪੁੱਤਰਾਂ ਵਿੱਚ ਬਹਿਣ ਵਾਲਾ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜਦਾ। ਉਹ ਕਹਿੰਦਾ ਦੋ ਕਿਰਪਾਨਾਂ ਵਾਲਾ। ਇਹ ਚਲਾ ਗਿਆ ਜੀ ਮਹਾਰਾਜ ਕੋਲ, ਤੇ ਸਤਿਗੁਰੂ ਕੋਲ ਜਦੋਂ ਗਿਆ, ਹੁਣ ਅੰਦਰ ਤਾਂ ਬਣ ਚੁੱਕਾ ਸੀ, ਇਹਦੇ ਅੰਦਰ ਇੰਨਾ ਬਿਰਹ ਉੱਠਿਆ। ਇਹਦਾ ਨਾਮ ਸੀ ਜਾਨੀ। ਸਾਡੇ ਇਤਿਹਾਸਕਾਰ ਕਹਿੰਦੇ ਨੇ ਇਹ ਗੁਰਦੇਵ ਦੇ ਚਰਨਾਂ ਚ ਡਿੱਗਿਆ ਤੇ ਇੱਕੋ ਗੱਲ ਕਹਿੰਦਾ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਇਹਦਾ ਜਾਨੀ ਦਾ ਅਰਥ ਪਿਆਰਾ ਨਾ, ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ, ਇਹਨੇ ਫਿਰ ਤਰਲਾ ਮਾਰਿਆ ਪਰ ਬਹਿ ਗਿਆ ਜੀ ਮਹਾਰਾਜ ਦੇ ਬੂਹੇ ਤੇ। ਇੱਕੋ ਸ਼ਬਦ ਜਦੋਂ ਕਿਸੇ ਸਿੰਘ ਨੇ ਲੰਘਣਾ, ਸਿੱਖ ਨੇ ਲੰਘਣਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਨੂੰ ਸਿੱਖਾਂ ਕਹਿਣਾ, ਮਹਾਰਾਜ ਉਹ ਰੋਜ਼ ਬੋਲਦਾ ਪਿਆ। ਸਤਿਗੁਰੂ ਕਹਿੰਦੇ ਉਹਦੇ ਅੱਗੇ ਕੰਧ ਚੁਣ ਦਿਓ ਜੇ ਰੌਲਾ ਪਾਉਂਦਾ ਹੈ ਤਾਂ। ਅੱਗੇ ਮਤਲਬ ਉਹਦੇ, ਉਹ ਬੈਠਾ ਤੇ ਅੱਗੇ ਕੰਧ ਬਣਾ ਦਿੱਤੀ, ਕੰਧ ਦੇ ਉਹਲੇ ਵੀ ਬੋਲੀ ਜਾ ਜਾਨੀ ਕੋ ਜਾਨੀ ਸੇ ਮਿਲਾ ਦੋ। ਕਿੰਨੇ ਦਿਨ ਲੰਘ ਹੈ, ਕਿਉਂਕਿ ਬਿਰਹਾ ਦਾ ਸ਼ਬਦ ਗਾ ਲੈਣਾ, ਬਿਰਹਾ ਦੀ ਕਥਾ ਕਰ ਲੈਣੀ ਗੁਰਮੁਖੋ ਬੜੀ ਸੌਖੀ। ਜੇ ਮੈਂ ਇੱਕ ਦਿਨ ਕਿਹਾ ਸੀ, ਗੁਰਬਾਣੀ ਚ ਇੱਕ ਸ਼ਬਦ ਵਰਤਿਆ ਉਮਰਥਲ, ਜਿਹਨੂੰ ਆਪਾਂ ਟਿਊਮਰ ਕਹਿੰਦੇ ਹਾਂ, ਜਿਹਦੇ ਸਿਰ ਚ ਟਿਊਮਰ ਹੋ ਜਾਏ ਉਹਨੂੰ ਪੁੱਛੋ ਚੀਜ਼ ਕੀ ਹੈ। ਦੂਜਾ ਤਾਂ ਕਹਿੰਦਾ ਰਾਤ ਸੌਣ ਨਹੀਂ ਦਿੰਦਾ ਮੈਨੂੰ। ਬਿਰਹਾ ਤਾਂ ਇੱਕ ਟਿਊਮਰ ਦੀ ਤਰ੍ਹਾਂ ਹੈ, ਜਿਹਨਾਂ ਅੰਦਰ ਉਮਰਥਲ ਸਹੀ ਜਾਣਨ ਸੂਲੀਆਂ, ਜਿਹਨਾਂ ਅੰਦਰ ਉਹ ਚੀਜ਼ ਹੈ। ਬਾਕੀ ਵਾਸਤੇ ਤਾਂ ਇਹ ਕਹਿਣਾ ਐਵੇਂ ਜੀ ਜਾਨੀ ਕੋ ਜਾਨੀ ਕੋ ਮਿਲਾ ਦੇ ਕਥਾ ਕਰਦਾ ਰਿਹਾ, ਇਹ ਸਮੱਸਿਆ। ਸੋਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ, ਦਰਦ ਨਾ ਪਾਈ ਸ਼ਹਿ ਕੀ ਸਾਰ ਸੁਹਾਗਨ ਜਾਣੈ। ਉਹਨੇ ਇੱਕੋ ਸ਼ਬਦ ਕਿਹਾ ਜਾਨੀ ਕੋ ਜਾਨੀ ਸੋ ਮਿਲਾ ਦੋ, ਬੜੇ ਤਰਲੇ ਕੀਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ, ਕਹਿੰਦੇ ਚਲਾ ਜਾ ਇੱਥੋਂ। ਕਹਿੰਦਾ ਨਹੀਂ ਬਾਬਾ, ਮੈਂ ਤੇਰੇ ਦਰ ਤੇ ਆਇਆ ਆਸ ਕਰਕੇ। ਇਹ ਚੇਤੇ ਰੱਖਿਓ, ਮੁਰਸ਼ਦ ਦੀ ਮਰਜ਼ੀ ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ, ਸਾਡਾ ਸਿਲੇਬਸ ਨਹੀਂ, ਸਿਲੇਬਸ ਉਹਦਾ ਚੱਲੇਗਾ। ਕਦੀ ਚਿੱਕੜ ਚੋਂ ਕੌਲੇ ਕਢਾਉਂਦਾ ਹੈ, ਕਦੀ ਥੜੇ ਬਣਵਾਉਂਦਾ ਹੈ, ਕਦੀ ਲਾਹੌਰ ਭੇਜ ਦਿੰਦਾ ਹੈ, ਤੇ ਕਦੀ ਅਨੰਦਪੁਰ ਦੀ ਪਹਾੜੀ ਤੇ ਖਲੋ ਕੇ ਕਹਿੰਦਾ ਕੋਈ ਹੈ ਸਿੱਖ ਕਾ ਬੇਟਾ ਜੋ ਸੀਸ ਕਰੇ ਬੇਟਾ। ਇਹ ਤਾਂ ਉਹਦੀ ਮਰਜ਼ੀ ਹੈ ਨਾ, ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ, ਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਆ ਆਹ ਕਰੀ ਤੂੰ, ਨਹੀਂ ਨਹੀਂ ਉਹਦੀ ਮਰਜ਼ੀ। ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ ਸਤਿਗੁਰੂ, ਜਦੋਂ ਲੰਘੇ ਉਹਨੇ ਫਿਰ ਤਰਲਾ ਮਾਰਿਆ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਗੁਰੂ ਨੇ ਕਿਹਾ ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ ਸਤਲੁਜ। ਮਹਾਰਾਜ ਨੇ ਕਿਹਾ ਜਾ ਦਰਿਆ ਚ ਡੁੱਬ ਮਾਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ। ਉਹਨੇ ਕਿਹਾ ਬਸ ਇਹਦੀ ਤੇ ਇੰਤਜ਼ਾਰ ਸੀ। ਉਹ ਲੋਕਾਂ ਕਿਹਾ ਤੂੰ ਰੱਬ ਨੂੰ ਮਿਲਣਾ, ਕਹਿੰਦਾ ਰੱਬ ਕੌਣ ਕਹਿ ਕੀ ਕਹਿ ਮੈਨੂੰ ਕੁਛ ਪਤਾ ਨਹੀਂ, ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ, ਜੇ ਮੈਨੂੰ ਡੁੱਬ ਮਰੋ ਕਹਿ ਤੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ। ਉਹ ਦੌੜ ਪਿਆ ਜੀ, ਉਹਨੇ ਛੱਡਿਆ ਉਹ ਨੱਚਦਾ ਜਾਏ, ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿਤਾ ਡੁੱਬ ਮਰ। ਮਹਾਰਾਜ ਨੇ ਪਿੱਛੋਂ ਫੜ ਲਿਆਂਦਾ, ਜਦੋਂ ਚਰਨਾਂ ਚ ਡਿੱਗਿਆ ਬਸ ਸਿਰ ਤੇ ਹੱਥ ਰੱਖਿਆ, ਆਗਮ ਨਿਗਮ ਦੀ ਸੋਝੀ ਹੋ ਗਈ। ਮੈਂ ਇੱਕ ਬੇਨਤੀ ਕਰਾਂਗਾ, ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ ਹੈ, ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜਾ ਲੱਗਦਾ ਹੁੰਦਾ ਹੈ। ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ, ਪਰ ਮੈਂ ਬੇਨਤੀ ਕਰਾਂ ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ। ਜਦੋਂ ਕਿਸੇ ਨੂੰ ਰੱਬ ਬਖਸ਼ਦਾ ਉਹ ਫਿਰ ਇਹੀ ਤਰਲੇ ਮਾਰਦਾ ਹੈ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਹੀ। ਗੁਰੂ ਨਾਨਕ ਸਾਹਿਬ ਰਾਤ ਨੂੰ ਪਪੀਹਾ ਬੋਲਿਆ ਤੇ ਮਾਂ ਨੇ ਕਿਹਾ ਪੁੱਤ ਹੁਣ ਤਾਂ ਚੁੱਪ ਕਰ। ਕਹਿੰਦੇ ਨੇ ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ। ਇਹ ਵੀ ਅੱਧੀ ਰਾਤ ਨੂੰ ਪੁਕਾਰਦਾ ਗੁਰੂ ਬਖਸ਼ਿਸ਼ ਕਰੇ। ਇਸ ਸਲੋਕ ਦੇ ਥੋੜੇ ਜਿਹੇ ਅਰਥ ਮੈਂ ਫਿਰ ਕਰ ਦੇਣਾ। ਜਤ ਕਤ ਰਮਣੰਗ ਸ਼ਰਣੰਗ ਸਰਬੱਤਰ ਜੀਅਣ ਹੈ, ਤੂੰ ਸਾਰੀਆਂ ਥਾਵਾਂ ਤੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ ਚ ਰੱਖਣਾ। ਤੇ ਮਹਾਰਾਜ ਕਹਿੰਦੇ ਨੇ ਤਥ ਲੱਗਣੰਗ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ ਕਿਵੇਂ ਲੱਗੇਗਾ। ਸਤਿਗੁਰੂ ਕਹਿੰਦੇ ਨੇ ਪ੍ਰਸਾਦਨ ਗੁਰੂ ਦਰਸ਼ਨ ਹੈ, ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ, ਗੁਰੂ ਦੇ ਦਰਸ਼ਨ ਉਹਦੀ ਕਿਰਪਾ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤਕ ਹੈ। ਮੇਰੀ ਮਜਬੂਰੀ ਸੀ ਜੀ, ਮੈਂ ਇਹ ਸਬਜੈਕਟ ਪੂਰਾ ਕਰਨਾ ਸੀ ਦੋਨਾਂ ਪਰਿਵਾਰਾਂ ਨੂੰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤ ਸਮਾਗਮ ਉਲੀਕੇ ਨੇ। ਸਤਿਗੁਰੂ ਤਰਸ਼ ਕਰੇ, ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ। ਚਲੋ ਅੱਜ ਲਾਵਾਂ 'ਚ ਸਭ ਕੁਝ ਦੱਸਿਆ ਹੋਣਾ, ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਤੋਂ ਸ਼ੁਰੂ ਹੁੰਦੀ ਹੈ, ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ, ਚਾਹ ਤੇ ਬੈਰਾਗ ਤੀਜੀ ਲਾ ਲੈ ਜਾਂਦਾ ਹੈ, ਚੌਥੀ 'ਚ ਸਹਿਜ ਤੇ ਆਨੰਦ ਆ ਜਾਂਦਾ ਹੈ। ਦੂਜੀ ਗੱਲ, ਜਿੰਨੀ ਪਰਿਕਰਮਾ ਕਰਨੇ ਆ, ਚਾਰੇ ਪਰਿਕਰਮਾ ਨਹੀਂ ਸਾਡੀਆਂ, ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ। ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਜਿਹੜਾ ਵੱਡਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ, ਘੁੰਮਣਾ ਹੈ, ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ, ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ। ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ, ਸੰਸਾਰ ਤਾਂ ਹੈ ਹੀ ਗ੍ਰੈਵਿਟੀ ਤੇ ਟਿਕਿਆ, ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ। ਜਦੋਂ ਆਨੰਦ ਕਿਰਜ ਵੇਲੇ ਲਾਵਾਂ ਹੁੰਦੀਆਂ ਨੇ, ਸੱਚ ਇਹ ਵੇ ਉਦੋਂ ਬੱਚੀ ਤੇ ਬੱਚਾ ਇੱਕੋ ਬੇਨਤੀ ਕਰਦੇ ਨੇ, ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ, ਗ੍ਰਿਸਤ ਵਿੱਚ ਚੱਲਦੇ ਹਾਂ, ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ। ਸਭ ਦਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: listening to KRPI 1550 Radio, Ferndale, Washington.
1: ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ ਤੇ ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ ਮੇਰਾ ਧਿਆਨ ਹਮੇਸ਼ਾ ਉਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ ਉਹਦਾ ਨੁਕਸਾਨ ਹੋ ਜਾਏ ਜਿਵੇਂ ਸਾਡੇ ਲੋਕ ਸ਼ਬਦ ਵਰਤਦੇ ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ ਉਸ ਕਿਰਪਾ ਨੂੰ ਕੋਈ ਨਹੀਂ ਮਿਲ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ ਉੱਥੇ ਬੰਦਾ ਫਿਰ ਝੱਕ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੇ ਤੂੰ ਮੈਨੂੰ ਕੀ ਦਿੱਤਾ ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਤੇ ਸ਼ਿਕਵੀ ਕਰੀ ਜਾਂਦੇ ਆ ਉਹਨਾਂ ਦੂਜਾ ਕੰਮ ਹੀ ਕੋਈ ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨਾ ਹੀ ਕਰੀ ਜਾਂਦੇ ਵੀ ਇੰਨਾ ਕੋਈ ਦੇ ਦਿੱਤਾ ਇੱਕ ਵਸਤੂ ਨਹੀਂ ਦਿੱਤੀ ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ ਸਬਰ ਵਾਲਾ ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ ਜਿੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ ਜਿਸ ਬੰਦੇ ਨੇ ਪਰਉਪਕਾਰ ਕੀਤਾ ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ ਅੰਧ ਦਿਸਦੇ ਦਾ ਸ਼ੁਕਰ ਕਿਵੇਂ ਕਰਨਾ ਜਿਹੜਾ ਸੱਚ ਵੀ ਜੁੜਿਆ ਸਬਰ ਵੀ ਜੁੜਿਆ ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ ਜਿਸ ਬਾਲਟੀ ਦਾ ਤਲਾ ਹੈ ਉਹ ਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ ਚੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ ਛੱਪੜ ਦੀ ਤਰ੍ਹਾਂ ਬਦਬੋ ਹੀ ਛੱਡਦਾ ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ ਦਸ ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ ਸਾਫ਼ ਸੁਥਰੇ ਕੱਪੜੇ ਪਾਉਂਦੇ ਆ ਕਾਹਦੇ ਵਾਸਤੇ ਤਨ ਢੱਕਣ ਨਹੀਂ ਲਈ ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ ਬੜੇ ਕੀਮਤੀ ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ ਸੱਚ ਇਹ ਇਸ ਦੁਨੀਆਂ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿੰਦੇ ਲੋਕ ਲੋਕਾਂ ਵਾਸਤੇ ਜਿੰਦੇ ਆ ਸਾਡਾ ਕੱਪੜਾ ਵੀ ਲੋਕ ਵੇਖਣ ਸਾਡੇ ਗਹਿਣੇ ਵੀ ਲੋਕ ਵੇਖਣ ਸਾਡੀ ਗੱਡੀ ਵੀ ਲੋਕ ਵੇਖਣ ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ ਸੱਚ ਇਵੇਂ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿੰਦਾ ਇੱਥੇ ਬੰਦਾ ਦੁਨੀਆਂ ਵਾਸਤੇ ਜਿੰਦਾ ਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕੀ ਜਿੰਦੇ ਆ ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਬੰਦਾ ਸੱਚ ਇਵੇਂ ਸਮਾਜ ਵਿੱਚ ਬਰਾਦਰੀ ਵਿੱਚ ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ ਚਾਹੇ ਉਹ ਵਿਆਹ ਦਾ ਕਰੇ ਚਾਹੇ ਉਹ ਕੋਈ ਹੋਰ ਕੰਮ ਕਰੇ ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ ਮੇਰਾ ਸਟੇਟਸ ਹੈ ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਉਹ ਪਿਆਰਿਆ ਚੇਤੇ ਰੱਖੀ ਇੱਥੇ ਜਿੰਨੀ ਮਰਜ਼ੀ ਸ਼ੋ ਸ਼ਬਟਾ ਫੂੰ ਫਾਂ ਕਰੀ ਜਾ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਜਮਦੂਤਾਂ ਦੇ ਅੱਗੇ ਬੰਨ ਕੇ ਲੈ ਜਾਣਾ ਉਹ ਕਮਲਿਆ ਬੰਦਿਆ ਤੂੰ ਹੰਸ ਸੈ ਹੰਸ ਦਾ ਕੰਮ ਹੈ ਮੋਤੀ ਚੁੰਨਾ ਹੰਸ ਦਾ ਕੰਮ ਹੈ ਦੁੱਧ ਤੇ ਪਾਣੀ ਵਾਹ ਕਰਕੇ ਦੁੱਧ ਨੂੰ ਖਾ ਲੈਂਦਾ ਸੀ ਫੁੱਟੀਆਂ ਹੰਸ ਦਾ ਕੰਮ ਹੈ ਕਿ ਡੂੰਘੇ ਪਾਣੀ ਨੂੰ ਤਰ ਜਾਣਾ ਹੰਸ ਦਾ ਕੰਮ ਹੈ ਦਰਿਆ ਦੀਆਂ ਲਹਿਰਾਂ ਨੂੰ ਚੀਰ ਕੇ ਨਿਕਲ ਜਾਣਾ ਕਮਲਿਆ ਬਣਾਇਆ ਤੈਨੂੰ ਹੰਸ ਸੀ ਤੇ ਤੂੰ ਆ ਚਮੜੀ ਦਾ ਪਿੰਜਰ ਇਹਨੂੰ ਖਾਈ ਜਾਣਾ ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ ਤੂੰ ਇੰਨੇ ਤਨ ਤੇ ਕੀਮਤੀ ਬਸਤਰ ਪਾ ਰਿਹਾ ਕਾਹਦਾ ਤੇਰਾ ਖਾਣਾ ਤੇ ਕਾਹਦਾ ਤੇਰਾ ਪਾਣਾ ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਲੱਗੇ ਮੈਂ ਸਿਰਫ ਅੱਜ ਬੇਨਤੀ ਕਰ ਰਿਹਾ ਖਾ ਲੈਣਾ ਤੇ ਪਾ ਲੈਣਾ ਕਿ ਬੰਦਾ ਇਹਦੀ ਆਖਰੀ ਮੰਜ਼ਿਲ ਹੀ ਜੀ ਉਂਝ ਦਸਤਾਰ ਸੋਹਣੀ ਤੋਂ ਸੋਹਣੀ ਸਜਾਉਣੀ ਚਾਹੀਦੀ ਹੈ ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ ਮੇਰੀ ਬੇਨਤੀ ਹੈ ਤੇ ਜੇ ਮੈਂ ਇਸ ਕਰਕੇ ਪੱਗ ਦਾ ਬਣ ਰਿਹਾ ਸੋਹਣੀ ਕਿ ਲੋਕਾਂ 'ਚ ਖਲੋ ਕੇ ਲੋਕੀ ਵੇਖਣ ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ ਤੇ ਜੇ ਆਪਾਂ ਕੱਪੜੇ ਸ਼ਸਤਰ ਬਸਤਰ ਆਪਣੀ ਈਗੋ ਨਾਲ ਜੋੜ ਲੈਣਾ ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ ਰੱਤਾ ਪਹਿਨਣ ਮਨ ਰੱਤਾ ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ ਪਰਮਾਤਮਾ ਮੇਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ। ਤਨ ਜੋਬਨ ਤੇਰਾ ਨਾਮ ਹੈ ਵਾਹਿਗੁਰੂ ਜੀ। ਲੋਕੀ ਪੈਸੇ ਤੇ ਜਵਾਨੀ ਪਿੱਛੇ, ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ, ਮੇਰੇ ਵਾਸਤੇ ਜਵਾਨੀ ਤੇ ਪੈਸਾ ਤੇਰਾ ਨਾਮ ਹੈ। ਜੇ ਨਾਮ ਆ ਗਿਆ ਚੇਤੇ, ਬੁੱਢੇ ਵੀ ਜਵਾਨ ਆ, ਜੇ ਨਾਮ ਚੇਤੇ ਨਹੀਂ ਆਏ ਜਵਾਨ ਵੀ ਬੁੱਢੇ ਹੋ ਗਏ। ਜਿਨ੍ਹਾਂ ਦੇ ਬੇੜੇ ਪੁਰਾਣੇ ਹੋ ਜਾਣ ਨਾ, ਉਹਨਾਂ ਦਾ ਦਿਨ ਸਾਰਾ ਹੌਕਿਆਂ ਚ ਨਿਕਲਦਾ। ਜਿਨ੍ਹਾਂ ਦੇ ਸ਼ੇਕ ਅੰਦਰ ਭਰਨ ਲੱਗ ਪੈਣ ਵਾਸ਼ਨਾ, ਉਹ ਰਾਤ ਨੂੰ ਡਿਪਰੈਸ਼ਨ ਚ ਨੀਂਦ ਨਹੀਂ ਆਉਂਦੀ। ਬਾਬਾ ਫਰੀਦ ਸਾਹਿਬ ਕਹਿੰਦੇ, ਤੇਰਾ ਬੇੜਾ ਡੁੱਬ ਚੱਲਿਆ ਕਿਉਂਕਿ ਦਿਨ ਦੁੱਖਾਂ ਚ ਗਿਆ, ਰਾਤ ਤੈਨੂੰ ਬੇਚੈਨੀ ਡਿਪਰੈਸ਼ਨ ਤੇਰੀ ਸੂਲਾਂ ਚ ਨਿਕਲੀ। ਉਹ ਗੁਰੂ ਤੈਨੂੰ ਖਲੋਤਾ ਸਰਾਣੇ ਕਹਿੰਦਾ, ਉਹ ਤੇਰਾ ਬੇੜਾ ਡੁੱਬ ਚੱਲੀ, ਬਚਾ ਲੈ ਜੇ ਬਚਾ ਸਕਣਾ। ਕੋਈ ਗੱਲ ਨੀ, ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਲੰਮੀ ਹੋਵੇ, ਉਹਨਾਂ ਦੀ ਬੇੜੀ ਕਦੀ ਨੀ ਡੁੱਬਦੀ ਹੁੰਦੀ ਜਿਨ੍ਹਾਂ ਦੇ ਸੀਨੇ ਵਿੱਚ ਗੁਰੂ ਦਾ ਸ਼ਬਦ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਤੇ ਬੇੜੀ ਬੰਨੇ ਲਾਉਣ ਆਏ ਸਨ ਜੀ। ਜੇ ਕਿਸੇ ਦਾ ਵਪਾਰ ਦਾ ਬੇੜਾ ਡੁੱਬਦਾ ਸੀ, ਉਹ ਕਿਨਾਰੇ ਲਾ ਦਿੱਤਾ। ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਦਾ ਸੀ, ਉਹ ਸਿਰ ਦੇ ਕੇ ਕਿਨਾਰੇ ਲਾ ਦਿੱਤਾ। ਕਹਿੰਦੇ ਉੱਥੇ ਚੌਂਕੜਾ ਮਾਰ ਕੇ ਬਹਿ ਗਿਆ, ਉਹਨੂੰ ਜਹਾਜ਼ ਭੁੱਲ ਗਿਆ, ਉਹਨੂੰ ਤੂਫਾਨ ਭੁੱਲ ਗਿਆ, ਉਹਨੂੰ ਸਿਰਫ ਗੁਰੂ ਨਾਨਕ ਚੇਤੇ ਆ ਗਿਆ। ਇੱਕ ਜਪਜੀ ਸਾਹਿਬ ਦਾ ਪਾਠ ਉਹਨੇ ਸੁਰਤ ਨਾਲ ਕੀਤਾ, ਬਸ ਕੇਤੀ ਛੁੱਟੀ ਨਾਲ ਕਿਹਾ ਤੇ ਬੇੜਾ ਕਿਨਾਰੇ ਲੱਗ ਗਿਆ ਸੀ।

फूटे शेक हजार हरवे हरवे तिर गए डूबे जिन सिर पार। भगत कबीर साहब जी दे दो श्लोकां दा पाठ आप जी ने सरवण कीता है। कल भी दो श्लोकां दे अर्थ और विचार आप नाल सांझी कीती सी। एक बेनती मैं आरंभ च जरूर करांगा कि कथा विचार दे विच तीन गल्लां चेते रखनियां चाहीदियां। सब तो पहला है, मैं अक्सर कहने इत्थे पहली बारी अर्ज करांगा, पहला है सिद्धांत, दूजा है संवाद, ते तीसरा शब्द है साखी। कथा विच ए तीन काम बहुत जरूरी ने जी। ए तीन बचन, सिद्धांत दा लफ्जी अर्थ हुंदा है जी, असी आम तौर ते शब्द वरतने आ, ए साडा गुरमत दा सिद्धांत नहीं, ए साडा सिद्धांत नहीं। इथों तक के लोकां ने अपनियां जथेबंदियां दे सिद्धांत बनाए ने, अपने मुल्कां दे सिद्धांत बनाए ने कानून दे। उंज वैसे सिद्धांत दा लफ्जी अर्थ हुंदा है अंत सिद्ध कीती कोई बात। सिद्धांत मतलब कि जेड़ी गल अंत सिद्ध कर दित्ती, इउं कह लो जिस गल दा निचोड़ कढ के रख दित्ता भी तत आ जे। जिवें क्योंकि कई बार जदों असीं साखी करने आ, कईआं दे मन च जरूर ख्याल उठदे होणगे जी हुण इतिहास शुरू हो गया, क्योंकि तीन गल्लां जरूरी ने। सानू कोई गुरु ग्रंथ साहिब जी बारे पुछे, ते जे कोई ए पुछे भी सानू सिक्खी दा सिद्धांत की है, ते आपां ए तीन गल्लां करने हुणे आ कि साडा सिद्धांत है किरत करो, नाम जपो ते वंड के छको। इहदा मतलब गुरु नानक साहिब जी तो लैके गुरु गोबिंद सिंह जी तक इस सिद्धांत निचोड़ कढ के रख दिता तीन गल्लां च कि धर्म की किरत करो, परमेश्वर दे नाम नू जपो, किरत वचो भी वंड के छको, ते जेड़ी परमात्मा की कीर्ति आपां करने आ उस बाणी नू भी अगे वंडो। यह हो गया साडा सिद्धांत। मान लो कई बार कोई शब्द पूछदा सी, शब्द वरतने कोर कि गुरु गोबिंद सिंह महाराज जी ने नदेड़ दी धरती ते चोला त्यागन तो पहला जदों गुरु ग्रंथ साहिब जी नूं गुरियाई दित्ती ते की सिद्धांत दिता, फिर असीं तीन गल्लां करने आ जी। महाराज जी ने कहा पूजा अकाल की, परचा शब्द का, दीदार खालसे का। वह सारियां बातां दा निचोड़ कर दिता। मेरी अर्ज है सिद्धांत दा अर्थ है अंत सिद्ध कीती हुई गल जो तत् है। हुण सिद्धांत नूं समझण वास्ते एक शब्द है संवाद। संवाद आप जी समझदे होगे जी, बड़ा सौखा शब्द है संवाद। संवाद दा मतलब जिहां आपां डायलॉग शब्द कहने, गलबात करनी। गुरमुखो याद रखियो, सिद्धांत नूं समझण वाले संवाद करदे आ, ते संवाद जिन्हें करना ओनू सिद्धांत की समझ होनी चाहिए। साड़ी तरास दी ए वे कि डायलॉग ओ करन आ जांदे आ जिन्हां सिद्धांत दे बारे कुछ भी पता नहीं। जे सिद्धांत दा पता है ते तां संवाद कीता जा सकदा, क्योंकि संवाद करन वास्ते समझ चाहिदी, अकल चाहिदी, ओदी जानकारी होनी चाहिदी। ते मैं अक्सर बेनती करना हुन्ना कि गुरु ग्रंथ साहिब दी बाणी च महाराज जी ने काजियां नू, मुलाणियां नू, जैनी सरेवड़ियां नू, राजियां नू, डाकुआं नू, चोरां नू, पापियां नू, खिमा करो मैं शब्द वरते है कि जिन्हां ने सारी जिंदगी पाप कीते, सतगुरां ने सब नू उपदेश दिता, पर गुरु ग्रंथ साहिब च सब तो ज्यादा जे किसे ने गुरदेव नाल संवाद कीता है ते उह सिद्धां ने कीता, क्योंकि सिद्ध समझ वाले सन। ਇਹ ਮੈਂ ਉਸ ਦਿਨ ਸਾਨੂੰ ਉਸੇ ਵੀ ਕਿਹਾ, ਆਪਾਂ ਸ਼ਬਦ ਵਰਤ ਦਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕੰਨ ਪਾਟੇ,
ਕਿਉਂਕਿ ਕੰਨਾਂ ਮੁੰਦਰਾਂ ਪਾਉਂਦੇ ਸਨ, ਇਹ ਮੰਗ ਕੇ ਖਾਣ ਵਾਲੇ। ਪਰ ਇੱਕ ਮੈਂ ਬੇਨਤੀ ਕਰਾਂਗਾ, ਇਹ ਉਹ ਰੋਜ਼ੀ ਦੀ ਖਾਤਰ ਘਰ ਛੱਡ ਕੇ ਨਹੀਂ ਸਨ ਤੁਰੇ। ਗੋਪੀ ਚੰਦ ਰਾਜਾ ਸੀ ਜੀ, ਭਰਥਰੀ ਰਾਜਾ ਸੀ ਜੀ, ਇਹ ਰਾਜਿਆਂ ਦੇ ਪੁੱਤਰ ਸਨ, ਇਹ ਕਿਸੇ ਅੰਦਰ ਦੇ ਸੁੱਖ ਵਾਸਤੇ ਸਭ ਕਿਸੇ ਨੂੰ ਲੱਤ ਮਾਰ ਕੇ ਤੁਰੇ ਸਨ। ਤੇ ਉਹਨਾਂ ਕੋਲ ਸ਼ਬਦ ਦੀ ਸਮਝ ਸੀ, ਉਹਨਾਂ ਕੋਲ ਸੁਰਤ ਦੀ ਸਮਝ ਸੀ, ਉਹ ਸੱਚਮੁੱਚ ਸਮਾਧੀ ਸਥਿਤ ਹੁੰਦੇ ਸਨ। ਪਰ ਇਹ ਗੱਲ ਵੱਖਰੀ ਕਿ ਜਿਸ ਮੁਕਾਮ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਲੰਬੇਰੀ ਜਿਹੜੀ ਬਾਣੀ ਹੈ, ਉਹ ਸਤਿਗੁਰਾਂ ਨੇ ਸਿੱਧ ਗੋਸ਼ਟ ਜਿਹੜੀ ਉਹ ਦਰਜ ਕੀਤੀ ਹੈ। ਸਿੱਧ ਗੋਸ਼ਟ ਰਾਮਕਲੀ ਰਾਗ ਵਿੱਚ ਹੈ। ਸਿੱਧ ਗੋਸ਼ਟ ਦੇ ਵਿੱਚ ਤਕਰੀਬਨ ਸੈਂਕੜੇ ਪ੍ਰਸ਼ਨ ਨੇ, ਸੈਂਕੜੇ ਸਵਾਲ ਨੇ ਜਿਹੜੇ ਸੁੱਧ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਰਦੇ ਨੇ। ਤੇ ਜਦੋਂ ਉਹ ਸੰਵਾਦ ਹੋ ਰਿਹਾ, ਜਦੋਂ ਆਪਸ ਚ ਗੱਲਬਾਤ ਹੋ ਰਹੀ ਹੈ, ਤੇ ਜੇ ਕਿਤੇ ਕਾਲਾਪਨ ਆਉਂਦਾ ਹੈ ਤੇ ਬਾਬਾ ਜੀ ਨਾਲ ਹੀ ਕਹਿੰਦੇ ਨੇ, ਸੰਵਾਦ ਕਰਦਿਆਂ ਗੁੱਸੇ ਚ ਨਹੀਂ ਆਈਦਾ, ਰੋਸ ਨਾ ਕੀਜੈ, ਉੱਤਰ ਦੀਜੈ, ਵੀ ਆਪਾਂ ਸੰਵਾਦ ਆਖ ਹੈ ਕਿ ਇਸ ਉੱਤਰ ਦਿਓ। ਤੇ ਇਹੀ ਕਾਰਨ ਮੈਂ ਇੱਕ ਵਾਰ ਕਿਹਾ ਸੀ, ਕਾਜ਼ੀ ਬ੍ਰਾਹਮਣ ਆਮ ਲੋਕ ਉਹ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਵੱਡੀ, ਕਿਉਂਕਿ ਸਿੱਧਾਂ ਨੇ ਘਰ ਛੱਡ ਕੇ ਕਮਾਈਆਂ ਕੀਤੀਆਂ ਨੇ, ਜਿਹੜੇ ਮੌਸਮ ਦੇ ਅਨੁਸਾਰ ਸਰੀਰ ਢਾਲ ਕੇ ਮੁਕਾਬਲਾ ਕਰ ਰਹੇ ਨੇ। ਤੇ ਉਹਨਾਂ ਨੇ ਕਿਹਾ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਮਾਈ ਵਾਲਾ ਹੀ ਵੱਡੀ ਕਹੇਗਾ ਨਾ। ਸੱਜਣ ਠੱਗ ਨੇ ਨੀ ਕਿਹਾ ਤੁਹਾਡੀ ਕਮਾਈ ਵੱਡੀ, ਬਾਬਰ ਨੀ ਕਹਿ ਰਿਹਾ ਤੇਰੀ ਕਮਾਈ ਵੱਡੀ। ਯਾਦ ਰੱਖਿਓ, ਜਿੰਨੇ ਹੋਰ ਮਿਲੇ ਪਰ ਉਹਨਾਂ ਦੇ ਸ਼ਬਦ ਸਨ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਲ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਵੱਡੀ ਕਮਾਈ ਤੇ ਵੱਡਾ ਪੁਰਖ। ਫਿਰ ਅਰਜ ਕਹਿ, ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਵਾਸਤੇ ਹੈ ਸੰਵਾਦ। ਤੇ ਇੱਕ ਮੈਂ ਬੇਨਤੀ ਕਰਾਂਗਾ, ਜਿਹਨੂੰ ਸੰਵਾਦ ਦੀ ਸਮਝ ਨਾ ਪਏ ਕਥਾ ਚ, ਉਹ ਕੀ ਕਰੇ? ਮੰਨ ਲਓ ਆਪਾਂ ਕੋਈ ਸ਼ਬਦ ਮਹਿੰਗਾ ਲੈ ਲੈਂਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਪਿਛਲੇ ਦਿਨ ਵੀ ਕਿਹਾ, ਜਿਹੜਾ ਸੱਜਣ ਸਹਿਜ ਪਾਠ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਜਾਂ ਪਾਠ ਰੋਜ਼ ਕਰਦਾ ਨਾ, ਜਿਹੜਾ ਪਾਠ ਦਾ ਅਭਿਆਸੀ ਹੈ, ਉਹਦੇ ਵਾਸਤੇ ਅਸੀਂ ਅਰਥ ਨਾਮ ਹੀ ਕਰੀਏ, ਪ੍ਰਮਾਣ ਦੇਈ ਜਾਈਏ ਤੇ ਕਥਾ ਸਮਝ ਪੈ ਜਾਣੀ। ਜਿਹਨੇ ਪਾਠ ਨਹੀਂ ਕੀਤਾ ਉਹਦੇ ਲਈ ਮੁਸ਼ਕਲ ਆਏਗੀ, ਉਹਨੂੰ ਸਮਝ ਨਹੀਂ ਪਏਗੀ। ਫਿਰ ਉਹਦੇ ਵਾਸਤੇ ਸੌਖਾ ਤਰੀਕਾ ਹੈ ਜੀ, ਸਾਖੀ, ਇਤਿਹਾਸ, ਗਾਥਾ, ਕਹਾਣੀ, ਕੋਈ ਕਹਾਵਤ, ਕੋਈ ਦੂਸਰੀ ਗੱਲ ਕਰੋ ਜਿਹਦੇ ਨਾਲ ਉਹਨੂੰ ਸਮਝ ਪੈ ਜਾਏ। ਮੈਂ ਇੱਕ ਉਦਾਹਰਨ ਹੋਰ ਦੇ ਕੇ ਇਸ ਵਿਆਖਿਆ ਆਪਾਂ ਜਿਹੜੀ ਕੱਲ ਕੀਤੀ ਉਹਨੂੰ ਦੁਹਰਾਵਾਂਗੇ। ਤੇ ਮੈਂ ਬੇਨਤੀ ਕਰਾਂਗਾ, ਪ੍ਰਬੰਧਕ ਵੀਰ ਬੈਠੇ ਆ, ਕਿ ਹਫ਼ਤੇ ਵਿੱਚ ਵੀ ਭਾਵੇਂ ਤੁਹਾਡੇ ਕੋਲ ਵਿਦਵਾਨ ਪੁਰਸ਼ ਆਉਂਦੇ ਆ, ਤੁਸੀਂ ਸੰਗਤ ਜੀ ਆਉਂਦੇ ਹੋ, ਪ੍ਰਚਾਰਕ ਦਾ ਕੰਮ ਹੈ ਬੋਲ ਦੇਣਾ। ਹੋ ਸਕਦਾ ਬਹੁਤ, ਹੋ ਸਕਦੇ ਕਿ ਬਹੁਤ ਕਮਾਈ ਵਾਲੇ, ਸਾਡੇ ਤੋਂ ਬਹੁਤ ਉੱਚੇ ਜੀਵਨ ਵਾਲੇ, ਪਰ ਜੇ ਹਫ਼ਤੇ ਬਾਅਦ ਵੀ ਆਓ, ਜਿਹੜਾ ਸ਼ਬਦ ਭਾਈ ਸਾਹਿਬ ਕੋਈ ਗਾ ਰਹੇ ਹੋਣ, ਕੋਈ ਕਥਾ ਕਰ ਰਿਹਾ ਹੋਵੇ, ਇੱਕ ਤੁੱਕ ਵੀ ਜ਼ਬਾਨੀ ਚੇਤੇ ਕਰ ਲਓ ਨਾ, ਪਿਆਰੇ ਹਫ਼ਤੇ ਵਿੱਚ ਕੁਝ ਪੱਲੇ ਲੈ ਕੇ ਜਾਵਾਂਗੇ। ਗੁਰਦੁਆਰੇ ਆਉਣ ਦਾ ਕੋਈ ਮਕਸਦ ਹੈ ਜੀ, ਕੋਈ ਮਤਲਬ ਹੈ। ਹੁਣ ਦੇਖੋ, ਇੱਕ ਸਿਧਾਂਤ ਹੈ, ਇਹ ਸਿਧਾਂਤ ਹੈ ਜਿਹੜਾ ਪਰਮਾਤਮਾ ਦੀ ਸ਼ਰਨ ਚ ਪੈਂਦਾ ਹੈ ਨਾ, ਪਰਮਾਤਮਾ ਉਹਦੀ ਇੱਜ਼ਤ ਰੱਖਦਾ, ਸਿਧਾਂਤ ਹੀ ਹੈ ਨਾ ਜੀ। ਜੋ ਸ਼ਰਨ ਆਵੇ ਤੇ ਕੰਠ ਲਾਵੇ ਅਸੀਂ ਪੜ੍ਹਨੇ। ਹੁਣ ਇਸ ਗੱਲ ਨੂੰ ਸਿਰਫ ਮੈਂ ਇੰਨਾ ਕੁ ਕਹਿ ਦਿਆਂ ਵੀ ਜਿਹੜਾ ਸ਼ਰਨ ਚ ਆਉਂਦਾ ਉਹ ਜੀ ਇੱਜ਼ਤ ਰੱਖਦਾ, ਪਰ ਅਗਲਾ ਕਹੇਗਾ ਮੈਨੂੰ ਸਮਝ ਨਹੀਂ ਪੈ ਰਹੀ। ਫਿਰ ਮੈਂ ਇੱਕ ਸ਼ਬਦ ਪੜਾਂਗਾ, ਉਹਦੇ ਅਰਥ ਨਹੀਂ ਕਰਨੇ। ਸੋਠ ਰਾਗ ਵਿੱਚ ਸ਼ਬਦ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਹੈ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਹ ਸਿਧਾਂਤ ਆ ਪਰਮਾਤਮਾ ਦੀ ਸਰਨ ਬਾਰੇ ਤੈਨੂੰ ਦੱਸਾਂ, ਉਹਦੇ ਚਰਨਾਂ ਜਾਣ ਦੀ ਬਰਕਤ ਦੱਸਾਂ। ਅੱਗੇ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਗਨਕਾ ਤੇ ਇੱਕ ਸਾਖੀ ਹੈ, ਭਾਵੇਂ ਇਹ ਪੁਰਾਣ ਵਿੱਚੋਂ ਆਈਏ, ਇਹ ਪੁਰਾਣਕ ਸਾਖੀਆਂ ਨੇ, ਪਰ ਸ਼ਰਨ ਨੂੰ ਸਿੱਧ ਕਰਨ ਲਈ ਗਨਕਾ ਦੀ ਕਹਾਣੀ ਸੁਣਾ ਦਿੱਤੀ, ਜਿਵੇਂ ਗਨਕਾ ਜਪ ਕੇ ਚਲੀ ਗਈ, ਇਸ ਤਰ੍ਹਾਂ ਚਲਾ ਜਾ। ਫਿਰ ਅੱਗੇ ਯਾਦ ਰੱਖਿਓ, ਸਾਖੀ ਸੁਣਾ ਕੇ ਉਹਨੂੰ ਪਾਸਟ ਚ ਨਹੀਂ ਰਹਿਣ ਦਿੱਤਾ, ਉਹਦੇ ਅਰਥ ਪ੍ਰੈਜੈਂਟ ਚ ਕੀਤੇ। ਇਹ ਸਦੀਆਂ ਪਹਿਲਾਂ ਸ਼ਬਦ ਉਚਾਰਨ ਕੀਤਾ, ਪਰ ਸ਼ਬਦ ਅੱਜ ਵੀ ਆਪਣੇ ਅਰਥ ਉਸ ਤਰ੍ਹਾਂ ਰੱਖ ਰਿਹਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਇਹ ਸਾਖੀ ਸੁਣਾ ਕੇ ਤੂੰ ਹੀ ਇਹਦਾ ਜਸ ਧਾਰਨ ਕਰ, ਅਟਲ ਭਇਓ ਧਰੂਸ ਜਾ ਕੇ ਸਿਮਰਨ।

ਆਪਾਂ ਇਹਨੇ ਕਿ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਨਾ ਮੰਨਣਾ ਇਹ ਆਦਿ ਸੱਚ ਹੈ? ਮੇਰਾ ਅੰਦਰ ਨਹੀਂ ਮੰਨਦਾ, ਮੇਰਾ ਅੰਦਰ ਨਾ ਮੰਨਣਾ ਇਹ ਕੋਈ ਆਖਰੀ ਕਸਵੱਟੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਦੇਖੋ ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਲਈ ਹੈ ਸੰਵਾਦ, ਤੇ ਜਿਹਨੂੰ ਸਵਾਦ ਦੀ ਸਮਝ ਨਾ ਪਏ, ਸੰਵਾਦ ਨਾ ਜਾਣੇ, ਉਹਦੇ ਵਾਸਤੇ ਹੈ ਫਿਰ ਸਾਖੀ, ਉਹਨੂੰ ਛੇਤੀ ਸਮਝ ਪੈ ਜਾਂਦੀ। ਕੱਲ ਜਿਹੜੇ ਅਸੀਂ ਬਚਨ ਸਤਿਗੁਰਾਂ ਦੇ ਪੜ੍ਹੇ, ਕਬੀਰ ਸਾਹਿਬ ਜੀ ਦੇ ਬਚਨ ਨੇ, ਫਿਰ ਦੁਬਾਰਾ ਅਰਥ ਆਪਾਂ ਕਰਾਂਗੇ। ਮੇਰਾ ਮਕਸਦ ਹੈ ਜੇ ਤਿੰਨ ਦਿਨ ਕਥਾ ਕਰਨੀ ਹੈ ਆਪ ਜੀ ਲਈ ਨਹੀਂ, ਮੈਂ ਵੀ ਇਹ 6 ਸਲੋਕਾਂ ਦੇ ਅਰਥ ਜ਼ੇਹਨ ਵਿੱਚ ਬਿਠਾ ਸਕਾਂ। ਕੱਲ ਸਲੋਕ ਸੀ ਕਬੀਰ, ਝੰਖ ਨਾ ਝੰਖੀ ਹੈ, ਤੇ ਅਰਥ ਕੀਤੇ ਸਨ ਭਗਤ ਕਬੀਰ ਜੀ ਕਹਿ ਰਹੇ ਨੇ ਝੰਖ ਦਾ। ਵੈਸੇ ਇੱਕ ਲਫ਼ਜ਼ ਮੈਂ ਕੱਲ ਕਿਹਾ ਸੀ ਝੱਖ, ਇੱਥੇ ਸ਼ਬਦ ਝੰਖ ਆਇਆ, ਪਰ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ, ਝੰਖ ਕਹਿ ਲਓ ਝੱਖ ਕਹਿ ਲਓ, ਇਹਦਾ ਅੱਖਰੀ ਅਰਥ ਹੈ ਫਜ਼ੂਲ ਬੋਲਣਾ, ਜਿਹਨੂੰ ਬਕਵਾਦ ਕਿਹਾ, ਜਿਹਨੂੰ ਵਿਅਰਥ ਐਵੇਂ ਬੋਲੀ ਜਾਣਾ। ਮਹਾਰਾਜ ਕਹਿ ਰਹੇ ਨੇ ਕਬੀਰ ਝੰਖ ਨਾ ਝੰਖੀ ਹੈ, ਐਵੇਂ ਤੂੰ ਝੱਖ ਨਾ ਮਾਰ, ਐਵੇਂ ਕਿਸੇ ਦੇ ਪ੍ਰਤੀ ਤੂੰ ਬਕਵਾਦ ਨਾ ਕਰ, ਭੈੜੇ ਲਫ਼ਜ਼ ਨਾ ਬੋਲ। ਕਿਉਂ? ਤੁਮਰੋ ਕਹੋ ਨਾ ਹੋਏ, ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ, ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਤੇ ਕਿਉਂ ਜੀ? ਭਗਤ ਜੀ ਕਹਿ ਰਹੇ ਨੇ ਕਰਮ ਕਰੀਮ ਜੋ ਕਰ ਰਹੇ, ਕਰਮ ਦਾ ਅਰਥ ਕੱਲ ਕੀਤਾ ਸੀ ਬਖਸ਼ਿਸ਼, ਤੇ ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ। ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਜਿਹਦੇ ਤੇ ਕਿਰਪਾ ਕਰ ਰਿਹਾ ਨਾ, ਤੇਰੇ ਕਹਿਣ ਦੇ ਨਾਲ ਉਹਨੇ ਖੱਟ ਨਹੀਂ ਜਾਣਾ, ਤੇਰੇ ਕਹਿਣ ਦੇ ਨਾਲ ਉਹਨੇ ਕਿਰਪਾ ਬੰਦ ਨਹੀਂ ਕਰ ਦੇਣੀ। ਤੂੰ ਫਾਲਤੂ ਬੋਲੀ ਜਾ ਰਿਹਾ ਉਸ ਬਾਰੇ, ਤੇਰੇ ਕਹਿਣ ਨਾਲ ਉਹਨੇ ਬਖਸ਼ਾਂ ਦੇ ਭੰਡਾਰਿਆਂ ਦੇ ਦਰਵਾਜ਼ੇ ਬੰਦ ਨਹੀਂ ਕਰਨੇ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ, ਉਸ ਕਿਰਪਾ ਨੂੰ ਕੋਈ ਨਹੀਂ ਮੇਟ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਇੱਥੇ ਮੈਂ ਇੱਕ ਹੋਰ ਅਰਜ਼ ਕਰਾਂਗਾ, ਕਿਉਂਕਿ ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ ਤੇ, ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਮੇਰੇ ਵਾਸਤੇ ਕਿ। ਉੱਥੇ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ, ਦੋ ਤਰ੍ਹਾਂ ਦੇ ਲੋਕ ਨੇ, ਮੈਂ ਕਿਹਾ ਸੀ ਇੱਕ ਵਾਰ ਜੀ, ਇਹ ਤੁਸੀਂ ਘਰ ਤੋਂ ਸ਼ੁਰੂ ਕਰ ਲਓ ਤੇ ਪਾਰੀ ਪੂਰੀ ਦੁਨੀਆ ਪੂਰੀ ਮਾਨਵਤਾ ਦਾ ਅੰਦਰ ਪੜ ਲਓ। ਦੋ ਤਰ੍ਹਾਂ ਦੇ ਬੰਦੇ ਮਿਲਣਗੇ, ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਤੇ ਸ਼ਿਕਵੀ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ ਨਹੀਂ। ਤੁਸੀਂ ਜੋ ਮਰਜ਼ੀ ਸਿੱਧੀ ਗੱਲ ਕਰੋ ਨਾ ਪੁੱਠੀ ਕਰਨੀ, ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨਾ ਹੀ ਕਰੀ ਜਾਂਦੇ ਆ, ਸ਼ਿਕਵੇ ਤੇ ਸ਼ੁਕਰਾਨਾ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ, ਜਿਹੜੇ ਸ਼ਿਕਵੇ ਕਰਨ ਵਾਲੇ ਨੇ, ਮੈਂ ਬੇਨਤੀ ਕਰਾਂ ਜੋ ਕੁਛ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ, ਜੋ ਅਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ। ਤੇ ਸਤਿਗੁਰਾਂ ਨੇ ਬਾਣੀ ਚ ਬਚਨ ਕਹੇ, 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ 10 ਪੀ ਹਿਰ ਲੇ ਤੋ ਮੂੜਾ, ਕਹੋ ਕਹਾਂ ਕਰੇ ਵੀ ਤੇ ਝਾਖੇ ਨਾ। ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ, ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ। ਵੇਖੋ ਸ਼ੁਕਰਾਨਾ, ਕੱਲ ਮੈਂ ਇੱਕ ਤੁਕ ਬੋਲੀ ਸੀ, ਮੈਂ ਅੱਜ ਫਿਰ ਉਹਨੂੰ ਰਿਪੀਟ ਕਰਨ ਲੱਗਾ ਵਾਂ। ਮੈਂ ਜਾਣ ਬੁੱਝ ਕੇ ਕਥਾ ਦੁਹਰਾ ਰਿਹਾ ਜੀ ਕਿ ਆਪਾਂ ਕਾਹਦੇ ਵਾਸਤੇ ਆਏ ਇੱਥੇ 3 ਦਿਨਾਂ ਲਈ। ਕੱਲ ਮੈਂ ਅਰਜ਼ ਕੀਤੀ ਸੀ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ। ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ। ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਂਹ ਫੜਦਾ, ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾ ਸਮਝਿਓ। ਜਿਹੜਾ ਬੰਦਾ ਦਿਸਦੇ ਹੋਏ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਪਿਆਰਿਓ, ਉਹਨੇ ਅਣ ਦਿਸਦੇ ਦਾ ਸ਼ੁਕਰਾਨਾ ਕਦੋਂ ਕਰਨਾ? ਜਿਹੜਾ ਦਿਸ ਰਿਹਾ, ਜਿਹਨੇ ਅੱਖਾਂ ਨਾਲ ਜਿਹਨੇ ਹੱਥਾਂ ਨਾਲ ਸਭ ਕੁਝ ਦਿੱਤਾ, ਮੈਂ ਕਹਾਂਗਾ ਦੇਣ ਵਾਲਾ ਦਾਤਾ, ਫਿਰ ਵੀ ਜਿਸ

0: ਬੰਦੇ ਨੇ ਪਰਉਪਕਾਰ ਕੀਤਾ, ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ, ਅਨ ਦਿਸਦਾ ਸ਼ੁਕਰ ਕਿਹਨੇ ਕਰਨਾ। ਮੈਂ ਫਿਰ ਅਰਜ਼ ਕਰਾਂ ਕਿ ਸ਼ੁਕਰਾਨਾ ਕਰਨ ਵਾਲਾ ਜਿਹੜਾ ਹੈ, ਕੱਲ ਮੈਂ ਭਾਈ ਸਾਹਿਬ ਜੀ ਦੀ ਇੱਕ ਤੁਕ ਪੜ੍ਹੀ ਸੀ, ਇਹਨੂੰ ਨੋਟ ਕਰ ਲਿਆ ਜੀ, ਸ਼ੁਕਰਾਨਾ ਹੈ ਸੱਚ ਘਰ ਝੱਖ ਨਹੀਂ ਉਹ ਮਾਰਦਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਸਬਰ ਵਾਲਾ ਸ਼ੁਕਰਾਨਾ ਕਰਦਾ, ਕਪਟੀ ਬੰਦਾ ਸ਼ੁਕਰਾਨਾ ਨਹੀਂ ਕਰਦਾ। ਭਾਈ ਸਾਹਿਬ ਜੀ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ, ਸ਼ੁਕਰਾਨਾ ਹੈ ਸੱਚ ਘਰ ਕੂੜ ਕੁਫਰ ਘਰ ਨਾ ਸਾਬੂਰੀ। ਇਹ ਫਿਰ ਤੁਕ ਸੁਣਿਓ, ਕੂੜ ਕੁਫਰ ਜਿਹੜਾ ਝੂਠਾ ਹੈ ਕਪਟੀ ਹੈ ਉਹਦੇ ਘਰ ਵਿੱਚ ਸ਼ੁਕਰਾਨਾ ਨਹੀਂ, ਨਾ ਸਾਬੂਰੀ ਦਾ ਅਰਥ ਉਹਦੇ ਘਰ ਵਿੱਚ ਬਿਲਕੁਲ ਸਬਰ ਨਹੀਂ। ਇੱਕ ਹੋਰ ਗੱਲ, ਕਈ ਵਾਰੀ ਝੱਖ ਮਾਰਨ ਵਾਲਾ ਬੰਦਾ, ਮੈਂ ਹੁਣ ਇਹ ਅਰਥ ਕਰ ਰਿਹਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੇ, ਤੂੰ ਮੈਨੂੰ ਕੀ ਦਿੱਤਾ। ਮੈਂ ਫਿਰ ਅਰਜ਼ ਕਰਾਂਗਾ ਕਿ ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋ ਹੀ ਛੱਡਦਾ, ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ ਹੈ। ਭਾਈ ਸਾਹਿਬ, ਇਹ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਫਰੀਦਾ ਸਬਰ ਇਹੋ ਸੁਆਓ, ਤੇਰੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਸਬਰ ਹੋਵੇ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੂੰ ਇਹ ਦ੍ਰਿੜ ਕਰ ਲੈ ਸਬਰ ਨੂੰ। ਸਬਰ ਦਾ ਅਰਥ ਆਲਸ ਨਹੀਂ, ਮਹਾਰਾਜ ਕਹਿ ਰਹੇ ਨੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਜੇ ਤੂੰ ਸਬਰ ਚ ਰਹੇਗਾ ਤੇ ਦਰਿਆ ਦੀ ਤਰ੍ਹਾਂ ਵਿਸ਼ਾਲ ਬਣ ਜਾਏਗਾ, ਤੇ ਜੇ ਪਿਆਰਿਆ ਤੂੰ ਕੇਵਲ ਤ੍ਰਿਸ਼ਨਾ ਅਧੀਨ ਕੂੜ ਕਪਟ ਚ ਰਿਹਾ, ਸੱਚ ਏਵੇ ਤੂੰ ਇੱਕ ਗੰਦੇ ਨਾਲੇ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਮੈਂ ਤਾਂ ਕੱਲ ਕਿਹਾ ਸੀ ਰੱਬ ਸਾਹਮਣੇ ਫਜ਼ੂਲ ਨਾ ਬੋਲੀਏ, ਇਸੇ ਕਰਕੇ ਗੁਰਦੇਵ ਨੇ ਕਿਹਾ ਜਿਹੜੇ ਨਸ਼ੁਕਰੇ ਨੇ ਉਹ ਦਸ ਬਸਤੂ ਲੈ ਪਾਛੈ ਪਾਵੈ, ਇੱਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀਰ ਲੈ ਤਉ ਮੂੜਾ ਕਹੋ ਕਹਾਂ ਕਰੇ। ਤੇ ਜਿਹੜਾ ਸ਼ੁਕਰ ਕਰਦਾ ਨਾ, ਉਹ ਅਸੀਂ ਤੁਕ ਪੜੀ ਹੈ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥ ਹੈ। ਸ਼ੁਕਰਾਨੇ ਕਰਨ ਵਾਲੇ ਨੂੰ ਤਾਂ ਰੱਬ ਜੀ ਕਹਿੰਦੇ ਆ ਕਿ ਜਿਹੜਾ ਸ਼ੁਕਰ ਜਿੰਦਾ ਨਾ ਉਹਨੂੰ ਕਈ ਗੁਣਾ ਵੱਧ ਭਾਗ ਲੱਗਦਾ ਹੈ। ਪ੍ਰਭ ਕੀ ਆਗਿਆ ਮਾਨੈ ਮਾਥ ਹੈ, ਮਹਾਰਾਜ ਕਹਿੰਦੇ ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਸਦਾ ਦਿਆਲੂ ਨੇ, ਕੱਲ ਅਰਜ਼ ਕੀਤੀ ਸੀ ਮਹਾਰਾਜ ਕਹਿੰਦੇ ਝੱਖ ਨਾ ਮਾਰ, ਕਿਸੇ ਦਾ ਬੁਰਾ ਨਾ ਸੋਚ। ਮੈਂ ਸੱਚੀ ਕਹਿਣਾ, ਇਹ ਮੈਂ ਸੋਚਣਾ ਕਿਹਾ, ਹੁਣ ਸ਼ਬਦ ਬੋਲਣਾ ਨਹੀਂ ਕਿਹਾ। ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ ਦਸ ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮੇਰੀ ਅਰਜ਼ ਹੈ ਕਿਸੇ ਪ੍ਰਤੀ ਕਿਉਂ ਝੱਖ ਮਾਰੀਏ, ਤੁਮਰੋ ਕਿਹੋ ਨਾ ਹੋਏ, ਤੇਰੇ ਕਿਆ ਥੋੜਾ ਹੋ ਜਾਣਾ। ਜੇ ਤੇਰੇ ਵੱਸ, ਸਾਡੇ ਪੰਜਾਬ ਚ ਗੱਲ ਕਹਿੰਦੇ ਸਨ, ਕਾਵਾਂ ਦੇ ਆਖੇ ਕਦੀ ਢੋਰ ਥੋੜਾ ਮਰਦੇ ਹੁੰਦੇ ਆ, ਕਿਉਂਕਿ ਕਾਂ ਹੱਡੋ ਰੋੜੀ ਚ ਮਾਸ ਖਾਂਦੇ, ਜੇ ਕਾਂ ਕਹਿਰ ਸਾਰੇ ਪਿੰਡ ਦੀਆਂ ਮੱਝਾਂ ਮਰ ਜਾਣਗੀਆਂ। ਨਹੀਂ, ਕਾਵਾਂ ਦੇ ਕਹਿਣ ਤੇ ਢੋਰ ਨਹੀਂ ਮਰਦੇ ਹੁੰਦੇ, ਕਿਸੇ ਦੇ ਬੁਰਿਆਈ ਕਰਨ ਦੇ ਨਾਲ ਕੋਈ ਬੁਰਾ ਨਹੀਂ ਹੁੰਦਾ। ਤੇ ਮਹਾਰਾਜ ਕਹਿ ਰਹੇ ਨੇ ਜੋ ਕਰਤੇ ਪੁਰਖ ਨੇ ਕਰਨ ਕਰਮ ਕਰੀਮ, ਜੋ ਕਰ ਰਹੇ ਮੇਟ ਨਾ ਸਕਾ ਕੋਈ, ਉਹਨੂੰ ਕੋਈ ਨਹੀਂ ਮੇਟ ਸਕਦਾ। ਉਸ ਤੋਂ ਅਗਲਾ ਇੱਕ ਸਲੋਕ ਅਸੀਂ ਪੜ੍ਹਿਆ ਸੀ, ਕਬੀਰ ਕਸੌਟੀ ਰਾਮ ਕੀ। ਇਹ ਕਦੀ ਕਦੀ ਲੱਗਦੀ ਹੈ ਕਿਸੇ ਕਿਸੇ ਨੂੰ, ਕਸੌਟੀ ਦੇ ਕੱਲ ਅਰਥ ਆਪਾਂ ਕੀਤੇ ਸਨ। ਵੈਸੇ ਉਂਜ ਸਾਡੇ ਟੀਕਾਕਾਰਾਂ ਨੇ ਅਰਥ ਕਸੌਟੀ ਦੇ ਕੀਤੇ ਆ ਪਰਖ। ਕੱਲ ਮੈਂ ਅਰਜ਼ ਕੀਤੀ ਸੀ ਜੀ, ਇਹ ਦੋਨੋਂ ਸ਼ਬਦ ਸੰਸਕ੍ਰਿਤ ਵਿੱਚੋਂ ਨੇ। ਇੱਕ ਸ਼ਬਦ ਹੈ ਕਸ਼, ਕਸ਼ ਦਾ ਲਫ਼ਜ਼ ਹੀ ਆਪਾਂ ਉਹ ਹੀ ਪੜ੍ਹਨਾ ਜੋ ਲਿਖਿਆ, ਕਸੌਟੀ ਪੜ੍ਹਨਾ। ਕਸ਼ ਦਾ ਅਰਥ ਹੈ ਰਗੜਨਾ, ਤੇ ਵੱਟੀ ਦਾ ਅਰਥ ਹੁੰਦਾ ਪੱਥਰ। ਕਸੌਟੀ ਦਾ ਅਰਥ ਹੁੰਦਾ ਕਿ ਕਾਲੇ ਰੰਗ ਦੇ ਪੱਥਰ ਤੇ ਜਿੱਥੇ ਸੋਨਾ ਰਗੜਿਆ ਜਾਂਦਾ, ਪਿੱਤਲ ਰਗੜਿਆ ਜਾਂਦਾ, ਇਉਂ ਕਹਿ ਲਓ ਸੋਨੇ ਦੀ ਧਾਤ ਸੱਚੀ ਖਰੀ ਹੈ ਕਿ ਸੋਨਾ ਝੂਠਾ ਹੈ, ਉਹਦੇ ਉਹਨੂੰ ਪਰਖਣ ਵਾਸਤੇ ਕਸਵੱਟੀ ਹੁੰਦੀ ਹੈ। ਕਸ਼ ਦਾ ਅਰਥ ਮੈਂ ਕੀਤਾ ਰਗੜਨਾ, ਤੇ ਵੱਟੀ ਦਾ ਅਰਥ ਹੈ ਪੱਥਰ। ਇਹ ਸਿੱਧਾ ਸ਼ਬਦ ਬਣਾ ਦਿੱਤਾ, ਕਸੌਟੀ ਦਾ ਅਰਥ ਸਿੱਧਾ ਅਰਥ ਬਣ ਗਿਆ ਪਰਖ। ਜਦੋਂ ਪਰਮਾਤਮਾ ਪਰਖ ਦੀ ਕਸੌਟੀ ਲਾਉਂਦਾ ਹੈ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਉਸ ਕਸਵੱਟੀ ਤੇ ਝੂਠਾ ਬੰਦਾ ਨਹੀਂ ਟਿਕ ਸਕਦਾ, ਉਹਦੇ ਪੈਰ ਹੀ ਕੋਈ ਨਹੀਂ। ਰਾਮ ਕਸੌਟੀ ਸੋ ਸਹਿ, ਪਰਮਾਤਮਾ ਦੀ ਕਸਵੱਟੀ, ਰੱਬ ਦੀ ਕਸਵੱਟੀ, ਗੁਰੂ ਦੀ ਕਸਵੱਟੀ ਸਿਰਫ ਉਹ ਹੀ ਸਹਿ ਸਕਦਾ। ਕਿਹੜਾ ਜੀ? ਜੋ ਮਰ ਜੀਵਾ ਹੋਏ, ਜਿਨੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੱਤਾ, ਆਪਣੀ ਖੌਮੇ ਨੂੰ ਮਿਟਾ ਦਿੱਤਾ। ਤੇ ਕੱਲ ਅਸੀਂ ਭਾਈ ਮੰਝ ਦਾ ਜ਼ਿਕਰ ਕੀਤਾ, ਕੱਲ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਤੇ ਬਚਨਾਂ ਦਾ ਜ਼ਿਕਰ ਕੀਤਾ। ਕਿਉਂਕਿ ਜਦੋਂ ਕਸੌਟੀ ਲੱਗਦੀ ਹੈ ਨਾ, ਗੱਲਾਂ ਵਾਲੀ ਵੀ ਕਈ ਵਾਰੀ ਡਿੱਗ ਪੈਂਦੀ ਆ ਜੀ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਹੋਰ ਦੇਣਾ। ਸਤਿਗੁਰੂ ਦਮਦਮਾ ਸਾਹਿਬ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉੱਥੇ ਭਾਈ ਡੱਲਾ ਚੌਧਰੀ ਇਲਾਕੇ ਦਾ, ਉਹਨੇ ਅੰਮ੍ਰਿਤ ਛਕਿਆ ਜੀ, ਭਾਈ ਡੱਲਾ ਸਿੰਘ ਜੀ ਬਣ ਗਏ। ਉਹਨਾਂ ਦੇ ਘਰ ਹਜ਼ੂਰ ਦੇ ਨਿਸ਼ਾਨੀਆਂ ਬਸਤਰ ਪਏ ਨੇ ਸਤਿਗੁਰਾਂ ਦੇ, ਸ਼ਸਤਰ ਪਏ ਨੇ ਸਤਿਗੁਰਾਂ ਦੇ। ਪਰ ਇੱਕ ਗੱਲ ਉਹ ਵਾਰ ਵਾਰ ਕਹਿ ਰਿਹਾ ਸੀ, ਕਿਉਂਕਿ ਉਹਦੇ ਕੋਲ ਆਪਣੀ ਫੌਜ ਸੀ, ਉਹਦੇ ਕੋਲ ਹਥਿਆਰ ਸਨ, ਤੇ ਉਹ ਵਾਰ ਵਾਰ ਕਹਿ ਰਿਹਾ ਸੀ, ਮਹਾਰਾਜ ਜੀ ਤੁਸੀਂ ਸਾਨੂੰ ਕਦੀ ਯਾਦ ਤਾਂ ਕਰਦੇ, ਸਾਨੂੰ ਪਤਾ ਤੁਹਾਡੇ ਪੁੱਤਰ ਸ਼ਹੀਦ ਕਰ ਦਿੱਤੇ, ਪਿਆਰੇ ਸ਼ਹੀਦ ਕਰ ਦਿੱਤੇ, ਆਨੰਦਪੁਰ ਛੱਡਣਾ ਪਿਆ, ਤੁਸੀਂ ਸਿਰਫ 40 ਸੀ ਨਾ, ਤੁਸੀਂ ਦਾਸ ਨੂੰ ਸਾਨੂੰ ਯਾਦ ਕਰਦੇ, ਆਹ ਦੇਖੋ ਮੇਰੇ ਸਿਪਾਹੀ, ਆਹ ਦੇਖੋ ਮੇਰੇ ਬਹਾਦਰ ਵੀਰ। ਮਹਾਰਾਜ ਗੱਲ ਟਾਲਦੇ ਰਹੇ, ਵਾਰ ਵਾਰ ਕਹੀ ਜਾਣ ਵੀ ਨਹੀਂ ਕੋਈ ਗੱਲ ਨਹੀਂ ਜੀ, ਉਹ ਬੜੇ ਸਿਦਕ ਵਾਲੇ ਸਨ, ਬੜੇ ਭਰੋਸੇ। ਉਹ ਜਦੋਂ ਬੰਦਾ ਟਿਕੇ ਨਾ, ਨਹੀਂ ਜੀ ਕਦੀ ਸਾਨੂੰ ਮੌਕਾ ਦਿੰਦੇ। ਉਸੇ ਵਕਤ ਸਿੱਖ ਨੇ ਬੰਦੂਕ ਲਿਆਂਦੀ ਤੇ ਮਹਾਰਾਜ ਜੀ ਨੇ ਕਿਹਾ, ਲਿਆ ਇਸ ਬੰਦੂਕ ਦਾ ਨਿਸ਼ਾਨਾ ਤੇਰੇ ਸਿਪਾਹੀਆਂ ਤੇ ਪਰਖਾਂਗੇ। ਕਸੌਟੀ ਲਾ ਦਿੱਤੀ ਨਾ। ਜਿਹੜੇ ਬੰਦਾ ਇੰਨਾ ਕਹਿ ਰਿਹਾ ਜੀ ਮੇਰੇ ਵਰਗਾ, ਮੇਰੀ ਫੌਜ ਵਰਗਾ, ਉਹ ਆਪਣੇ ਸਿਪਾਹੀਆਂ ਚ ਗਿਆ, ਉਹਨਾਂ ਕਿਹਾ ਸੀ ਅਜਾਈ ਮੌਤ ਨਹੀਂ ਮਰਨਾ, ਮੈਦਾਨੇ ਜੰਗ ਵੀ ਚਲੇ ਜਾਏਗਾ ਤੇ ਫਿਰ ਅਸੀਂ ਮਰ ਸਕਨੇ ਆ, ਪਰ ਆਹ ਬੰਦੂਕ ਦੀ ਪਰਖ ਇਹ ਕਿਹੜੀ ਗੱਲ ਹੋ ਗਈ ਜੀ, ਅਸੀਂ ਇਸ ਤਰ੍ਹਾਂ ਨਹੀਂ ਮਰਨਾ। ਪਿਆਰੇ ਉਹਦੇ ਸਾਰੇ ਬੰਦੇ ਜਵਾਬ ਦੇ ਗਏ, ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਦਸਤਾਰਾਂ ਸਜਾਉਂਦੇ ਪਏ ਸਨ। ਮਹਾਰਾਜ ਜੀ ਨੇ ਕਿਹਾ ਉਹ ਸਿੰਘਾਂ ਨੂੰ ਆਵਾਜ਼ ਮਾਰ, ਆਵਾਜ਼ ਮਾਰੀ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬੰਦੂਕ ਪਰਖਣੀ ਹੈ, ਨਿਸ਼ਾਨਾ ਪਰਖਣਾ ਤੁਹਾਡੇ ਸੀਨੇ ਚ, ਦੋਵੇਂ ਅੱਧੀਆਂ ਦਸਤਾਰਾਂ ਸੀਸ ਤੇ ਅੱਧੇ ਲੜ ਪਕੜੇ ਮਹਾਰਾਜ ਜੀ ਦੇ ਸਾਹਮਣੇ ਆ ਗਏ, ਇੱਕ ਦੂਜੇ ਤੋਂ ਵੱਧ ਕੇ ਸਿਰ ਕੱਢਣ, ਅੱਡੀ ਚੁੱਕ ਚੁੱਕ ਕੇ, ਅੱਡੀਆਂ ਚੁੱਕ ਕੇ। ਇਸ ਕਰਕੇ ਮਹਾਰਾਜ ਪਹਿਲਾਂ ਆਵਾਜ਼ ਮੈਂ ਸੁਣੀ, ਦੂਜਾ ਕਹਿ ਪਹਿਲਾਂ ਆਵਾਜ਼ ਮੈਂ ਸੁਣੀ। ਸਤਿਗੁਰਾਂ ਨੇ ਉੱਥੇ ਕਿਹਾ, ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਮਹਾਰਾਜ ਨੇ ਕਿਹਾ, ਡੱਲਿਆ ਜਿਸਮ ਬਲਵਾਨ ਨਹੀਂ ਹੁੰਦੇ, ਖਿਆਲ ਬਲਵਾਨ ਹੁੰਦੇ ਆ। ਵੇਖੋ ਕਿਆ ਪਿਆਰਾ ਸ਼ਬਦ ਵਰਤਿਆ, ਦਿਸਦਾ ਹੋਇਆ ਜਿਸਮ, ਤਨ ਦਿਸਦਾ, ਮਨ ਦਿਸਦਾ ਨਹੀਂ। ਤਨ ਨਾਲੋਂ ਕਈ ਗੁਣਾ ਜ਼ਿਆਦਾ ਤਾਕਤ ਮਨ ਕੋਲ ਹੈ, ਤੇ ਮਨ ਕੋਲੋਂ ਜਿਹੜੀ ਤਾਕਤ, ਉਹਦਾ ਤੁਹਾਡਾ ਥੌਟ ਕਹਿ ਲਓ, ਖਿਆਲ ਕਹਿ ਲਓ, ਖਿਆਲ ਜਿਸ ਦਾ ਤਕੜਾ ਹੋਵੇਗਾ ਉਹਦਾ ਤਨ ਬਿਲਕੁਲ ਨਹੀਂ ਡੋਲੇਗਾ। ਜਿਸ ਬੰਦੇ ਦਾ ਅੰਦਰ ਮਨ ਹੀ ਡੋਲ ਜਾ ਡੱਲਿਆ, ਉਹ ਪਰਖ ਵਿੱਚ ਪਾਸ ਨਹੀਂ ਹੁੰਦਾ। ਮਹਾਰਾਜ ਨੇ ਇੱਥੇ ਕਿਹਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਅੱਜ ਸ਼ਲੋਕ ਹੈ, ਹੁਣ ਉਹ ਹੈ ਸਦੀਆਂ ਪਹਿਲਾਂ ਗੱਲ ਕੀ ਅੱਜ ਵੀ ਢੁਕਦੀ ਹੈ ਜੀ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ। ਕਬੀਰ ਜੀ ਇਹ ਫੁਰਮਾ ਰਹੇ ਨੇ, ਉਜਲ ਦਾ ਅਰਥ ਹੋ ਗਿਆ ਸਫੇਦ, ਚਿੱਟੇ ਸਾਫ ਕੱਪੜੇ ਪਾਣੇ, ਮਿੱਟੀ ਦਾ ਜ਼ਰਾ ਵੀ ਨਾ ਲੱਗਾ ਹੋਵੇ। ਤੇ ਮਹਾਰਾਜ ਕਹਿੰਦੇ ਕੱਪੜੇ ਪਾਉਂਦੇ ਨੇ ਸਾਫ ਕਬੀਰ ਜੀ, ਉਜਲ ਪਹਿਰੇ ਕਾਪਰੇ, ਪਹਿਰੇ ਦਾ ਅਰਥ ਪਾਉਣਾ ਤੇ ਕਾਪਰੇ ਦਾ ਅਰਥ ਆਪਾਂ ਪੰਜਾਬੀ ਚ ਕੱਪੜੇ ਹੀ ਕਰਨਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਮੈਂ ਉਸ ਦਿਨ ਵੀ ਕਿਹਾ ਸੀ ਵੀ ਤੁਸੀਂ ਸਤਿਗੁਰਾਂ ਨੇ ਜਿਸ ਢੰਗ ਨਾਲ ਬਾਣੀ ਉਚਾਰਨ ਕੀਤੀ ਹੈ ਉਹਦਾ ਛੇੜਛਾੜ ਕੋਈ ਨਾ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੋਲੀ ਹੈ 1170 ਤੋਂ ਲੈ ਕੇ ਤੇ 1675 ਤੱਕ ਦੀ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਭਗਤ ਜੈਦੇਵ ਜੀ 1170 ਨੂੰ ਉਹਨਾਂ ਦਾ ਜਨਮ ਹੋਇਆ, ਭਾਵੇਂ ਬਾਣੀ ਉਹਨਾਂ ਬਾਅਦ ਚ ਉਚਾਰਨ ਕੀਤੀ। ਹੁਣ ਅਸੀਂ ਪੰਜਾਬੀ ਸ਼ਬਦਾਂ ਕਰ ਰਹੇ ਹਾਂ, ਉਹ ਝਗੜਾ ਹੋ ਗਿਆ, ਕਬੀਰ ਜੀ ਰਾੜਾ ਨਹੀਂ ਬੋਲਦੇ, ਰਾਰਾ ਬੋਲਦੇ, ਝਗੜਾ ਇੱਕ ਨਬੇੜੋ ਰਾਮ, ਆਪਾਂ ਕਹਿੰਦੇ ਹਾਂ ਝਗੜਾ ਨਬੇੜ ਦਿਓ ਬਈ। ਮਹਾਰਾਜ ਉੱਥੇ ਰਾੜੇ ਦੀ ਥਾਂ ਰਾਰਾ ਬੋਲਿਆ ਜਾ ਰਿਹਾ, ਸਤਿਗੁਰਾਂ ਨੇ ਉਸ ਤਰ੍ਹਾਂ ਲਿਖਿਆ ਹੈ। ਇੱਥੇ ਮੇਰੀ ਬੇਨਤੀ, ਕਾਪਰੇ ਇਹਦਾ ਅਰਥ ਹੈ ਕੱਪੜੇ, ਜਿਹਨੂੰ ਪੰਜਾਬੀ ਚ ਆਪਾਂ ਕੱਪੜੇ ਕਹਿੰਦੇ ਹਾਂ, ਬਸਤਰ ਕਹਿ ਲਓ। ਕਬੀਰ ਉਜਲ ਪਹਿਰੇ ਕਾਪਰੇ, ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ਼ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਟਨ ਢੱਕਣ ਨਹੀਂ ਲਈ, ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ ਬੜੇ ਕੀਮਤੀ, ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆਂ ਚ ਲੋਕ ਆਪਣੇ ਵਾਸਤੇ ਕੋਈ ਨਹੀਂ, ਜੇ ਜਿੰਦੇ ਲੋਕਾਂ ਵਾਸਤੇ ਜਿੰਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ। ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿੰਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿੰਦਾ। ਭਗਤ ਕਬੀਰ ਸਾਹਿਬ ਨੇ ਇੱਕ ਇੱਕ ਸ਼ਬਦ ਵਰਤਿਆ, ਉਹ ਹੈ ਸ਼ਬਦ ਹੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ। ਕਹਿੰਦੇ ਨੱਕ ਵੀ ਵੱਢ ਦਿੱਤਾ ਤੇ ਕੰਨ ਵੀ ਵੱਢ ਦਿੱਤਾ, ਕਿਵੇਂ ਦੇ ਅਰਥ ਕੀਤੇ ਸਨ ਇੱਥੇ? ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਚਲੋ ਸਾਖੀਕਾਰਾਂ ਨੇ ਮਾਇਆ ਦੀ ਇਸਤਰੀ ਰੂਪ ਬਣਾ ਦਿੱਤਾ, ਇਸਤਰੀ ਰੂਪ ਹੋਈ, ਉਹਨਾਂ ਨੱਕ ਵੀ ਕੱਟਦਾ ਕੰਨ ਵੀ ਕੱਟਦਾ, ਗੱਲ ਇਹ ਨਹੀਂ। ਜੇ ਉਹਨਾਂ ਨੇ ਇਹ ਸ਼ਬਦ ਇਸਤਰੀ ਲਿੰਗ ਚ ਵਰਤਿਆ, ਇਹਦਾ ਅਰਥ ਹੈ ਸਾਡੀ ਉਹ ਅੰਦਰ ਦੀ ਸੁਰਤੀ ਬਿਰਤੀ ਜਿਹੜੀ ਕਰਤਾਰ ਤੋਂ ਤੋੜ ਕੇ ਬਾਹਰ ਮੁਖੀ ਕਰਦੀ ਹੈ, ਉਹ ਕੋਈ ਵੀ ਚੀਜ਼ ਹੋਵੇ। ਤੇ ਦੁਨੀਆਂ ਚ ਦੋ ਤਰ੍ਹਾਂ ਦੇ ਲੋਕੀ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਆ। ਅਸੀਂ ਇੱਕ ਸ਼ਬਦ ਵਰਤਦੇ ਹਾਂ ਪੰਜਾਬੀ ਚ, ਆ ਨੱਕ ਨਬੂਜ ਰੱਖਣ ਲਈ ਕਰਨਾ ਪਿਆ। ਬੰਦਾ ਸੱਚ ਇਹ ਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ। ਦੂਜੀ ਗੱਲ, ਕਰਨ ਤੋਂ ਬਾਅਦ ਫਿਰ ਉਹਦੇ ਕੰਨ ਸੁਣਨ ਨੂੰ ਤਿਆਰ ਰਹਿੰਦੇ ਆ। ਕਦੀ ਦੇਖੋ ਨਾਲੇ ਲੋਕੀ ਪਾਰਟੀਆਂ ਚ ਖਾ ਜਾਂਦੇ ਆ ਤੇ ਸਵੇਰੇ ਉਹ ਫੋਨ ਤੇ ਇੰਤਜ਼ਾਰ ਕਰਦਾ ਪਿਆ, ਤੇ ਖਾਣ ਵਾਲੇ ਵੀ ਕਹਿੰਦੇ ਬਾਈ ਜੀ ਬੜੀਆਂ ਥਾਵਾਂ ਤੇ ਗਏ, ਤੁਹਾਡੇ ਵਰਗਾ ਨੂੰ ਕੋਈ ਵੇਖਿਆ? ਉਹ ਫਿਰ ਸ਼ਾਮ ਨੂੰ ਸਾਰੇ ਜੀ ਇਕੱਠੇ ਹੋ ਕੇ ਫੋਨਾਂ ਦੀ ਲਿਸਟ ਬਿੰਦੇ ਆ, ਕਿਹੜੇ ਕਿਹੜੇ ਬੰਦੇ ਕਿਹਾ, ਇਹ ਚਲੋ ਫੋਨ ਨਾ ਹੋਏ ਦੂਜੇ ਆ ਗਏ, ਇਹ ਸਿਫਤਾਂ ਹੀ ਕੀਤੀਆਂ ਨਾ ਕਿ ਤੇਰੇ ਵਰਗਾ ਨੀ। ਕਬੀਰ ਜੀ ਕਹਿੰਦੇ ਬਸ ਦੋ ਹੀ ਚੀਜ਼ਾਂ ਮਾਰ ਗਈਆਂ, ਇੱਕ ਨੱਕ ਮਾਰ ਗਿਆ, ਇੱਕ ਕੰਨ ਮਾਰ ਗਿਆ। ਕਹਿਣ ਲੱਗੇ ਮੈਂ ਨੱਕ ਵੀ ਵੱਢ ਦਿੱਤਾ ਤੇ ਕੰਨ ਵੀ ਵੱਢ ਦਿੱਤਾ, ਮੈਨੂੰ ਮਾਇਆ ਦੀ ਪਰਵਾਹ ਕੋਈ ਨਹੀਂ। ਅਰਜ਼ ਹੈ ਇੱਥੇ ਅਰਥ ਨੇ ਕਬੀਰ ਉਜਲ ਪਹਿਰੇ ਕਾਪਰੇ, ਆਪਾਂ ਜੇ ਸਿਰਫ ਅਖਰੀ ਅਰਥ ਕਰ ਰਹੇ, ਜਿਹੜੇ ਬੰਦੇ ਲੋਕਾਂ ਨੂੰ ਵਿਖਾਉਣ ਵਾਸਤੇ ਚਿੱਟੇ ਕੱਪੜੇ ਪਾ ਰਹੇ ਆ, ਜਿਹੜੇ ਬਹੁਤ ਮਹਿੰਗੇ ਕੱਪੜੇ ਪਾ ਰਹੇ ਆ, ਪਾਨ ਸੁਪਾਰੀ ਖਾਏ, ਆਹ ਜਿਹੜੀ ਪਾਨ ਹੈ ਸੁਪਾਰੀ ਹੈ ਇਹਨੂੰ ਉਹ ਆਪਣੇ ਮੂੰਹ ਚ ਸਾਰਾ ਦਿਨ ਚਬਾਈ ਜਾਂਦੇ, ਪਾਨ ਖਾਈ ਜਾਂਦੇ ਆ, ਪਾਨ ਸੁਪਾਰੀ ਕਾਹੇ, ਤੇ ਕਦੀ ਰੱਬ ਦੀ ਬੰਦਗੀ ਨਹੀਂ ਕੀਤੀ। ਤੇ ਮਹਾਰਾਜ ਜੀ ਇਹਨਾਂ ਦੀ ਸੰਸਾਰ ਚ ਚੱਲਦੀ ਬੜੀ ਪੈਸਾ ਹੈ, ਦੌਲਤ ਹੈ, ਪਦਾਰਥ ਨੇ, ਤੇ ਭਗਤ ਜੀ ਕਹਿੰਦੇ ਇੱਕ ਹਰ ਕੇ ਨਾਮ ਬਿਨ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਤੇਰੇ ਕੱਪੜੇ ਨੀ ਕਿਸੇ ਵੇਖਣੇ, ਤੇਰੀ ਅਸਵਾਰੀ ਨੀ ਕਿਸੇ ਵੇਖਣੀ, ਸੱਚ ਇਹ ਵੇ ਤੇਰੇ ਗਹਿਣਾ ਗੱਟਾ ਨੀ ਕਿਸੇ ਵੇਖਣਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ, ਇੱਕ ਹਰ ਕੇ ਨਾਮ ਬਿਨ, ਇੱਕ ਹਰੀ ਪ੍ਰਭੂ ਵਾਹਿਗੁਰੂ ਕਰਤਾਰ ਦੇ ਨਾਮ ਤੋਂ ਬਿਨਾ ਬਾਦੇ ਜੰਮਪੁਰ ਜਾਹੇ। ਉਹ ਪਿਆਰਿਆ ਚੇਤੇ ਰੱਖੀ, ਇੱਥੇ ਜਿੰਨੀ ਮਰਜ਼ੀ ਸ਼ੋ ਸ਼ਬਟਾ ਫੂ ਫਾਂ ਕਰੀ ਜਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਜਮਦੂਤਾਂ ਦੇ ਅੱਗੇ ਬੰਨ ਕੇ ਲੈ ਜਾਣਾ, ਇਹਦਾ ਮਤਲਬ ਤੂੰ ਖੁਆਰ ਹੋਵੇਂਗਾ। ਇਹ ਨੇ ਅਖਰੀ ਅਰਥ। ਥੋੜਾ ਜਾਓ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰਨੇ ਸਾਰੇ ਬਚਨ ਦੇ। ਮਨੁੱਖੀ ਸੁਭਾਅ ਮੈਂ ਕਿਹਾ ਚੀਜ਼ਾਂ ਤਾਂ ਸਿਰਫ ਤਨ ਢੱਕਣ ਵਾਸਤੇ ਨੇ, ਅਸੀਂ ਮਨੁੱਖ ਸੱਭਿਆਚਾਰ ਚ ਰਹਿੰਦਾ ਜਾਨਵਰਾਂ ਨੂੰ ਕਾੜੇ ਵਾਸਤੇ ਵਿੱਚ ਅਸੀਂ ਤਨ ਢੱਕਣ ਵਾਸਤੇ ਬਸਤਰ ਪਹਿਨੇ ਨੇ, ਅਸੀਂ ਜੀਣ ਵਾਸਤੇ ਖਾਣਾ ਹੈ। ਪਰ ਜਦੋਂ ਇਨਸਾਨ ਐਸ਼ੋ ਇਸ਼ਰਤ ਵਿੱਚ ਫੈ ਜਾਂਦਾ, ਅੱਜ ਮੈਂ ਦੋਨੋਂ ਪੱਖ ਰੱਖਣੇ ਨੇ ਕਿ ਕੱਪੜੇ ਨਹੀਂ ਚੰਗੇ ਪਾਣੇ ਚਾਹੀਦੇ, ਕਿ ਬੰਦੇ ਨੂੰ ਖੁਰਾਕ ਚੰਗੀ ਨਹੀਂ ਖਾਣੀ ਚਾਹੀਦੀ, ਇਹ ਖੰਡਨ ਕਿਉਂ ਕੀਤਾ ਗਿਆ ਹੈ? ਬਸ ਇੱਕ ਨੁਕਤਾ ਯਾਦ ਰੱਖਿਓ, ਜਿੱਥੇ ਪਰਮੇਸ਼ਵਰ ਦਾ ਨਾਮ ਭੁੱਲ ਜਾਏ, ਆਪਣੀ ਖੌਮੇ ਹੀ ਹਰ ਥਾਂ ਤੇ ਮੈਂ ਬੋਲੇ, ਉੱਥੇ ਭਾਵੇਂ ਕੱਪੜਾ ਹੋਵੇ ਤੇ ਭਾਵੇਂ ਭੋਜਨ ਹੋਵੇ, ਸਤਿਗੁਰੂ ਨੂੰ ਸਵੀਕਾਰ ਨਹੀਂ ਕਰਦੇ। ਨਾਮ ਤੋਂ ਬਿਨਾਂ ਕਹਿੰਦੇ ਨੇ ਖੁਆਰ ਹੈ। ਇੱਕ ਮਹਾਰਾਜ ਜੀ ਦਾ ਸਲੋਕ ਹੈ ਜੀ, ਆਪਾਂ ਹੁਣ ਬਾਣੀ ਪੜਾਂਗੇ, ਉਹ ਸਲੋਕ ਹੈ ਸੌ ਉਲਾਮੇ ਦਿਨੇ ਕੇ ਰਾਤੀ ਮਿਲ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਗੁਰਮੁਖੋ ਫਿਰ ਮੈਂ ਬੇਨਤੀ ਕਰਾਂਗਾ, ਪਾਠ ਜ਼ਰੂਰ ਗੁਰੂ ਗ੍ਰੰਥ ਸਾਹਿਬ ਦਾ ਕਰਿਆ ਕਰੋ ਪਲੀਜ਼। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਠੀਕ ਹੈ, ਅਸੀਂ ਬਹੁਤ ਗੱਲਾਂ ਕਰਨੀਆਂ ਬਾਕੀ ਸਾਰੀਆਂ, ਕਿੰਨੇ ਕ ਸੱਜਣ ਨੇ ਜਿਹੜੇ ਰੋਜ਼ ਪੰਜ ਸੱਤ ਅੰਗ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ। ਹਾਂ ਬਹੁਤ, ਮੈਂ ਸੱਚੀ ਕਹਾਂਗਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਅਸੀਂ ਪ੍ਰਚਾਰਕ ਬਾਅਦ ਚਾ, ਕੀਰਤਨੀਏ ਬਾਅਦ ਚਾ, ਪ੍ਰਬੰਧਕ ਬਾਅਦ ਚਾ, ਨੇਤਾ ਬਾਅਦ ਚਾ, ਸਭ ਤੋਂ ਪਹਿਲਾਂ ਆਪਾਂ ਸਿੱਖ ਹਾਂ। ਤੇ ਰਹਿਤ ਮਰਿਆਦਾ ਚ ਲਿਖਿਆ ਸਿੱਖ ਦਾ ਫਰਜ਼ ਬਣਦਾ ਆਪਣਾ ਸਧਾਰਨ ਪਾਠ ਜਾਰੀ ਰੱਖੇ। ਉੱਥੇ ਸਧਾਰਨ ਸ਼ਬਦ ਵਰਤਿਆ ਜੀ, ਚਲੋ ਮੈਂ ਸਹਿਜ ਪਾਠ ਵਰਤ ਲਿਆ। ਫਿਰ ਉਹਦੇ ਵਿੱਚ ਇਹ ਰਸ ਹੁੰਦਾ ਹੈ, ਬਾਣੀ ਦੀ ਵਿਆਖਿਆ ਬਾਣੀ ਕਰਦੀ। ਭਗਤ ਜੀ ਨੇ ਸ਼ਬਦ ਵਰਤਿਆ ਕਿ ਜਿਹੜਾ ਵਿਖਾਵਾ ਕਰਦੇ ਨੇ ਸੌ ਉਲਾਮੈ ਦਿਨੈ ਕਹਿ, ਪਰਮਾਤਮਾ ਨੂੰ ਭੁਲਾਣ ਦੇ ਉਹਨਾਂ ਬੰਦਿਆਂ ਨੂੰ ਸੌ ਉਲਾਂਭੇ ਮਿਲਦੇ ਆ। ਰਾਤੀ ਮਿਲਣ ਸਹੰਸ, ਸਾਰੀ ਰਾਤ ਵਿਸ਼ੇ ਵਾਸ਼ਨਾ ਚ ਗਵਾ ਦਿੱਤੀ, ਉਹਦੇ ਹਜ਼ਾਰਾਂ ਉਲਾਂਭੇ ਮਿਲਦੇ ਆ। ਅੱਗੇ ਕਹਿੰਦੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਸੁਣਿਓ ਧਿਆਨ ਨਾਲ, ਕਰੰਗ ਦਾ ਲਫ਼ਜ਼ੀ ਅਰਥ ਹੁੰਦਾ ਪਿੰਜਰ। ਇੱਥੇ ਇੱਕ ਸ਼ਬਦ ਵਰਤਿਆ ਹੰਸ, ਹੰਸ ਕਦੀ ਪਿੰਜਰ ਨਾਲ ਨਹੀਂ ਜੁੜਦਾ ਹੁੰਦਾ। ਕਿਆ ਕਮਾਲ ਦਾ ਵਚਨ ਕੀਤਾ ਜੀ ਗੁਰੂ ਨਾਨਕ ਸਾਹਿਬ ਜੀ ਨੇ। ਮਹਾਰਾਜ ਕਹਿੰਦੇ ਸੌ ਉਲਾਮੇ ਦਿਨ ਦੇ ਨੇ ਰੱਬ ਭੁੱਲਣ ਦੇ, ਹਜ਼ਾਰਾਂ ਰਾਤ ਦੇ ਨੇ ਉਹ ਕਮਲਿਆ ਬੰਦਿਆ, ਤੂੰ ਹੰਸ ਸੈ। ਹੰਸ ਦਾ ਕੰਮ ਹੈ ਮੋਤੀ ਚੁੰਨਾ, ਹੰਸ ਦਾ ਕੰਮ ਹੈ ਦੁੱਧ ਤੇ ਪਾਣੀ ਵਾਹ ਕਰਕੇ ਦੁੱਧ ਨੂੰ ਖਾ ਲੈਂਦਾ ਸੀ ਫੁੱਟੀਆਂ, ਹੰਸ ਦਾ ਕੰਮ ਹੈ ਕਿ ਡੂੰਘੇ ਪਾਣੀ ਨੂੰ ਤਰ ਜਾਣਾ, ਹੰਸ ਦਾ ਕੰਮ ਹੈ ਦਰਿਆ ਦੀਆਂ ਲਹਿਰਾਂ ਨੂੰ ਚੀਰ ਕੇ ਨਿਕਲ ਜਾਣਾ। ਕਮਲਿਆ ਬਣਾਇਆ ਤੈਨੂੰ ਹੰਸ ਸੀ, ਤੇ ਤੂੰ ਆ ਚਮੜੀ ਦਾ ਪਿੰਜਰ ਇਹਨੂੰ ਖਾਈ ਜਾਣਾ, ਇਹਦੇ ਵਿੱਚ ਤੂੰ ਖਚਤ ਹੋ ਗਿਆ। ਤਾਂ ਮਤਲਬ ਤੂੰ ਵਾਸ਼ਨਾ ਚ ਪ੍ਰਵਿਰਤ, ਤੂੰ ਹੰਸ ਨਹੀਂ ਰਿਹਾ। ਜਿਹੜਾ ਹੰਸੀ ਕਰੰਗ ਚੂੰਡਣ ਲੱਗ ਪਿਆ ਉਹਨੂੰ ਹੰਸ ਕਹਾਂਗੇ ਜੀ ਆਪਾਂ? ਉਹਨੂੰ ਗਿਰਜ ਤਾਂ ਕਿਹਾ ਜਾ ਸਕਦਾ। ਇੱਥੇ ਹੰਸ ਦੇ ਲਫ਼ਜ਼ੀ ਅਰਥ ਮੈਂ ਆਤਮਾ ਨਹੀਂ ਕਰ ਰਿਹਾ, ਹਾਲਾਂ ਗੁਰਬਾਣੀ ਚ ਇਹ ਹੰਸ ਦਾ ਅਰਥ ਸਿੱਖ ਵੀ ਹੈ, ਹੰਸ ਦਾ ਅਰਥ ਆਤਮਾ ਵੀ ਹੈ। ਇੱਥੇ ਹੰਸ ਦਾ ਅਰਥ ਕਰਾਂਗਾ ਉਹ ਹੰਸ ਬਿਰਤੀ ਜਿਹਦੀ ਖੁਰਾਕ ਜਮਾਂਦਰੂ ਮੋਤੀ ਸੀ। ਤੂੰ ਸ਼ਬਦ ਦਾ ਮੋਤੀ ਚੁਣਨਾ ਸੀ ਹੋਏ, ਤੂੰ ਬੰਦਗੀ ਦਾ ਮੋਤੀ ਖਾਣਾ ਸੀ, ਤੂੰ ਸਤਿਗੁਰਾਂ ਦੇ ਬਚਨ ਦੇ ਮੋਤੀ ਖਾਣੇ ਸਨ, ਪਰ ਬਣਾਇਆ ਤੈਨੂੰ ਹੰਸ ਸੀ ਨਿਕੰਮਿਆ। ਤੂੰ ਇੰਨਾ ਕੁ ਜੀਵ ਦੇ ਚਸਕੇ ਚਲਾ ਗਿਆ, ਤੂੰ ਮਾਸ ਚਮੜੀ ਦਾ, ਇਹਦਾ ਮਤਲਬ ਤੂੰ ਸਰੀਰ ਦੀ ਵਾਸ਼ਨਾ ਨੂੰ ਖਾਈ ਜਾ ਰਿਹਾ। ਫਿਰ ਅਰਜ ਹੈ ਸੌ ਉਲਾਮੈ ਦਿਨੈ ਕਹਿ, ਰਾਤੀ ਮਿਲਣ ਸਹੰਸ, ਸਿਫਤ ਸਲਾਮ ਛੱਡ ਕੇ ਕਰੰਗੀ ਲੱਗਾ ਹੰਸ। ਅਗਲੀ ਗੱਲ ਧਿਆਨ ਨਾਲ ਸੁਣਿਓ, ਬੰਦਾ ਖਾ ਕੇ ਕਹਿੰਦਾ ਵੀ ਕਮਾਲ ਕਰਤੀ, ਇੰਨਾ ਕੁ ਛਕਿਆ। ਮਹਾਰਾਜ ਕਹਿੰਦੇ ਫਿੱਟ ਅਵੇਹਾ ਜੀਵਿਆ। ਮੈਂ ਅੱਜ ਕੱਲ੍ਹ ਹਰ ਗੁਰਦੁਆਰੇ ਕਹਿੰਦਾ, ਮੈਨੂੰ ਕਹਿੰਦੇ ਵੀ ਤੁਸੀਂ ਕਿਉਂ ਅੱਜ ਕੱਲ੍ਹ ਕਹਿੰਦੇ ਹੋ, ਮੈਂ ਕਹਿੰਦਾ ਸੱਚੀ ਜੇ ਅੱਧਿਓ ਯਾਦੇ ਲੋਕ ਜੀਵ ਦੀ ਖਾਤਰ ਲੰਗਰ ਚ ਆਉਂਦੇ ਆ ਤੇ ਉਹ ਗੁੱਸਾ ਵੀ ਕਰ ਜਾਂਦੇ ਆ। ਤੇ ਮੈਂ ਉਸ ਦਿਨ ਸਨੋਜੇ ਕਿਤੇ ਕਿਹਾ ਸੀ, ਇਹ ਮੋਟੀ ਕਿਉਂ ਨਹੀਂ ਹੁੰਦੀ ਜਿਹੜਾ ਅੰਦਰ ਭੜੋਲਾ ਬਣੀ ਜਾਂਦਾ ਬੰਦੇ ਦਾ। ਇਹ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਕਿ ਬੰਦਿਆ ਤੂੰ ਆ ਜੀਵ ਦੇ ਚਸਕੇ ਦੀ ਖਾਤਰ ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਖੇਤ, ਨਾਮ ਤੋਂ ਬਿਨਾਂ ਜਿਹੜੇ ਤੈਨੂੰ ਪਿਆਰ ਕਰਦੇ ਨੇ ਉਹ ਵੀ ਤੇਰੇ ਦੁਸ਼ਮਣ ਬਣ ਜਾਣਗੇ। ਇਹਦਾ ਅਰਥ ਆਪਾਂ ਕਰ ਰਹੇ ਹਾਂ, ਚਿੱਟੇ ਕੱਪੜੇ ਪਾ ਰਿਹਾ, ਪਾਨ ਸਪਾਰੀਆਂ ਖਾਂਦਾ ਪਿਆ ਜੀ। ਮਹਾਰਾਜ ਜੀ ਨੇ ਕਿਹਾ ਇਹ ਕੋਈ ਚੰਗੀ ਗੱਲ ਨਹੀਂ, ਹੰਸ ਜਿਹੜਾ ਉਹ ਕੁਰੰਗ ਇਹ ਪਿੰਜਰ ਚੂੰਡਦਾ ਪਿਆ ਹੈ। ਇੱਕ ਬਚਨ ਹੋਰ ਆਪਾਂ ਲਾਂਗੇ, ਇਹ ਵੈਸੇ ਸਾਡਾ ਇਤਿਹਾਸ ਕਹਿੰਦਾ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲਣ ਆਇਆ, ਕਿਉਂਕਿ ਅੱਜ ਦੇ ਅਧਿਉਨਕ ਵਿਦਵਾਨ ਕਹਿੰਦੇ ਨੇ ਜੀ ਇਹ ਨਹੀਂ ਸੀ ਜੀ, ਮਰ ਨਹੀਂ, ਸਤਿਗੁਰਾਂ ਨੇ ਜੇ ਕਿਹਾ ਨਹੀਂ ਮਲੇਸ਼ ਕੋ ਦਰਸ਼ਨ ਦੇਣਾ ਤੇ ਨਹੀਂ ਦਿੱਤਾ। ਤੇ ਉਸ ਦਿਨ ਮੈਂ ਇੱਕ ਅਰਜ਼ ਹੋਰ ਕੀਤੀ ਸੀ, ਮੈਂ ਫਿਰ ਇੱਥੇ ਰਿਪੀਟ ਕਰ ਲੱਗਾ ਕਥਾ ਪਰਸੋਂ ਵਾਲੀ। ਦਿੱਲੀ ਵਿੱਚ ਪੀਰੀ ਦੇ ਸਿਧਾਂਤ ਦੀ ਵਿਆਖਿਆ ਹੋਈ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਤੀ, ਕਿਉਂਕਿ ਅਸੀਂ ਮੀਰੀ ਪੀਰੀ ਸ਼ਬਦ ਵਰਤਨੇ ਆ। ਜਿਹੜਾ ਬਾਦਸ਼ਾਹ ਹੈ ਉਹਦੇ ਮਤਹਿਤ ਕਿੰਨੇ ਰਾਜੇ ਹੁੰਦੇ ਨੇ ਜੀ, ਰਾਜਪੂਤ ਵੀ ਸਨ, ਪਹਾੜੀ ਵੀ ਸਨ, ਮੁਸਲਮਾਨ ਵੀ ਸਨ। ਤੇ ਜਿਹੜਾ ਸ਼ਹਿਨਸ਼ਾਹ ਹੈ ਉਹਦੇ ਥੱਲੇ ਜਿਹੜੇ ਰਾਜੇ ਨੇ, ਉਸ ਰਾਜੇ ਨੂੰ ਉਸ ਸਮੇਂ ਦੱਸਣਾ ਪੈਂਦਾ ਸੀ ਮੇਰੀ ਮੌਤ ਤੋਂ ਬਾਅਦ ਮੇਰਾ ਜਾਨਸ਼ੀਨ ਕੌਣ ਹੋਵੇਗਾ, ਰਾਜੇ ਨੂੰ ਦੱਸਣਾ ਪੈਣਾ। ਉਹਨੂੰ ਰਾਜਾ ਜਿਉਂਦੇ ਜੀ ਦੱਸਦਾ ਮੇਰੇ ਤੋਂ ਬਾਅਦ ਇਹ ਜਾਨਸ਼ੀਨ ਹੋਵੇਗਾ, ਤੇ ਜੇ ਉਸ ਨੂੰ ਗੱਦੀ ਨਾ ਮਿਲੇ ਤੇ ਫਿਰ ਬਾਦਸ਼ਾਹ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਨੂੰ ਗੱਦੀ ਦਵਾਉਂਦਾ ਸੀ। ਬਸ ਰਾਮ ਰਾਏ ਤੇ ਪ੍ਰਿਥੀ ਆਏ ਸੀ ਭੁਲੇਖੇ ਚ ਰਹਿ ਗਏ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਦਿੱਤੀ ਉਦਣ ਰਾਮ ਰਾਏ ਦਿੱਲੀ ਸੀ, ਔਰੰਗਜ਼ੇਬ ਤੱਕ ਉਹਦੀ ਸਾਂਝ ਹੈ। ਚਲੋ ਸਰਕਾਰੀ ਦਰਬਾਰੇ ਉਹਦੀ ਚੱਲਦੀ ਏ, ਉਹਨੇ ਪੂਰਾ ਜ਼ੋਰ ਲਾਇਆ ਵੀ ਮੈਂ ਵੱਡਾ ਭਰਾ ਹਾਂ, ਗੱਦੀ ਦਾ ਹੱਕ ਮੇਰਾ ਬਣਦਾ, ਜੇ ਪਿਤਾ ਜੀ ਨੇ ਦਿੱਤੀ ਨਹੀਂ ਇਹ ਜਾਣ ਲੱਗੇ ਨੇ ਮੈਨੂੰ ਗੱਦੀ ਦਵਾਓ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਤਾਂ ਕੀ ਸੱਕੇ ਭਰਾ ਨੂੰ ਮੱਥੇ ਨਹੀਂ ਲਾਇਆ, ਰਾਮ ਰਾਏ ਨੂੰ ਮੱਥੇ ਨਹੀਂ ਲਾਇਆ। ਉਹਨਾਂ ਇੱਕ ਗੱਲ ਹੋਰ ਕਹੀ कि इस गद्दी दे फैसले बादशाह नहीं करदा, क्योंकि ए रूहानियत दी जेड़ी गुरियाई है ए किसे बादशाह दी दित्ती कोई नहीं, ए तुर दरगाह तो आई है जिस दे नाम दी है उन्हें मिलेगी। याद रखो बादशाह नाल अप्रोच करके पूरा जोर लाया जा रहा है, पर 8 साल दे सतगुरु गुरु हरकृष्ण साहब अपनी रसना तो बोल रहे बाबा जे बसे ग्राम बकाले बन गुरु संगत सकल संभाले। याद रखो इस गुरियाई च कोई बादशाह दखल नहीं दे सकता। पर मैं बेनती करा क्या जाता है तवारी गुरु खालसा तकरीबन सारे विद्वाना ने मैकालप ने भी इस शब्द का जिक्र किया है, वह कहते हैं औरंगजेब ने कहा जे नहीं मिलना मेरा राज भाग है। आखिर बादशाह जी मेरे वास्ते कोई शब्द कहो, तो सतगुरा ने जिहड़ा शब्द कहा वह गुरु ग्रंथ साहिब च गुरु नानक साहब का शलोक है, पर अर्थ आपां ये अर्थां तो दूर नहीं जाना। कबीर उजल पैरे कापरे महाराज कहिंदे क्या खाधा है क्या पैदा होए, की खाना ते की पाना जामन नाही सच्चा सोए। वाहगुरु तू इना कुछ परोस के खा रहे हैं, तू इन्ने तन ते कीमती वस्त्र पा रहे हैं, कादा तेरा खाना ते कादा तेरा पाना, जिस देण वाले परमात्मा दा नाम ही तेरे मन विच नहीं। क्या खाधा क्या पैदा होए जामन नाही सच्चा सोए, क्या मेवा क्या घ्यो गुड़ मुठा मिठा, क्या मैदा क्या मांस। देखो सारे पदार्थ कह देते, कादा तू गुड़ खा रहे हैं मेवा खा रहे हैं मैदे खा रहे हैं मांस खा रहे हैं, क्या खाधा क्या पैदा होए जामन नाही सच्चा सोए, क्या मेवा क्या घ्यो गुड़ मिठा, क्या मैदा क्या मांस, क्या कपड़ क्या केसे सुखाली की जय भोग विलास। कादे तू इन्ने कपड़े रोज खरीद खरीद के पाना पे, कादे तू रोज नवे तो नवे अपने बेड दिया चादरा बदलना पे पलंग दिया। देखो मुद्दत पहला गुरुदेव बाणी च कह गए क्या कपड़ क्या से सुखाली की जय भोग विलास, क्या लश्कर क्या नेब खवासी, का दिया तेरिया फौजा, का दे तेरे सिर ते चौर करन वाले तेरे अगे जेड़े चौर बरदार ने, क्या लश्कर क्या नेब खवासी आवे महली वास, बहुत कोई तू कठा कीता पर चेते रखी नानक सच्चे नाम बिन सबो टोल विनाश, एक नाम तो बिना खाना पाना जो कुछ भी है सब ही विनाश हो जाना, एदा तेरे रूहानियत नाल कोई संबंध नहीं। हुण इस तो अगे 2-3 बचन मैं होर बाणी चो करने आ जी। एक जैतसरी की वार च पौड़ी है सतगुरां दी, मेरा ख्याल उच कोई सुख नहीं जिहड़ा बंदे दा जिक्र नहीं कीता महाराज जी ने। वह पौड़ी च मैं सिर्फ अज बेनती कर रहा खा लेना ते पा लेना कि बंदा इहदी आखरी मंजिल ही जी, हौमे च लोक विखावा कर देंगे इथों तक। तो महाराज क्या है ये अज पगा दे भी स्टाइल होंगे ना जी, पानी च एक तोक आती है टेढ़ी पगरी टेढ़ी पाग टेढ़े चले लागे भीरे खान, भाओ भगत सो कामना कुछ का भाओ भगत सो कामना किछ है मेरो काम दीवान। ये 2 तुकां दे अर्थ सुनियो, टेढ़ी पाग मतलब विखावे ली उंज दस्तार सोहनी तो सोहनी सजानी चाहीदी है, पर किसे चीज नूं खौमे नाल जोड़ के नहीं वेखना मेरी बेनती है। ते जे मैं इस करके पग दा बन रहा सोहनी के लोकां च खलो के लोकी वेखन, जे आपां गुरु नाल जोड़ के दस्तार नूं रखांगे ते प्यारे ओ किरपा बन जाएगी, ते जे आपां कपड़े शस्त्र बस्त्र अपनी ईगो नाल जोड़ लेना याद रखियो बस ओ एक रुकावट बन जाणगे। एक पासे बाणी च एक बचन हुंदा फरीदा मैं भुलावा पग दा मत मैली खो जाए, गहला रूह ना जानदा सिर पी मिट्टी खाए। हुण ये तुक नूं ध्यान नाल सुनियो, टेढ़ी पाग एक तां पग टेढ़ी बन ली, टेढ़े चले सीधा भी नहीं तुरदा पुठी चलदा, जो गल करदा पुठी करेगा। टेढ़े चलन दा मतलब यह नहीं कि उन्हें लत्तां खराब हो गईआं, इहदा मतलब जिंदगी दी जिहड़ी चाल है वह भगतां वाली नहीं पुठी चलदा। टेढ़ी पाग टेढ़े चले अग्गे लागे बीरे खान, ये याद रखो इत्थे बीरे दा लफ्जी अर्थ अपना मालवे वाला बीरा नहीं, इत्थे बीरा दा अर्थ बीड़ा। अज नूं महाराज ने कहा पान सुपारी कह पान दा बीड़ा, खान दा अर्थ खान लग पे। टेढ़ी पग बन ली टेढ़े तुरन लग पे, ते पान दे बीड़े मूंह च चबाई जांदे आ, जिथे जांदे आ पान चबांदे आ। ते जे उहनूं कहो भलिया बंदिया रब ने तेनूं जवानी दित्ती है तेनूं इन्ना कुछ दित्ता बंदगी कर, ਉਹ ਕਹਿੰਦਾ ਅਸੀਂ ਹਕੂਮਤ ਕਰਨ ਵਾਸਤੇ ਆਏ ਅਸੀਂ ਰੱਬ ਦੇ ਦਾਸ ਬਣਨ ਵਾਸਤੇ ਨਹੀਂ ਆਏ। ਇਹ ਇਹੀ ਕੁਝ ਹੈ ਨਾ ਜੀ, ਉੱਥੇ ਤੋਕੇ ਭਾਓ ਭਗਤ ਸੋ ਕਾਮ ਨਾ ਕਛਵੇ। ਮੇਰਾ ਕੋਈ ਕੰਮ ਨਹੀਂ ਪਰਮਾਤਮਾ ਦੀ ਪ੍ਰੇਮਾ ਭਗਤੀ ਨਾਲ, ਮੇਰਾ ਕੰਮ ਕਿਹਦੇ ਨਾਲ ਹੈ ਕਿ ਮੇਰੋ ਕਾਮ ਦੀਵਾਨ। ਦੀਵਾਨ ਦਾ ਲਫ਼ਜ਼ੀ ਅਰਥ ਆ ਗੁਰਮਤ, ਦੀਵਾਨ ਨਹੀਂ, ਦੀਵਾਨ ਦਾ ਅਰਥ ਹੈ ਹਕੂਮਤ। ਅਸੀਂ ਹਕੂਮਤਾਂ ਕਰਨ ਵਾਸਤੇ, ਐਸ਼ਾਂ ਕਰਨ ਵਾਸਤੇ ਹੈ, ਭਗਤਾਂ ਦਾ ਕੰਮ, ਭਗਤੀ ਦਾ ਕੰਮ ਤੇ ਵਿਹਲੜਾਂ ਦਾ ਹੈ। ਜਿਹੜੇ ਸ਼ਬਦ ਅਸੀਂ ਅੱਜ ਵਰਤਨੇ ਆ ਬਾਬਾ ਜੀ ਨੇ ਬਾਣੀ ਚ ਕਹੇ। ਇੱਕ ਪੌੜੀ ਦਾ ਪਾਠ ਆਪਾਂ ਕਰਨੇ ਆ ਜੀ। ਮੈਂ ਸਿਰਫ ਬੇਨਤੀ ਹੈ ਜੀ, ਇੱਕ ਪੱਖ ਰੱਖ ਰਿਹਾ, ਬੰਦਗੀ ਤੋਂ ਬਿਨਾਂ ਪ੍ਰਵਾਨ ਨਹੀਂ, ਤੇ ਜੇ ਬੰਦਗੀ ਕਰਦਾ ਫਿਰ ਪ੍ਰਵਾਨ ਹੈ, ਬਿਲਕੁਲ ਹੈ ਮਹਾਰਾਜ ਜੀ ਦਾ। ਇੱਥੇ ਤੇ ਇੱਕ ਪੱਖ ਹੀ ਰੱਖਿਆ, ਕਿਹੋ ਜਿਹਾ ਬੰਦੇ ਜਮਾਂ ਦੇ ਘਰ ਨੂੰ ਜਾਣਗੇ। ਉਸ ਪੌੜੀ ਹੈ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਸੁੰਦਰ ਸੇਜ, ਤੁਸੀਂ ਸਮਝ ਗਏ ਇਸ ਇਸ਼ਾਰੇ ਨੂੰ ਕਿ ਜੀਵਨ ਸਾਥੀ ਅਰਥ ਮੈਂ ਕਰਾਂਗਾ ਇਹਦੇ। ਬੰਦੇ ਦਾ ਜੀਵਨ ਸਾਥੀ ਵੀ ਖੁਸ਼ੀ ਹੁਸਨ ਵਾਲਾ, ਰੱਬ ਨੇ ਉਹਨੂੰ ਸੁੰਦਰਤਾ ਦਿੱਤੀ ਹੈ। ਕੋਈ ਦੁਨੀਆਂ ਦਾ ਸੁੱਖ ਨਹੀਂ ਜਿਹੜਾ ਉਹਦੇ ਘਰ ਵਿੱਚ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਏ ਮੋਤੀ ਹੀਰੇ। ਮਨ ਇੱਛੇ ਸੁੱਖ ਮਾਣਦਾ, ਜੋ ਕੁਝ ਮਨ ਚ ਉੱਠਦਾ ਉਹ ਸੁੱਖ ਮਾਣਦਾ, ਕਿਛ ਨਾ ਹੈ ਵਿਸੂਰੇ। ਪਰ ਬਾਬਾ ਜੀ ਧੰਨ ਗੁਰੂ ਅਰਜੁਨ ਦੇਵ ਜੀ, ਉਹਨਾਂ ਦਾ ਕਦੀ ਬਾਣੀ ਵੀ ਨਹੀਂ ਪੜ੍ਹੀ, ਨਿਤਨੇ ਵੀ ਨਹੀਂ ਕੀਤਾ। ਲੋਕ ਤਾਂ ਕਹਿੰਦੇ ਨੇ ਨਹੀਂ ਕੁਝ ਕਰਦਾ ਤੇ ਇਹਨੂੰ ਇੰਨਾ ਕੁਝ ਮਿਲਦਾ। ਆਪਾਂ ਤੇ ਰੱਬ ਨੂੰ ਇਹ ਸੋਚਿਆ ਨਾ, ਜਿਹਨੂੰ ਪੈਸੇ ਜ਼ਿਆਦਾ ਮਿਲ ਗਏ ਉਹ ਰੱਬ ਹੀ, ਉਹ ਰੱਬ ਉਹਦਾ ਹੀ ਹੈ। ਹਾਂਜੀ, ਜਿਹਨੂੰ ਨਹੀਂ ਮਿਲੇ ਉਹਦਾ ਫਾਇਦਾ ਹੀ ਕੋਈ ਨਹੀਂ। ਮਹਾਰਾਜ ਜੀ ਇਹ ਇੰਨਾ ਕੁਝ ਕਰ ਰਿਹਾ। ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨਾ ਵੀ ਬਿਸ਼ਟ ਆ ਕੇ ਕੀਰੇ। ਹੈ ਸਭ ਕੁਝ, ਗੰਦਗੀ ਦਾ ਕੀੜਾ ਹੈ, ਗੰਦ ਭੋਗ ਰਿਹਾ ਤੇ ਇੱਕ ਦਿਨ ਦੁਨੀਆਂ ਤੋਂ ਚਲਾ ਜਾਏਗਾ। ਹੁਣ ਦੂਜਾ ਪੱਖ ਆਪਾਂ ਲੈਣਾ, ਕਿਉਂਕਿ ਹਰ ਇੱਕ ਦੇ ਆਪੋ ਆਪਣਾ ਤਰੀਕਾ ਜੀ। ਕੱਪੜਿਆਂ ਦਾ ਰੰਗ ਲੋਕ ਪਸੰਦ ਕਰਦੇ ਆ, ਖਾਣ ਨੂੰ ਪਸੰਦ ਕਰਦੇ ਆ। ਦੇਖੋ ਜੇ ਬਾਹਰ ਦੇ ਰੰਗ ਨੂੰ ਪਸੰਦ ਕਰਨੇ ਤੇ ਅੰਦਰ ਨੂੰ ਤਾਂ ਰੰਗ ਚਾਹੀਦਾ ਨਾ। ਜੇ ਜੀਭ ਦਾ ਚਸਕਾ ਭਾਲਨੇ ਪਏ ਤੇ ਅੰਦਰ ਮਨ ਨੂੰ ਵੀ ਤਾਂ ਕੋਈ ਚਾਹੀਦਾ ਨਾ। ਦੋ ਬਚਨ ਮੈਂ ਗੁਰੂ ਸਾਹਿਬ ਦੇ ਸਾਂਝੇ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਨੇ ਜੀ। ਇੱਕ ਬਚਨ ਹੈ, ਕਈਆਂ ਨੂੰ ਲਾਲ ਰੰਗ ਬੜਾ ਪਸੰਦ ਹੁੰਦਾ। ਹਾਂਜੀ, ਲਾਲ ਰੰਗ ਦੀ ਦਸਤਾਰ ਉਂਝ ਵੈਸੇ ਦੇਖੋ ਮਰਿਆਦਾ ਤੋੜਨੀ ਨਹੀਂ ਚਾਹੀਦੀ। ਸਾਡੇ ਜਿਹੜੇ ਚਾਰ ਰੰਗ ਨੇ ਉਹ ਤਾਂ ਪ੍ਰਚਾਰਕ ਜੋ ਮਨ ਚ ਆਉਂਦਾ ਉਹ ਕਰੀ ਜਾਂਦੇ, ਚੜਾਉਣ ਵਾਸਤੇ ਕਰਦੇ ਨੇ ਨਾ। ਸਾਡੇ ਕੋਲ ਚਿੱਟਾ ਰੰਗ ਹੈ, ਬਸੰਤੀ ਰੰਗ ਹੈ, ਸੁਰਮਈ ਰੰਗ ਹੈ, ਇਹ ਨੀਲਾ ਰੰਗ ਅਸੀਂ ਪਾਉਂਦੇ, ਚਾਰ ਹੀ ਸਾਡੇ ਨਾ। ਚਲੋ ਜਿੰਨੇ ਕੁ ਸਾਨੂੰ ਜੋ ਮਰਿਆਦਾ ਪੁਰਾਣੇ ਸੱਜਣਾਂ ਨੇ ਦੱਸਿਆ। ਹੁਣ ਮਹਾਰਾਜ ਕਹਿੰਦੇ ਕਈਆਂ ਦਾ ਦਿਲ ਕਰਦਾ ਮੈਂ ਲਾਲ ਸੋਹਾ, ਸੁਰਖ ਰੰਗ ਜਿਹਨੂੰ ਕਹਿੰਦੇ, ਸੁਰਖ ਰੰਗ, ਸੁਰਖ ਨੂੰ ਲਾਲ ਹੀ ਕਹਿੰਦੇ ਆ ਜੀ, ਲਾਲ ਰੰਗ ਪਾਉਣਾ। ਕਈ ਕਹਿੰਦੇ ਅਸੀਂ ਚਿੱਟੇ ਰੰਗ ਨੂੰ ਪਸੰਦ ਕਰਨੇ ਆ, ਕਈ ਬੰਦੇ ਨੀਲਾ ਰੰਗ ਬਹੁਤ ਪਸੰਦ ਕਰਦੇ ਆ, ਕਈ ਸੱਜਣ ਕਮਰ ਕੱਸਾ ਲਾ ਕੇ ਹਰ ਵੇਲੇ ਰੱਖਦੇ ਆ, ਕਈ ਸੱਜਣ ਖੁੱਲੇ ਚੋਲੇ ਪਾਣੇ ਪਸੰਦ ਕਰਦੇ ਆ। ਯਾਦ ਰੱਖਿਓ ਇਹ ਹੈ ਨਾ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ जम की फंदा। मेरा सतगुरु ऐसा वैद है कि मेरे तन दे रोग भी मिटा देंदा है, मेरे मन दे रोग भी मिट जांदे हन। केड़ी दवाई देंदा है, आख्या हर हर नाम अब खुद मुख देवै। जदों नाम दी सिमरन दी दवाई गुरु ने मैनू बख्शी, ना तो मैनू इस संसार दे दुखां दी तत्ती वा लगी, ना जमा दी तत्ती वा लगी, एथे ओथे आप परमेश्वर रखवाला हुआ। तो उस पवित्र बाणी विचों कुछ शब्द रख्या दे आप दी भेटा कर रहा। ए सर्व रोग दा नाश करन वाली बाणी, पर एक शर्त है, श्रद्धा प्यार सिदक दे नाल। अमृत वेले जाग के इशनान करके ए बाणी पढ़िए ता फिर दुख नेड़े नहीं आ सकदे। आओ सारे गुरु की बाणी दा ए अभ्यास करिए, क्योंकि गुरु की बाणी ता है ही ऐसी।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਇਕ ਆਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਜਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੈ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਝਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਹਿ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै
1: हर का भगत प्रकट नहीं छपै
0: हर की भक्त मुक्त बहु करे
1: नानक जन संग के ते तरे
0: बार जात ते हो हर को नाम
1: राम तेन हर हर गुण गाम
0: सब ते उत्तम हर की कथा
1: नाम सुनत दर्द दुख लथा
0: नाम की महिमा संतरित बसै
1: संत प्रताप दुर्त सब नसै
0: संत का संग वड भागी पाई है
1: संत की सेवा नाम ते आई है
0: नाम तोल कश अवर न हो
1: नानक गुरमुख नाम पावे जन को श्लोक
0: बहु शास्त्र बहु सिमृति पेखे सर्व टंडोल
1: बूझस नाही हर हरे नानक नाम अमोल अष्टपदी
0: जाप ताप ज्ञान सब ध्यान
1: शास्त्र सिमृत विख्यान
0: योग अभ्यास कर्म धर्म क्रिया
1: सकल त्याग बन मध्ये फिरिया
0: अनक प्रकार की बहु जतना
1: पुण्य दान हूँ मैं बहु रतना
0: शरीर कटाये हूँ मैं कर राती
1: व्रत नेम करे बहु भाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिरे चिर जीवै
1: महा उदास तपी सरथी वै
0: अगन माहे हुमत पुराण
1: कनक हसब है भरपूर दान
0: न्यौली कर्म करे बहु आसन
1: जैन मार्ग संजमय साधन
0: निमक निमक कर शरीर कटावे
1: तो भी हम मैं मैल न जावे
0: हर के नाम सम सरकश नाही
1: नानक गुरमुख नाम जपत गत पाहे
0: मन कामना तीर्थ दे छुटे
1: गर्भ गुमान न मन ते हुटे
0: सोच करे दिन सर रात
1: मन की मैल न तन ते जावे
0: इस देही को बहु साध न करे
1: मन ते कभु न दिखिया तरे
0: जल धोवे बहु देह अनीत
1: सत कहा होए काची भीत
0: मन हर के नाम की महिमा ऊच
1: नानक नाम उदरे पतत बहमूच
0: बहुत सियाणप जमका भव व्यापै
1: नानक जतन कर तृष्ण ना त्रापै
0: एक अनेक अगन नहीं बुझै
1: फोटो पावदर गैने सिजै
0: छूट सुनाही ऊप पयाल
1: लोहे व्यापै माया जाल
0: अवर करतूत सगली जम डान
1: गोविंद भजन बिन तिल नहीं मानै
0: हर का नाम जपत दुख जाए
1: नानक बोलै सहज सुभाए
0: चार पदार्थ जे को मांगै
1: साध जना की सेवा लागै
0: जे को अपना दुख मिटावै
1: हर हर नाम हृदय सदगावै
0: जे को अपनी शोभा लोरै
1: साध संगे हम मैं शोरै
0: जे को जन्म मरण ते डरै
1: साध जना की शरणी परै
0: जिस जन को प्रभु दर्श प्यासा
1: नानक ताकै बल बल जासा
0: सगल पुरख मैं पुरख प्रधान
1: साध संग जाका मिटे अभिमान
0: आप सुको जो जाने नीचा
1: सहु गनिया सब ते ऊंचा
0: जाका मन होए सकल की रीना
1: हर हर नाम तिन कट कट चीना
0: मारे अपने ते बुरा मिटाना
1: निकै सकल सृष्ट साजना
0: सुख दुख जन साम दृष्टेता
1: नानक पाप पुन नहीं लेता
0: निर्धन को धन तेरो नाव
1: निथावै को नाव तेरा था
0: नमाने को प्रभु तेरो मान
1: सकल घटाको देवो दान
0: कर्म करावन हार स्वामी
1: सकल घटाके अंतर जामी
0: अपनी गतमित जानो आपे
1: आपन संग आप प्रभु राते
0: तुमरी उस्तत तुम ते हो
1: नानक अवर न जान सकोए
0: सर्व धर्म में श्रेष्ठ धर्म
1: हर को नाम जप निर्मल कर्म
0: सगल क्रिया में उत्तम क्रिया
1: साध संग दुर्मत मल हिरिया
0: सगल उद्यम में उद्यम भला
1: हर का नाम जपो जी सदा
0: सगल बानी में अमृत बानी
1: हर को जसम रसम बखानी
0: सगल थान ते हो उत्तम थान
1: नानक जे कट वसे हर नाम श्लोक
0: निर्गुण यार ए अन्यास सो प्रभु सदा संभाल
1: जिन की तिस जीत रख नानक निभही ना अष्टपदी
0: प्रमैया के गुण चेत पुरानी
1: कवन मोहते कवन दृष्टानी
0: जिन तू सास सवार सिंगारिया
1: गर्भ अगन में जिन्हें उबारिया
0: बार व्यवस्था तुझे प्यारा दूध
1: पर जोबन भोजन सुख सूद
0: बिरध पया ऊपर साख सैन
1: मुख्य पया हो बैठ को दैन
0: एहो निर्गुण गुण कुछ न बूझै
1: बख्श लिख हो तो नानक सी जय
0: जय प्रसाद धर ऊपर सुख बस है
1: सुत प्रात नीत बनता संग हसै
0: जय प्रसाद पीवै शीतल जला
1: सुखदाई पवन पाव के अमुला
0: जय प्रसाद भोगै सब रसा
1: सगल समग्री संग सात बसा
0: दीने हस पाम कर्ण नेत्र रसना
1: इसे त्याग अवर संग रचना
0: ऐसे दोख मूढ़ अंध व्यापे
1: नानक काड लियो प्रव्यापे
0: आदि अंत जो रखनहार
1: ऐसे प्रीत न करे गवार
0: जाकी सेवा नव नित पावे
1: ऐसे मूढ़ा मन नहीं लावे
0: जो ठाकुर सदा हजूरे
1: जाको अंधा जानत दूरे
0: जाकी टहल पावे दरगाह मान
1: तसे बसारे मुग्धा जान
0: सदा सदा इह भूलनहार
1: नानक रखनहार अपार
0: रतन त्याग कौडी संग रचै
1: साच छोड़ झूठ संग मचै
0: जो छड़ना सो अस्थिर कर मानै
1: जो होवन सो दूर प्राण
0: छोट जाए तिस का श्रम करे
1: संग सहाय तिस पर हरे
0: चंदन लेप उतारे धोए
1: कर तप प्रीत भसम संग होए
0: अंध कूप में पतित बिकराल
1: नानक काड लियो प्रभु दयाल
0: दूत पशु की मानस जात
1: लोक बचारा करे दिन रात
0: बाहर भेख अंतर मल माया
1: शब्द नाहे कश करे छपाया
0: बाहर ज्ञान ध्यान इशनान
1: अंतर व्यापै लोप समान
0: अंतर अगन बाहर तन स्वाह
1: गल पात्र कैसे तरे अथा
0: जा कै अंतर बसै प्रभु आप
1: नानक तेजन सहर समाज
0: सुन अंधा कैसे मार मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: यतन करै तो भी सुर भंग
0: जै पिंगल पर्वत पर भवन
1: नहीं होत ऊहा उस गमन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई ता स्यों प्रीत
0: बलुआ के गृह भीतर बसै
1: अंत केल माया रंग रसै
0: दृढ़ कर्मा ने मन प्रतीत
1: काल न आवै मूढ़े चीत
0: बैर विरोध काम क्रोध मोह
1: झूठ प्रकार महा लोभ त्रोह
0: याहू जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारक तेरे
1: तुमरी कृपा में सुख घनेरे
0: कोई न जाने तुमरा अंत
1: ऊचे ते ऊचा भगवंत
0: सगल समग्री तुमरा सूत्रधारी
1: तुमते हुए सो आज्ञाकारी
0: तुमरी

0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਮਨੋਰਥ ਫਿਰ ਤੇ ਸਭ ਕਾਜੈ
0: ਨਾਮ ਰੰਗ ਸਰਬ ਸੁਖੋ ਹੇ
1: ਪ੍ਰਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨਾ ਹਾਰ
1: ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਨੂੰ ਕੈ ਸੰਗ
0: ਦੂਜਾ ਦੇਖੇ ਕਰੇ ਵਿਵੇਕ
1: ਆਪੇ ਏਕਾ ਪਿਆ ਨੇ
0: ਮਰੈ ਨਾ ਪਿੰਸੈ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸੈ ਸਮਝੈ ਆਪ
1: ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੇ ਹਾਰ
0: ਕੁਸਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੇ ਹਾਰ
1: ਕੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰ ਹੁਣ ਵਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
1: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ
0: ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਿਚਾਏ
0: ਸੰਤ ਦੁਖੀ ਕਾ ਥਾਓ ਕੋ ਨਾਹੀ
1: ਨਾਨਕ ਸੰਤ ਭਾਵੈ ਤਾਂ ਇਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਈ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਨ ਲੱਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ
1: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉਂ ਜਲ ਬਿਹੂਨ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਗਵਾੜ ਤੇ ਖੇਤ ਮਹਿ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਤ ਮਿਥਿਆ ਕਹਿਤ
0: ਕੀਰਤਨ ਦਿੱਕਾ ਧੁਰ ਹੀ ਪਿਆ
1: ਨਾਨਕ ਜੋ ਤਿਸ ਭਾਵੇ ਸੂਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਪਾਇਆ ਕੀਰਤਨ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸ ਕੀ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਰੱਬੀ ਉਸਤ ਕਰਹੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
1: ਵਡਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਈ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ
1: ਦੇਵਨ ਕਉ ਏਕੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਹੀ
1: ਔਰ ਮੈਂ ਤਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਕੈ ਕਿਸ਼ਨਾ ਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਘਨ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਬੇਖਾ ਪੁਰਕਾ ਰੰਗ
1: ਸਾਧ ਸੰਗ ਪਿੰਡ ਸਹਿ ਸਭ ਸੰਗ
0: ਚਲੋ ਮਾਰਗ ਗੋਬਿੰਦ
1: ਪਾਪ ਜਪੀਏ ਹਰ ਬਿੰਦ
0: ਹਰ ਹਰ ਕਰਮ ਸ਼ਰਵਣ ਹਰ ਕਥਾ
1: ਦਰਗਿਆ ਨਾਨਕ ਉਜਲ ਮੱਥਾ
0: ਵੜ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਣੈ
1: ਤੇ ਤੁਤ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਅਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ समय सोई निर्वाण।
0: एक ऊपर जिस जन की आशा,
1: जिसकी कटिए जन की फसा,
0: पार ब्रह्म की जिस मन भूख,
1: नानक किसने लागे दुख,
0: जिसको हर ब्रह्म मन जित आवे,
1: सो संत सोहेला नहीं दुलावे,
0: जिस प्रभु अपना कृपा करे,
1: सो सेवको किस्ते दरे,
0: जैसा सत ऐसा दृष्ट आया,
1: अपने कार्य में आप समाया।

0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਬੁਝਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਖਮ ਸੋਈ ਅਸਥੂਲ
0: ਮੈਂ ਕਿਸ਼ਚਨ ਮੈਂ ਨਹਿ ਕਿਸ਼ ਮਰੈ
1: ਆਪਣ ਚਲਤੇ ਆਪ ਹੀ ਕਰੇ
0: ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ ਰਚ ਥਾ ਬਿਉਥਾ
0: ਅਵਨਾਸੀ ਨਾਹੀ ਕਿਸ਼ ਖੰਡ
1: ਧਾਰਨ ਧਾਰ ਰਿਹਾ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਤਾਪ ਸਹਿ ਹਰ ਸੰਗ
0: ਸਹਿ ਸਭਾਈ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਜਪ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ
1: ਸੁਖ ਨਿਧਾਨ ਉਹਨੂੰ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾ ਹੈ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਜਾਂ ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਭ ਜਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸਤੇ ਪਰੈ ਨਾਹੀ ਕਿਛ ਹੋਏ
0: ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਅਪਮਤ ਪੀਸਰ ਕ੍ਰਿਸ਼ਨ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਵਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗਤ ਰਹਿ ਸੰਸਾਰ
1: ਜਨ ਕਾ ਸੇਵ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਾ ਜਨਮਾਨਿਆ
0: ਨਾਨਕ ਰਾਵਣ ਤਿੰਨ ਮੂਲ ਪਛਾਣੇ
1: ਜਾਂ ਕਰ ਹਿਰਦਾ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਪੂਜੈ ਪੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਧ ਸਾਧ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰੱਖੈ
0: ਤਾਂ ਕਿ ਕਦਮਿਤ ਕੋਈ ਨਾ ਲੱਖੈ
1: ਆਪਕੇ ਸੇਵਕ ਕੋ ਕੋਊ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿਕਰ ਰੱਖੈ
0: ਭਸਮ ਕਰੈ ਲਸਕਰ ਕੋਟ ਲੱਗ
1: ਜਿਸ ਕਾ ਸ਼ਾਸਨ ਕੱਢ ਤੇ ਆਪ
0: ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰੱਖੈ ਹਵ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰ ਪ੍ਰਭ ਜਪੀ ਹੈ
0: ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਰਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਹੋ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਦਿਨ ਕੀ ਓਟ ਲੇਹ
0: ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੇ ਦਰਸ ਸਭ ਪਾਪ ਮਿਟਾਵੈ
1: ਅਬਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰ ਨਾਨਕ ਹਰ ਗੁਣ ਗਾਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਰਸ਼ ਨਾ ਜਨਾਵੈ
0: ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਭਜਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਹਿ ਗੁਰ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨਾ ਪਹੁੰਚਤ ਪ੍ਰਾਣੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਰਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨਾ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਬੋਧ ਬੋਧ ਰਵਿਆ ਰੂਪ ਰੰਗ
0: ਪ੍ਰਕਾਸ਼ ਸਾਧ ਕਾ ਸੰਗ
1: ਰਚ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਤਨ ਸਾਰ ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੋ ਪਾਪ ਸਮੀਤ ਪਸਾਰੋ
0: ਚਰਨ ਕਮਲ ਵਿਦ ਮੈਂ ਔਰ ਧਾਰੋ
1: ਕਰਮ ਕਾਨ ਸੋ ਪ੍ਰਭ ਸਮਰੱਥ
0: ਨਿਰ ਕਰ ਗਹੁ ਨਾਮ ਹਰ ਵਥ
1: ਇਹੋ ਧਨ ਸੰਚੋ ਹੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰੱਖੋ ਮਨ ਮਾਹੀ
0: ਸਰਬ ਰੋਗ ਨਾਨਕ ਮਿਟ ਜਾਹੀ
1: ਜਿਸ ਧਨ ਕੋ ਚਾਰ ਪੁੰਟ ਉੱਠ ਧਾਵੇ
0: ਸੋ ਧਨ ਹਰ ਸੇ ਵਾਤੇ ਪਾਵੇ
1: ਜਿਸ ਸੁਖ ਕੋ ਨਿਤ ਬਾਂਛੇ ਮੀਤ
0: ਸੋ ਸੁਖ ਸਾਧੂ ਸੰਗ ਪ੍ਰੀਤ
1: ਜਿਸ ਸੋਭਾ ਕੋ ਕਰੇ ਭਲੀ ਕਰਨੀ
0: ਸਾਸੋ ਬਾਬਰ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨਾ ਜਾਏ
0: ਰੋਗ ਮਟੈ ਹਰ ਅਵਖਦ ਲਾਏ
1: ਸਰਬ ਨਿਧਾਨ ਜਾਣੈ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਈ
0: ਤੇ ਆ ਬੈਠਾ
1: ਤਾਂ ਕੋ ਵਿਘਨ ਨਾ ਲਾਗੈ ਕੋਈ
0: ਜਾ ਕੇ ਹਿਰਦੈ ਵਸੈ ਹਰ ਸੋਏ
1: ਕਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਇਤ ਕਰ ਜਾਈ ਵਸੈ ਅਬਿਨਾਸੀ
0: ਨਾਨਕ ਘਾਟੀ ਜਮ ਫਾਸੀ
1: ਮਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰੂਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਥਿ ਰਹਿ ਧਨਾ
0: ਜਲ ਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬ ਹਰ ਬਨੇਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਤੀ ਮਾਤੋਂ ਲੇਹ ਜਾਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਬਾਇ ਨਾਨਕ ਗੁਣ ਗਾਉ
1: ਗੁਣ ਗਾਵਤ ਤੇਰੀ ਉਤਰ ਸਮੈਲ
0: ਜਨਸ ਜਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨਪ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸਭ ਦਰਗਹਿ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰਿਓ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੀ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਜੈ ਚਾਹੋ ਸਾਧਕ ਸੰਗ
1: ਹਰੀ ਸਰਨ ਆਨ ਸਤਿਆਗ
0: ਅੰਤਰ ਪ੍ਰਕਾਸ਼ ਅੰਦਨ ਲਿਵਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਾਨ ਕੋ ਪ੍ਰਭ ਹੋਇਓ ਦਯਾਲ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੇ ਉਪਰਮ ਗਿਆ
1: ਜਿਸ ਪੁੰਨੀ ਸਰਧਾ ਸਭ ਪੂਰੀ
0: ਕਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੈ ਜੇ ਕੀਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ
0: ਗੁਰਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰੈ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਤਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਰਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਵ
1: ਨੇਤਰੋਂ ਵੇਖ ਦਰ ਸੁਖ ਹੋਏ
0: ਮਨ ਵਿਖ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਅੱਲਾ ਕੋ ਪਾਵੇ ਸੰਗ
1: ਏਕ ਬਸ ਦੀ ਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕੀ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਯਾਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਸਾਧ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਭਾਏ ਲਾਵੇ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਰਗੁਣ

0: ਤਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸ਼ਟੇ ਤਾ
0: ਆਪਨ ਤਪ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧਕ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਧ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਹੀ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜਹ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਕ ਦੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੈ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਬ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨ ਅਤੁਲੈ
0: ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਪ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਆਜ ਸਮਨੋ ਵਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਕੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਵੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਖ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਤੁਬਰੇ ਰਾਖਣ ਹਾਰ ਧਿਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਤਿਸ ਜਨ ਕੋ ਕੋਇ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨ ਜਾਈਏ ਚਰਤ ਬਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਾਪਤੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮਹਿ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੁ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨਕ ਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਥਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਸਾ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਤ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਤ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲ ਤਾਂ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਿਵਹੀ ਖੇਪ ਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਤ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਿਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਇਹ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਕਿਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਗਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ, ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ। ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ ਗਿਆਨੀ ਜੀ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है जरूर बहुत वड्डा बेईमान होवेगा, क्योंकि पापा बाजो होवे नाही मोया सात ना जाए, बहुत वड्डे पाप ना कीते जान तो इतना धन कठा ही नहीं होंदा। फिर पाप का बोझ लाण वास्ते दान, महाराज कहंदे ने किस तरह हो सकदा जिहड़ा कठा कीता है पाप नाल, प्राप्त कीता है पाप नाल, उहदे देण नाल पुन किस तरह हो गया। सती पाप कर सत कमाए, खैर धार्मिक इकट्ठ धार्मिक सूझ बूझ नूं पैदा करन वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर विच प्रवेश उसनों मिलदा है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वै सर्व संभाले। एक होर भी अर्ज करदे हां, परमात्मा निराकार है आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप है अनूप है। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तम अमजबे, नमस्कार है प्रभु तैनू, तेरा कोई मजहब नहीं, कोई मजहब। नमस्तम अमजबे, नमस्तस्त अजबे, हे अजब स्वरूप परमात्मा तैनू नमस्कार, तेरा कोई मजहब नहीं। ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बौद्धी है, तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत ते बड़ी जुरत दिखा रहे ने थे, नमस्तम अमजबे, नमस्कार है प्रभु तेनू, तू अमजब है, तेरा कोई मजहब नहीं। मजहब एक रास्ता है, मजहब दा अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए है। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारियां नदियां सागर दी तरफ जांदियां ने, हर नदी का किसे मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हों का इलाकों नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे वगदा है। फिर इन्हों के नाम ने, फिर दजला है, फरात है, ये इराक दे विच वगदे ने, तो मुलक ते इलाके दा संबंध उन्हां नाल जुड़ंदा है भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम इको हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੂਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ, ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਨੇ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ شخصی حکومت دا کرشما ہوئے، شکتی ہوئے، مان مریادا ہوئے، جلال ہوئے، جلال پاتشاہی ہو یا جمہوری تماشا ہو، جدا ہو دین سیاست سے تو رہ جاتی ہے چنگیزی. صرف دھرم نو کڑ دیو، کہندے چاہے شخصی حکومت ہوئے، کنگڈم ہوئے، تے چاہے ڈیموکریسی ہوئے، صرف دھرم نو کڑ دیو تو حکومت کر رہے ہیں چنگیز خان، ہلاکو، ہٹلر، موسولینی. پھر ہٹلر کی کرے گا؟ 2.5 کروڑ بندیاں نو قتل کرے گا. بندیاں نو سکھ دین واسطے 2.5 کروڑ بندیاں نو قتل کرنا ہے. کرانتی لیان واسطے 3 کروڑ بندیاں نو مارنا ہے. ماؤسو تنگ نے 3 کروڑ بندیاں نو مار کے تے 3 کروڑ نو اجاڑ کے کرانتی لیاندی سی چائنا. جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی. دھارمک منک دے بند بند کیوں کٹ دیتے گئے؟ ایک کوندا ہے کروڑاں دی بھیڑ ادھارمک لوگاں دی. دھارمک منک سولی تے کیوں چڑھیا؟ بڑی بھاری بھیڑ دیکھن والی سی، بھیڑ دیکھ رہی ہے سولی تے، چڑھایا جا رہا ہے. بھیڑ ادھارمک لوکاں دی، ایک دھارمک منک نو سولی دیتی جا رہی. بھیڑ پاپیاں دی، ایک دھارمک منک دا چاندنی چونک دے گلا کٹیا جا رہا، شہید کیتا جا رہا. بھیڑ ظالماں دی سی، ایک معصوم بچیاں نو، 2 معصوم بچیاں نو دیواراں چنیا جا رہا. یہ تھوڑے ہوندے نے، کلا ہوندا ہے. کلا بھی ہر شہر دے نہیں ہوندا. میں ایک دفعہ پھر دوران لگا، ہر شہر دے چوٹی دے دھنوان ہون گے اور انہاں نوں مان بھی ملے گا دھن کر کے. ہر شہر دے چوٹی دے کاروباری ہون گے، ہر شہر دے دارشنک فلاسفر کلاکار بھی ہون گے، ہر شہر دے راجنیتک ہوندے نے، سائنٹسٹ ہوندے نے، ہر شہر دے لور قانون نوں سمجھن واسطے سمجھن والے وکیل بھی ہون گے اور ہوندے نے. ہر شہر دے برہم گیانی نہیں ہوندا، ہر شہر دے سنت نہیں ہوندا، ہر شہر دے کوئی رب نال جڑی ہوئی آتما نہیں ہوندی. اگر ہوندی تے سانو ارداس وچ شبد ایڈ کرن دی لوڑ نہیں سی. ہے گرو دیو رحمت کر، سہی سنت گرمک پیارے میل، جنہ ملیا تیرا نام چیتے، تیری یاد بنے. بہت اوکھا ہے مضمون گرو نو سمجھنا سمجھانا، پربھو نو سمجھنا سمجھانا، بہت باریک مضمون ہے، اتی سوکشم مضمون ہے، اتی سوکشم. اس واسطے چوٹی دا سائنٹسٹ بھی نہیں پہنچ سکیا اتھے جتھے ایک بھگت پہنچ جاندا ہے. پنڈت سور چھتر پت راجا، بھگت برابر اور نہ کوئے. کوئی سور بیر، کوئی چھتر پتی راجا، کوئی چوٹی دا گیانی، کوئی چوٹی دا دارشنک تے سائنٹسٹ اتھے نہیں پہنچ سکدا جتھے بھگت پہنچ جاندا ہے، جتھے برہم گیانی جو ہے پہنچ جاندا ہے. تو میں پھر عرض کراں، در گھر کی سوجی نہ ہے، گھر ہے پرماتما، در ہے گرو. اور در گھر نالوں الگ نہیں ہوندا، اسے نو در کہندن جو گھر دے نال لگے ہوئے. تے گھر دے جانا ہے در دے چو لنگنا پے گا، در دے چ لنگ کے گھر دے چ پرویش ملے گا. دو شبد میں کہاں خلاصہ پھر، جو پرکاش دے روپ دے چ پرماتما ہے، وہی شبد دے روپ دے چ گرو ہے، اور جو شبد دے روپ دے چ گرو ہے وہی پرکاش دے روپ دے چ پرماتما ہے. اور جو پرکاش دے روپ دے چ گھر ہے وہی شبد دے روپ دے چ در ہے، اور جو شبد دے روپ دے چ در ہے وہی پرکاش دے روپ دے چ گھر ہے. جو پرماتما دے روپ دے چ گھر ہے ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਕਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਕਸ਼ਮ ਸਰੀਰ ਨੂੰ ਨਹੀਂ ਸਾੜਦੀ।

ਨੇ ਬੈਠੇ ਨੇ ਇਤਨੇ ਸਤਸੰਗ ਦੇ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ ਦੂਸਰਾ ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ,

0: दूसरे असाधारण कौन? जैसे 2.5 करोड़ बंदियां दा कातल है हिटलर। औरंगजेब अपने 3 भरावां नू मार के, भतीजियां नू मार के, अपने प्यो नू जेल दे च पा के सिंघासन ते बैठा है। ये कम कोई ओ कर सकदा जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा है। भतीजियां नू भी मार दो, भरावां नू भी मार दो, बुढ़े प्यो नू भी जेल दे तड़पा के मारो। वड्डी भैन जहां आरा आई, उन्हों जद पता चलिया कि दारे नू भी मार दिता है। सुनिया सी उसने पहले शुजा नू मार दिता है, मुराद नू मार दिता है, पर जद हुण पता चलिया दारे नू भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी, सूफी फकीरां दी ज्यादा संगत विच रहिंदा सी। फकीर तबीयत इंसान सी। जहां आ रहा है वड्डी भैण इस बिरा नाल बड़ा प्यार करदी सी और बड़ियां दुआवां देंदी सी, तो खुदा दे मार्ग ते चले हैं, खुदा तेनू अपने घर तक पहुंचावे, तेनू पूरे बोध हासिल होवे। पर जद पता चलिया, बड़ी बेदर्दी नाल औरंगजेब ने दारे नू भी कतल कर दिता। रोंदी हुई आई औरंगजेब कोल, पहले ते बड़ी ताड़ना कीती, मूर्खा तू एक ही कीता, मासूम बेरा, खुदा तरस बेरा, खुदा शनास जो सी, और बड़ा फैज दिल बंदा, फयाज दिल बंदा, बड़ा दानी मिजाज दा, तू उन्हों भी मार दिता है। कहने अंदर इतना जोश आया, जहां आरा ने हथ चुक लिया औरंगजेब नू मारन वास्ते, ए तू की कीता? औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ए कम कोई ओ कर सकदा है जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा, हिटलर जैसियां दा जल्दी जन्म नहीं आउंदा, हरनाकस जैसियां दा जल्दी जन्म नहीं आउंदा। कितना मूड, कितना अचेत, पशुआं नू मात कर गया। 7 साल दे प्रहलाद नू, मासूम बच्चा है, हरनाकश कहिंदा तू जपया कर, जल हरनाकश, थल हरनाकश, ताकि तेनू वेख के होर बच्चे भी जपन, कि असी निरंकार करके दुनिया विच जाने जाइए। निरंकार होने की तौफीक मनुख नो निरंकार ने दिती है। ध्यान नाल सुनना, निरंकार होने की उमंग ते तड़प भी मनुख नो दिती है। मनुख ऐसा जीवन चाहता है जिहदे च मौत ना होवे, ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले, उस महाशक्ति दा ना ही ते परमात्मा और की है। मनुख परमात्मा होना चाहता है, होना चाहता है। परमात्मा होण दी सौगात परमात्मा ने हर मनुख नू दित्ती है, हर एक नू दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नू वेखण दी तौफीक नहीं, पर वेखदा है। परमात्मा सुनदा है, पेखत सुनत सदा है संगे, मैं मूर्ख जानिया दूरी है। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ ਅਨਾਹਦ ਨਾ। ਮਨੁੱਖ ਵੀ ਸੁਣਦਾ ਹੈ, ਵੇਖਦਾ ਹੈ, ਮਨੁੱਖ ਵੀ ਸਮਝਦਾ ਹੈ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ, ਔਰ ਇੰਜ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਹੂਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐ ਅੰਮ੍ਰਿਤ ਵੇਲੇ 4:30 ਇਹ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤੇ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ, ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾ, ਧਨਵਾਨ ਹੋ ਜਾ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਤੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਨੀ, ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ। ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ, ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

Through.

Pass through,

ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਿਮਰਨ ਦੇ ਨਾਲ ਗੁਰੂ ਚਰਨਾਂ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਭਾਈ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਦੁਪਹਿਰੇ 3:30 ਤੋਂ 6 ਵਜੇ ਤੱਕ ਨਵੀਂ ਬਿਲਡਿੰਗ ਦੇ ਵਿੱਚ ਪ੍ਰਸ਼ਨ ਉੱਤਰ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਣੀ ਹੈ। ਗਿਆਨੀ ਜਾਮਲ ਸਿੰਘ ਅਤੇ ਹੋਰ ਸਾਡੇ ਵੀਰਾਂ ਨੇ, ਵੱਧ ਤੋਂ ਵੱਧ ਸੰਗਤਾਂ ਨੇ, ਜੋ ਵੀ ਗੁਰਮਤਿ ਦੇ ਨਾਲ ਸੰਬੰਧਿਤ ਕੋਈ ਵਿਚਾਰ ਕੋਈ ਪ੍ਰਸ਼ਨ ਹੋਵੇ ਉਹ ਆਪ ਜੀ ਨੇ ਸਿੰਘਾਂ ਦੇ ਨਾਲ ਜ਼ਰੂਰ ਸਾਂਝ ਪਾਉਣੀ ਹੈ। ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸੰਪੂਰਨਤਾ ਦਿਵਸ ਹੈ। ਕੱਲ੍ਹ ਨੂੰ ਹੀ ਸ਼ਾਮ ਨੂੰ ਗੁਰਬਾਣੀ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਹੋਵੇਗੀ। ਅਤੇ ਸਾਧ ਸੰਗਤ ਜੀਓ, ਕੱਲ੍ਹ ਨੂੰ ਦੁਪਹਿਰੇ 1 ਤੋਂ 2 ਕੈਲਗਰੀ ਤੋਂ ਆ ਰਹੇ ਵੀਰ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਤਿਕਾਰ ਦੇ ਬਾਬਤ ਸੰਗਤਾਂ ਨੂੰ ਸੰਬੋਧਨ ਹੋਣਾ ਹੈ। ਕਿਵੇਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੀਦਾ ਹੈ, ਕਿਵੇਂ ਆਪਾਂ ਨੂੰ ਘਰਾਂ ਵਿੱਚ ਗੁਟਕਾ ਸਾਹਿਬ ਪੋਥੀਆਂ ਸਾਹਿਬ ਬਿਰਾਜਮਾਨ ਕਰਨੀਆਂ ਚਾਹੀਦੀਆਂ ਨੇ, ਕਿਵੇਂ ਸੁੱਖ ਹਾਸਲ ਹੋਣਾ ਚਾਹੀਦਾ ਹੈ। ਤੋ ਸੰਗਤ ਜੀ, ਉਹ ਵੀ ਆਪਾਂ ਨੇ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰਨੀਆਂ ਕੱਲ੍ਹ ਐਤਵਾਰ ਦੁਪਹਿਰੇ 1 ਤੋਂ 2 ਅਤੇ ਸਵੇਰੇ 9 ਤੋਂ ਸਾਰਾ ਦਿਨ ਸ਼ਾਮ ਤੱਕ ਉਹਨਾਂ ਹੀ ਵੀਰਾਂ ਨੇ ਬਾਹਰ ਫਰੰਟ ਦੇ ਉੱਪਰ ਉੱਥੇ ਵੀ ਆਪਣਾ ਜੋ ਐਗਜੀਬਿਸ਼ਨ ਲਾ ਕੇ ਰੱਖਣਾ ਹੈ। ਤੋ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਹਨ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਤੋਂ ਆਸਾ ਜੀਆਂ ਦੀ ਵਾਰ ਕੀਰਤਨ ਸਰਵਣ ਕਰਦੇ ਹਾਂ।

ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਓਨੀ ਮੰਦਰ ਪੈਰ ਨਾ ਰੱਖਿਓ ਕਰ ਸੋਕਰੀ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

ਐਸਾ ਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗਨ ਤੂੜ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੈ ਥੁਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ।

0: ਵਿੱਚ ਕੋਈ ਦੋ ਰਾਇਵਾਂ ਨਹੀਂ, ਗੁਰੂ ਮਹਾਰਾਜ ਜੀ ਦੀ ਅਪਰ ਅਪਾਰ ਬਖਸ਼ਿਸ਼ ਹੈ ਤੁਹਾਡੇ ਵਿਦੇਸ਼ਾਂ ਵਿੱਚ ਵਾਸਤੇ ਸੱਜਣਾ ਦੇ ਉੱਤੇ। ਕਿ ਮੈਂ ਹਮੇਸ਼ਾ ਗੱਲ ਕਰਿਆ ਕਰਦਾ ਹੈ ਕਿ ਅਸਲੀ ਗੁਰ ਮਰਿਆਦਾ ਨੂੰ ਤੁਸੀਂ ਸਾਂਭ ਕੇ ਰੱਖਣ ਵਾਲੇ ਸੱਜਣ ਹੋ, ਗੁਰੂ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਇਹ ਪਰੰਪਰਾਵਾਂ ਜਿਹੜੀਆਂ ਵਿਆਹਾਂ ਦੀਆਂ, ਇਹ ਮਰਿਆਦਾ ਦੇ ਰੂਪ ਦੇ ਵਿੱਚ ਕਿੱਦਾਂ ਨਿਭਾਉਣੀਆਂ ਇਹ ਤੁਹਾਨੂੰ ਪਤਾ ਹੈ, ਔਰ ਸ਼ਹਿਨਸ਼ਾਹ ਕਿਰਪਾ ਕਰਨ ਇੱਥੇ ਦੇ ਬੱਚਿਆਂ ਨੂੰ ਪਤਾ, ਸਤਿਕਾਰਯੋਗ ਬਜ਼ੁਰਗਾਂ ਨੂੰ, ਸਭ ਨੂੰ ਪਤਾ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਕਿੱਦਾਂ ਬੈਠ ਕੇ ਆਨੰਦ ਕਾਰਜ ਹੁੰਦੇ ਆ। ਬੜੀ ਸਤਿਗੁਰਾਂ ਦੀ ਮਹਾਨ ਕਿਰਪਾ ਹੈ ਕਿ ਸਾਡੀ ਕੌਮ ਨੂੰ ਆਨੰਦ ਕਾਰਜ
1: ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਆਪਾਂ ਕਿਵੇਂ ਕਰ ਸਕਦੇ ਹਾਂ, ਪ੍ਰਕਾਸ਼ ਕਿਵੇਂ ਕਰਨਾ ਚਾਹੀਦਾ, ਸੁੱਖ ਆਸਣ ਕਿਵੇਂ ਕਰਨਾ ਚਾਹੀਦਾ, ਘਰਾਂ ਵਿੱਚ ਪੋਥੀਆਂ ਸਾਹਿਬ ਗੁਟਕਾ ਸਾਹਿਬ। ਕਈ ਵਾਰ ਵੇਖਿਆ ਨਾ ਆਪਾਂ ਕਿ ਜਦੋਂ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਦਾ ਸੁੱਖ ਆਸਣ ਕਰ ਲੱਗਦੇ ਨਾ ਜੀ, ਚੋਲੀ ਵਿੱਚ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਪਾਉਂਦੇ ਆ ਤੇ ਕੱਪੜੇ ਨੂੰ ਨਹੀਂ ਹਿਲਾਉਂਦੇ ਤੇ ਗੁਟਕਾ ਸਾਹਿਬ ਨੂੰ ਘੁਮਾ ਦਿੰਦੇ ਇਸ ਤਰ੍ਹਾਂ ਦੋ ਤਿੰਨ ਚਾਰ ਵਾਰ। ਇਹ ਬਹੁਤ ਵੱਡੀ ਗਲਤੀ ਆ। ਚਾਹੀਦਾ ਤਾਂ ਗੁਟਕਾ ਸਾਹਿਬ ਇੱਕ ਤਾਂ ਸਥਿਰ ਰੱਖੋ, ਕੱਪੜੇ ਨੂੰ ਘੁਮਾਓ ਚਾਰ ਚੁਫੇਰੇ ਇਸ ਤਰ੍ਹਾਂ, ਫਿਰ ਉਹਨੂੰ ਯੋਗ ਸਹੀ ਕਰਨਾ ਕੱਪੜੇ ਨੂੰ। ਇਹ ਨਾ ਹੋਵੇ ਕੋਈ ਇੱਧਰ ਨੂੰ ਨਿਕਲਿਆ, ਕੋਈ ਇੱਧਰ ਨੂੰ ਨਿਕਲਿਆ ਹੋਵੇ, ਸਤਿਕਾਰ ਦੇ ਨਾਲ। ਤੋ ਇਹ ਸਾਰਾ ਕੁਛ ਉਹ ਕਹਿਲਗੁਰੀ ਤੇ ਵੀਰਾਂ ਨੇ ਅੱਜ ਸੰਗਤਾਂ ਦੇ ਨਾਲੇ ਇੱਥੇ ਲਾਈਵ ਚਲਾਉਣਗੇ, ਦੱਸਣਗੇ ਵੀ ਆਹ ਚੀਜ਼ ਇਸ ਤਰ੍ਹਾਂ, ਇਹ ਗਲਤ ਆ, ਆਹ ਠੀਕ ਆ, ਇੱਦਾਂ ਕਿ ਸੰਗਤਾਂ ਨੂੰ ਸਮਝ ਪੈ ਜੇ। ਇਹ ਇੱਥੇ ਕੱਲ੍ਹ ਨੂੰ ਇੱਕ ਤੋਂ ਦੋ ਆ ਅਤੇ ਸਾਰੀ ਦਿਹਾੜੀ ਐਤਵਾਰ ਕੱਲ੍ਹ ਨੂੰ ਉੱਥੇ ਬਾਹਰ ਸਾਹਮਣੇ ਫਰੰਟ 'ਤੇ 9 ਤੋਂ ਸ਼ਾਮਾਂ ਤੱਕ ਉਹਨਾਂ ਦਾ ਐਗਜੀਬਿਸ਼ਨ ਚੱਲਦਾ ਰਹਿਣਾ ਅਤੇ ਜ਼ਰੂਰ ਆਪਾਂ ਨੂੰ ਹਾਜ਼ਰੀਆਂ ਭਰਨੀਆਂ ਚਾਹੀਦੀਆਂ। ਵੇਖੋ ਕਿੰਡੀਆਂ ਵੱਡ ਮੁੱਲੀਆਂ ਦਾਤਾਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਆ, ਲੋੜ ਆ। ਆਹ ਸਾਡੇ ਬੱਚੇ ਆਉਂਦੇ ਨਹੀਂ ਨਾ ਜੀ ਇੱਥੇ ਸਮਾਗਮਾਂ ਵਿੱਚ, ਵਿਆਹਾਂ 'ਚ ਵੀ ਨਹੀਂ ਆਉਂਦੇ। ਆਹ ਕਈ ਵਾਰ ਅਸੀਂ ਆਨੰਦ ਕਾਰਜ ਕਰਾਉਣ ਲੱਗਦੇ ਹਾਂ ਅਤੇ ਮੁੰਡੇ ਨੂੰ ਪਤਾ ਨਹੀਂ ਹੁੰਦਾ ਵੀ ਤੁਰਨਾ, ਉਹ ਇੱਧਰ ਨੂੰ ਤੁਰ ਪੈਂਦਾ, ਕੁੜੀਆਂ ਪੱਲਾ ਖਿੱਚਦੀਆਂ ਇੱਧਰ ਇੱਧਰ ਨੂੰ, ਮਜ਼ਾਕ ਵੀ ਬਣ ਜਾਂਦਾ, ਸੰਗਤ ਹੱਸਣ ਵੀ ਲੱਗ ਪੈਂਦੀ ਉਦੋਂ। ਆਓ ਵੇਖੋ ਇੱਥੇ ਹੋਰ ਕੀ ਰਿਹਾ ਹੈ। ਆਹ ਥੋੜ੍ਹੇ ਦਿਨ ਪਹਿਲਾਂ ਅਸੀਂ ਇੰਟਰਵਿਊ ਦਿੱਤੀ ਰੇਡੂਏ 'ਤੇ, ਉੱਥੇ ਕੁਝ ਤਰ੍ਹਾਂ ਦੇ ਵਿਚਾਰਾਂ ਚੱਲੀਆਂ ਤਾਂ ਉਹਦੇ ਵਿੱਚ ਅਸੀਂ ਇਹ ਬੇਨਤੀ ਕੀਤੀ ਸੀ ਕਿ ਵੀ ਇਕੱਲਾ ਨਗਰ ਕੀਰਤਨ ਲੰਗਰ ਨਾ ਵੇਖਿਆ ਕਰੋ। ਠੀਕ ਹੈ, ਛਕਣਾ ਆਪਾਂ ਸਾਡੇ ਵਾਸਤੇ ਸੰਗਤਾਂ ਵਾਸਤੇ ਹੀ ਆ, ਪਰ ਇਹ ਨਾ ਹੋਵੇ ਫੋਨ ਕਰ ਉਹ ਫਲਾਣੇ ਸਟਾਲ ਦੇ ਉੱਪਰ ਆਹ ਚੀਜ਼ਾਂ ਬਣੀਆਂ, ਭੱਜ ਕੇ ਆ ਜਾ। ਇਹ ਵੇਖਿਆ ਕਰੋ ਵੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਾਗੀ ਸਿੰਘ ਉਹ ਸ਼ਬਦ ਕਿਹੜੇ ਪੜ੍ਹ ਰਿਹਾ, ਜਾਂ ਉੱਥੇ ਕੋਈ ਪ੍ਰਚਾਰ ਕਰ ਰਿਹਾ, ਕੀ ਕਹਿ ਰਿਹਾ ਵੀ ਅੱਜ ਇਸ ਗੁਰੂ ਸਾਹਿਬ ਦਾ ਆਹ ਗੁਰਪੁਰਬ ਆ, ਗੁਰੂ ਸਾਹਿਬ ਨੇ ਸਾਡੇ 'ਤੇ ਪਾਰ ਉਪਕਾਰ ਕੀਤੇ ਆ, ਸਾਨੂੰ ਸਿੱਖ ਮਰਿਆਦਾ 'ਚ ਰਹਿਣ ਵਾਸਤੇ ਪ੍ਰੇਰਿਤ ਕੀਤਾ, ਇਹਦੇ ਨਾਲ ਸਾਡਾ ਮਨੁੱਖਾ ਜਨਮ ਸਫਲ ਹੋਣਾ ਆ। ਉਹ ਚੀਜ਼ਾਂ ਵੱਲ ਵੀ ਖਿਆਲ ਦਿਆ ਕਰੀਏ, ਇਹ ਜ਼ਰੂਰੀ ਆ। ਬਾਅਦ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਚੀਜ਼ਾਂ ਦਾ, ਕੋਈ ਵੀ ਆਪਣਾ ਸਮਾਗਮ ਆ, ਵਿਆਹ ਸ਼ਾਦੀਆਂ 'ਚ ਆਉਂਦੇ ਹਾਂ, ਇਕੱਲਾ ਟੈਂਟ 'ਚ ਨਾ ਰਹਿ ਜਾ ਕਰੀਏ, ਇੱਥੇ ਵੀ ਆਇਆ ਕਰੋ ਲਾਵਾਂ ਵੇਲੇ। ਫਿਰ ਉਹ ਕੀਰਤਨ ਅਰਦਾਸ ਬੇਨਤੀ ਜਾਂ ਢਾਡੀ ਸਿੰਘ ਇੱਕ ਵਾਰ ਲਾਉਂਦੇ, ਸਾਰਾ ਸੁਣ ਕੇ ਫਿਰ ਜਾਇਆ ਕਰੀਏ, ਇਹ ਬੇਨਤੀ ਪ੍ਰਵਾਨ ਹੋਵੇ ਜੀ। ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਉਸਤਾਦ ਜੀ ਗਿਆਨੀ ਕੁਲਦੀਪ ਸਿੰਘ ਜੀ ਖਾਲਸਾ ਵਿਦਿਆਰਥੀ ਦਮਦਮੀ ਟਕਸਾਲ, ਕਿ ਜਿਨ੍ਹਾਂ ਨੇ ਟਕਸਾਲ 'ਚ ਹੀ ਪੜ੍ਹੇ ਨੇ ਜੀ, ਟਕਸਾਲ 'ਚ ਫਿਰ ਇਹਨਾਂ ਨੇ ਪੜ੍ਹਾਇਆ। ਜਦੋਂ ਸਿੰਘਾਂ ਦਾ ਦੌਰ ਸੀ ਉਦੋਂ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਉਦੋਂ ਸਾਰਿਆਂ 'ਤੇ ਬੜੀ ਬਿਪਤਾ ਸੀ। ਇਹ ਵੀ ਭਾਈ ਸਾਹਿਬ ਦਾ ਆਪ ਚੰਗੀ ਵਰਗੇ ਹੋਣਗੇ, ਉਸਤਾਦ ਜੀ ਇਸ ਤਰ੍ਹਾਂ ਦੇ ਸੀ, ਇਹਦੇ ਆਪ ਚੰਗੀ ਦਾ ਪਾਠ ਕਰਦਾ ਜੀ। ਇਹਨਾਂ ਨੂੰ ਉੱਥੋਂ ਰੂਹ ਪੋਸ਼ ਹੋਣਾ ਪਿਆ, ਨੱਠਣਾ ਪਿਆ, ਫਿਰ ਬਾਅਦ ਵਿੱਚ ਫੜੇ ਗਏ, ਫਿਰ ਜੇਲ੍ਹਾਂ ਕੱਟਣੀਆਂ ਪਈਆਂ, ਟੋਰਚਰ ਹੋਏ, ਬੜਾ ਕੁਛ ਹੋਇਆ। ਆਖਿਰਕਾਰ ਜਦੋਂ ਉੱਥੋਂ ਵਾਪਸ ਆਏ, ਬਾਬਾ ਠਾਕਰ ਸਿੰਘ ਸਾਹਿਬ ਜੀ ਕਹਿੰਦੇ ਵੀ ਗਿਆਨੀ ਕੁਲਦੀਪ ਸਿੰਘ ਜੀ ਸਿੰਘਾਂ ਨੂੰ ਪੜ੍ਹਾਇਆ ਕਰੋ, ਕਹਿੰਦੇ ਜੀ ਵੱਡੇ ਭਾਗ ਸਾਡੇ। ਫਿਰ ਇਹਨਾਂ ਉਹ ਸੇਵਾ ਨਿਭਾਈ, ਹੁਣ ਇੱਥੇ ਰਹਿੰਦੇ ਨੇ, ਟਰਾਂਟੋ ਰਹਿੰਦੇ ਨੇ। ਤਾਂ ਉਹਨਾਂ ਤੋਂ ਹੁਣ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੂਟ ਹੈ ਹਮ ਨਿਰਗੁਣ ਲੇਹੋ ਉਬਾਰੀ।

ਅਤੇ ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਸੰਗੀਓ, ਵੱਡੇ ਭਾਗ ਹਨ ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਸਤਿਗੁਰਾਂ ਨੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਮਹੱਲਾਂ ਦੇ ਵਿੱਚ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਤ। ਸੋ ਗੁਰੂ ਮਹਾਰਾਜ ਜੀ ਨੇ ਪਵਿੱਤਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਦੀਦਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੋਲ, ਉਪਰੰਤ ਅਲਾਹੀ ਹੁਕਮ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸਰਬੱਤ ਸੰਗਤ ਦੇ ਭਲੇ ਲਈ ਸਾਂਝਾ ਉਪਦੇਸ਼। ਅਲਾਹੀ ਬਾਣੀ ਦਾ ਨਿਤਨੇਮ ਸਿਮਰਨ ਕੀਰਤਨ ਔਰ ਗੁਰੂ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਸਤਿਗੁਰ ਰਹਿਮਤ ਕਰਨ ਸਤਸੰਗੀਓ, ਕੀਰਤਨ ਦੀ ਹਾਜ਼ਰੀ ਭਰ ਸਨ ਸਤਿਕਾਰਯੋਗ ਬਹੁਤ ਪਿਆਰ ਵਾਲੇ ਹਜ਼ੂਰੀ ਰਾਗੀ ਜਥਾ ਭਾਈ ਸਪਾਈ ਗੁਰਸੇਵਕ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਹਜ਼ੂਰ ਦੀ ਸੇਵਾ ਮਹਾਰਾਜ ਨੇ ਬਖਸ਼ੀ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ। ਟਕਸਾਲ ਵਿੱਚ ਵੀ ਸਾਸੀ ਰਹੇ ਨੇ, ਸੇਵਾ ਪੰਜਾਂ ਪਿਆਰਿਆਂ ਦੀ ਉੱਥੇ ਮਹਾਰਾਜ ਨੇ ਇਹਨਾਂ ਤੋਂ ਲਈ ਹੈ। ਸੋ ਉਹਨਾਂ ਨੂੰ ਸੇਵਾ ਅੰਮ੍ਰਿਤ ਵੇਲੇ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਸਤਸੰਗੀਓ, ਹੁਕਮਨਾਮੇ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨਗੇ। ਜਿਉਂ ਬੁਲਾਏ ਤਿਉਂ ਬੋਲੀਏ ਕੁਦਰਤ ਕਵਣ ਹਮਾਰੀ, ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ ਵਾਹ।

ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸ਼ਾਂਤੀ ਕੇ ਬੰਜਸਮੇ ਦਇਆ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਪਰਉਪਕਾਰ ਕੀਤਾ ਹੈ ਸਤਸੰਗੀਓ ਅਲਾਹੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਸਾਡੇ ਲਈ ਸੰਪਾਦਨਾ ਕਰਕੇ ਇੱਕ ਮਹਾਨ ਪਵਿੱਤਰ ਗ੍ਰੰਥ ਤਿਆਰ ਕੀਤਾ ਗਿਆ ਲਿਖਾਰੀ ਲੱਗੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਜਿੰਨੀ ਗੁਰਬਾਣੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰੀ ਹੈ ਧੁਰ ਕੀ ਔਰ ਭਗਤਾਂ ਕੀ ਬਾਣੀ ਗੁਰਸਿੱਖਾਂ ਦੀ ਬਾਣੀ ਔਰ ਪਟ ਸਾਹਿਬਾਨ ਦੀ ਬਾਣੀ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ ਛੋਟਾ ਕਾਰਜ ਨਹੀਂ ਸੀ ਸਤਸੰਗੀਓ ਬਹੁਤ ਸਾਰੀਆਂ ਕੱਚੀਆਂ ਕਵਿਤਾਵਾਂ ਕੱਚੀ ਬਾਣੀ ਸੋ ਮੀਣਿਆਂ ਨੇ ਲਿਖ ਕੇ ਅਤੇ ਵਿੱਚ ਰਲਾ ਗੱਡਾ ਕਰ ਦਿੱਤਾ ਸੀ ਕਈ ਐਸੇ ਸ਼ਬਦ ਵਿੱਚ ਰਲ ਗਏ ਸੀ ਗੁਰਬਾਣੀ ਵਿੱਚ ਜਿਨ੍ਹਾਂ ਦੀ ਸਾਨੂੰ ਅੱਜ ਵੀ ਸਮਝ ਨਹੀਂ ਅੱਜ ਵੀ ਕਈ ਵਾਰ ਸਤਸੰਗੀਓ ਉਹਨਾਂ ਦੀਆਂ ਲਿਖੀਆਂ ਕਵਿਤਾਵਾਂ ਅਸੀਂ ਪੜ੍ਹ

ਨਹੀਂ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਹਨ, ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਬਣੇ ਅਤੇ ਆਪਾਂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਸਤਿਕਾਰ ਵਿੱਚ ਰੁਮਾਲੇ ਭੇਟ ਕਰਦੇ ਹਾਂ ਬਾਣੀ ਦੇ ਸਤਿਕਾਰ ਲਈ ਸੱਚੇ ਪਾਤਸ਼ਾਹ ਜੀ ਦੇ, ਫਿਰ ਉਹੀ ਪੰਕਤੀਆਂ ਅਸੀਂ ਐਸੇ ਗਲਤ ਥਾਵਾਂ 'ਤੇ ਲਿਖਾਉਂਦੇ ਹਾਂ ਜਿੱਥੇ ਨਿਰਾਦਰ ਹੁੰਦਾ ਸਤਸੰਗ ਨਹੀਂ ਚਾਹੀਦਾ। ਸੋ ਬੇਨਤੀ ਕਰ ਰਿਹਾ ਸਾ ਮੈਂ ਕਿ ਟਰਾਲੀਆਂ ਦੇ ਉੱਤੇ ਛੋਟੇ ਹੁੰਦੇ ਤੁਸੀਂ ਦੇਖਿਆ ਹੈਗਾ ਪੰਜਾਬ 'ਚ ਕਈ ਰਾਂ ਕਿ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਬਾਣੀ ਦੀ ਪੰਕਤੀ ਨਹੀਂ ਗੀ, ਇਹ ਮਿਹਰਬਾਨ ਦੀਆਂ ਮਿਹਰਬਾਨੀਆਂ ਉਹਨੇ ਸਤਸੰਗ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਨੇ। ਸੋ ਇਸ ਲਈ ਇਹ ਜਿਹੜਾ ਹੈ ਕੁਛ ਐਸੇ ਸ਼ਬਦ ਪ੍ਰਚਲਿਤ ਹੋ ਗਏ, ਰਾਗੀ ਸਿੱਖਾਂ ਨੇ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਅਤੇ ਗੁਰੂ ਜੀ ਨੇ ਰੋਕ ਦਿੱਤਾ ਅਤੇ ਪੁੱਛਣ 'ਤੇ ਦੱਸਿਆ ਕਿ ਭਾਈ ਕਿਸੇ ਦੀ ਕੱਚੀ ਕਵਿਤਾ ਲਿਖੀ ਹੈ, ਮਹਾਰਾਜ ਸਾਨੂੰ ਕਿੱਦਾਂ ਸਮਝ ਲੱਗੇ, ਕਰੋ ਕਿਰਪਾ। ਗੁਰੂ ਜੀ ਨੇ ਸੱਦਿਆ ਭਾਈ ਗੁਰਦਾਸ ਜੀ ਨੂੰ, ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਮੀਣੇ ਰਾਲਾ ਗੱਡਾ ਕਰ ਰਹੇ ਨੇ ਗੁਰਬਾਣੀ ਵਿੱਚ, ਇਹਨੂੰ ਆਪਾਂ ਨਿਰਲੇਪ ਕਰੀਏ। ਹੁਕਮਨਾਮੇ ਜਾਰੀ ਕਰ ਦਿੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਜਿੱਥੇ ਜਿੱਥੇ ਵੀ ਕਿਸੇ ਵੀ ਸਿੱਖ ਦੇ ਕੋਲ ਦੇਸ਼ ਵਿਦੇਸ਼ ਵਿੱਚ ਸ਼ੁੱਧ ਸੱਚੀ ਪਵਿੱਤਰ ਬਾਣੀ ਹੋਵੇ ਜਾਂ ਕੁਛ ਵੀ ਹੋਵੇ, ਉਹ ਤੁਸੀਂ ਸਾਰਾ ਹੀ ਅੰਮ੍ਰਿਤਸਰ ਜਮ੍ਹਾਂ ਕਰਾਓ। ਇਹਦਾ ਕਾਰਨ ਸੀ ਕਿ ਕਿਸੇ ਦੇ ਘਰ ਦੇ ਵਿੱਚ ਭੁਲੇਖੇ ਦੇ ਨਾਲ ਵੀ ਕੋਈ ਐਸਾ ਸ਼ਬਦ ਨਾ ਰਹੇ ਜਿਹੜਾ ਕੱਚਾ ਸ਼ਬਦ ਹੈ। ਪਿਛਲੇ ਸਮੇਂ ਹੁੰਦੇ ਸੀ ਇੰਨਾ ਸਤਸੰਗੀਓ, ਉਦੋਂ ਗੁਰਬਾਣੀ ਦਾ ਵਿਕਾਸ ਨਹੀਂ ਸੀ ਹੁੰਦਾ, ਪ੍ਰੈਸਾਂ ਛਪ ਗਈਆਂ ਲਗਾਤਾਰ, ਧੜਾ ਤੜ ਗੁੱਟ ਕੇ ਸਾਹਿਬ ਛਪ ਰਹੇ ਨੇ। ਹਰੇਕ ਗੁਰਦੁਆਰੇ ਸਾਹਿਬ ਵਿਖੇ ਗੁਟਕੇ ਸਾਹਿਬ ਦੇ ਸਤਸੰਗੀਓ ਸਾਂਭ ਸੰਭਾਲ ਲਈ ਬਹੁਤ ਦਿੱਕਤ ਆ ਰਹੀ ਹੈ ਰੁਮਾਲਿਆਂ ਦਾ, ਅਤੇ ਗੁਟਕਿਆਂ ਸਾਹਿਬ ਦਾ ਇੰਨਾ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਸਤਸੰਗੀਓ ਸੰਗਤ ਪਹੁੰਚਾਉਂਦੀ ਘਰਾਂ ਦੇ ਵਿੱਚੋਂ ਬਿਰਧ ਗੁਟਕੇ ਸਾਹਿਬ। ਸੋ ਬੇਨਤੀ ਕੀਤੀ ਸੀ ਕਿ ਇੱਕ ਤਾਂ ਸਾਨੂੰ ਪ੍ਰਕਾਸ਼ ਕਰਨ ਦਾ ਪਤਾ ਨਹੀਂ ਗੁਟਕਾ ਸਾਹਿਬ, ਜਦੋਂ ਆਪਾਂ ਪ੍ਰਕਾਸ਼ ਕਰਨਾ ਹੱਥ 'ਚ ਫੜਨਾ ਫੜਨਾ ਕਿਵੇਂ, ਉਹਨੂੰ ਇੰਨਾ ਜ਼ਿਆਦਾ ਖੋਲ ਲਿਆਂਦਾ ਕਿ ਉਹਦੀ ਜਿਲਦ ਹੀ ਟੁੱਟ ਜਾਂਦੀ ਵਿੱਚੋਂ, ਉਹਦੀ ਬੈਂਡਿੰਗ ਟੁੱਟ ਜਾਂਦੀ ਹੈ, ਉਹ ਅੰਗ ਅੰਗ ਹੋ ਜਾਂਦਾ। ਫਿਰ ਲੈ ਆਉਂਦੇ ਬਾਬਾ ਜੀ ਇਹ ਗੁਟਕਾ ਸਾਹਿਬ ਬਿਰਧ ਹੋ ਗਿਆ। ਨਹੀਂ ਭਾਈ, ਗੁਟਕਾ ਸਾਹਿਬ ਨੂੰ ਸਾਂਭ ਸੰਭਾਲ ਕੀਤੀ ਉਹ ਤਾਂ ਬਹੁਤ ਸਮਾਂ ਕੱਢ ਜਾਂਦਾ, ਸਹੀ ਤਰੀਕੇ ਨਾਲ ਉਹਨੂੰ ਪ੍ਰਕਾਸ਼ ਕਰਨਾ, ਸਹੀ ਤਰੀਕੇ ਨਾਲ ਰੱਖ ਰਖਾਅ ਕਰਨਾ, ਇਹ ਕੁਛ ਕਾਰਨ ਨੇ। ਸੋ ਘਰਾਂ ਵਿੱਚ ਗੁਟਕੇ ਸਾਹਿਬ ਪੋਥੀਆਂ ਬੜੇ ਅਦਬ ਨਾਲ ਭੈ ਭਾਵਨੀ ਦੇ ਨਾਲ ਜਿਹੜੇ ਨੇ ਆਪਾਂ ਨੂੰ ਰੱਖਣੇ ਚਾਹੀਦੇ ਆ, ਸੁੱਚੇ ਹੱਥ ਕਰਕੇ, ਸੁੱਕੇ ਹੱਥ ਕਰਕੇ ਫਿਰ ਗੁਟਕੇ ਸਾਹਿਬ ਨੂੰ ਲਾਓ ਅਤੇ ਗੁਟਕਾ ਸਾਹਿਬ ਪ੍ਰਕਾਸ਼ ਕਰਨ ਲੱਗਿਆ ਇੰਨਾ ਕੁ ਹੋਵੇ। ਸਤਸੰਗ ਜੋ ਕੀ ਹੁੰਦਾ ਕਿ ਇੱਕ ਥਾਂ ਤੋਂ ਲਗਾਤਾਰ ਅੰਗੂਠੇ ਨੇ ਜ਼ੋਰ ਦੀ ਘੁੱਟ ਕੇ ਫੜੀ ਛੱਡਣਾ, ਉੱਥੋਂ ਕੱਸ ਜਾਂਦੇ ਆ ਗੁਟਕੇ ਸਾਹਿਬ ਦੇ ਅੰਗ ਹੀ, ਜਾਂ ਥੰਦੇ ਵਾਲੇ ਹੱਥ ਲਾ ਲਾ ਕੇ ਅਤੇ ਉਹਨੂੰ ਗੁਟਕੇ ਸਾਹਿਬ ਕਾਲੇ ਕੀਤੇ ਹੁੰਦੇ ਨੇ। ਇਹ ਕੁਛ ਚੀਜ਼ਾਂ ਸਤਸੰਗੀ ਜ਼ਰੂਰੀ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਤਨੀ ਵੀ ਬਾਣੀ ਕਿਤੇ ਵੀ ਸੀ ਉਹ ਮੰਗਵਾ ਲਈ। ਪੁਰਾਣੇ ਸਮੇਂ ਦੀ ਸੀ, ਕੁਝ ਗੁਰੂ ਦੇ ਸਿੱਖ ਪਰਉਪਕਾਰੀ ਹੱਥਾਂ ਨਾਲ ਗੁਟਕੇ ਸਾਹਿਬ ਪੋਥੀਆਂ ਲਿਖ ਕੇ ਇਹ ਸੰਗਤਾਂ ਨੂੰ ਮੁਹੱਈਆ ਕਰਾਉਂਦੇ ਸੀ, ਜਾਂ ਗੁਰੂ ਸਾਹਿਬ ਜੀ ਨੂੰ ਕਿਸੇ ਸਿੱਖ ਨੇ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰੋ ਸਾਡਾ ਭਲਾ ਹੋ ਜਾਏ, ਕੋਈ ਸ਼ਬਦ ਬਖਸ਼ੋ, ਅਤੇ ਮਹਾਰਾਜ ਨੇ ਸ਼ਬਦ ਲਿਖ ਕੇ ਦੇ ਦੇਣਾ, ਭਾਈ ਇਹਦਾ ਜਾਪ ਕਰਿਆ ਕਰ। ਉਸ ਫਿਰ ਬਾਣੀ ਨੂੰ ਬਹੁਤ ਪਿਆਰ ਨਾਲ ਸੰਗਤ ਸਾਂਭਦੀ ਸੀ, ਹੱਥੀਂ ਲਿਖਦੇ ਸੀ, ਬਹੁਤ ਮਿਹਨਤ ਲੱਗਦੀ ਸੀ। ਬਿਰਲੇ ਬਿਰਲੇ ਗੁਟਕੇ ਸਾਹਿਬ ਹੁੰਦੇ ਸੀ ਗੁਰਸਿੱਖਾਂ ਦੇ ਕੋਲ, ਹੁਣ ਤਾਂ ਸਤਸੰਗ ਇੰਨਾ ਜ਼ਿਆਦਾ ਗੁਟਕਾ ਸਾਹਿਬ ਗੁਰਦੁਆਰਿਆਂ ਵਿੱਚ ਆਉਂਦਾ ਕਿ ਸਾਂਭ ਸੰਭਾਲ ਕਰਨੀ ਵੀ ਔਖੀ ਹੋ ਜਾਂਦੀ ਵਿਦੇਸ਼ਾਂ 'ਚ। ਗੁਰੂ ਕਿਰਪਾ ਕਰਨ, ਮਤਲਬ ਕਿ ਬਾਣੀ ਦਾ ਵਿਸਥਾਰ ਤਾਂ ਬਹੁਤ ਹੋ ਗਿਆ, ਸਤਿਕਾਰ ਘੱਟ ਗਿਆ, ਇਸ ਲਈ ਗੁਟਕੇ ਸਾਹਿਬ ਜੀ ਦੀ ਸੇਵਾ ਸੰਭਾਲ, ਪੋਥੀਆਂ ਸਾਹਿਬ ਦੀ ਸੇਵਾ ਸੰਭਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤਿਅੰਤ ਜ਼ਰੂਰੀ ਹੈ। ਮੁੰਬਈ ਦਾ ਬਚਨ ਸਤਸੰਗੀ, ਉੱਥੇ ਕਮੋਠੇ ਇੱਕ ਕਲੋਨੀ ਜਾਂ ਕਹਿ ਲਈਏ ਕਿ ਇੱਕ ਸਤਸੰਗੀ ਨਿਊ ਮੁੰਬਈ ਦਾ ਇੱਕ ਛੋਟਾ ਜਿਹਾ ਸ਼ਹਿਰ ਦੇ ਵਿੱਚ ਹੀ ਸਤਸੰਗ ਕਲੋਨੀ ਕਹਿ ਲਈਏ, ਉੱਥੋਂ ਫੋਨ ਆਇਆ ਮੈਨੂੰ ਗ੍ਰੰਥੀ ਸਿੰਘ ਦਾ, ਕਹਿੰਦਾ ਕਿ ਭਾਈ ਸਾਹਿਬ ਜੀ ਇੱਥੇ ਨਾ ਕਿਤੇ ਸਾਨੂੰ ਪਤਾ ਲੱਗਿਆ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਅਤੇ ਤੁਸੀਂ ਪਾਲਕੀ ਸਾਹਿਬ ਲੈ ਕੇ ਪੰਜ ਸਿੰਘ ਲੈ ਕੇ ਆ ਜਾਓ। ਅਸੀਂ ਗਏ ਵਾਹਿਗੁਰੂ ਜੀ, ਹੁਣ ਧਿਆਨ ਥੋੜ੍ਹਾ ਜਿਹਾ ਦਿਓ, ਮੁੰਬਈ ਤੋਂ ਪੂਨਾ ਰੋਡ, ਮੁੰਬਈ ਤੋਂ ਪੂਨਾ ਰੋਡ ਜਾਂਦੇ ਹਾਂ, ਤਹਿਸੀਲ ਉੱਥੇ ਤੁਆਲਕਾ ਕਹਿੰਦੇ ਸਤਸੰਗ ਉੱਧਰ ਤਹਿਸੀਲ ਨੂੰ ਤੁਆਲਕਾ,

0: ਪਨਵੇਲ ਤਹਿਸੀਲ ਹੈ ਅਤੇ ਉਹਦੇ ਨਾਲ ਹੀ ਪਨਵੇਲ ਦੇ ਸਤਸੰਗ ਇੱਕ ਮੋਠਾ ਇੱਕ ਕਲੋਨੀ ਹੈ। ਅਸੀਂ ਉੱਥੇ ਗਏ ਅਤੇ ਨਾਲ ਗ੍ਰੰਥੀ ਸਾਹਿਬ ਨੂੰ ਲਿਆ ਅਤੇ ਅਸੀਂ ਜਿਹੜੇ ਘਰ ਵਿੱਚ ਮਹਾਰਾਜ ਦੀ ਸਰੂਪ ਸੀ ਗਏ ਸਤਸੰਗ। ਜਦੋਂ ਗਏ ਅਸੀਂ ਤਾਂ ਬਜ਼ੁਰਗ ਸਨ ਜਿਹੜੇ ਮੰਜੀ 'ਤੇ ਪਏ ਹੋਏ ਸੀ, ਗੋਡੇ ਕੰਮ ਕਰਨ ਨੂੰ ਅੜ ਗਏ ਅਤੇ ਅਸੀਂ ਜਾ ਕੇ ਪੁੱਛਿਆ ਕਿ ਵਾਹਿਗੁਰੂ ਜੀ ਮਹਾਰਾਜ ਦਾ ਸਰੂਪ ਕਿੱਥੇ ਹੈ। ਉਹਨਾਂ ਇਸ਼ਾਰਾ ਕੀਤਾ ਸਾਹਮਣੇ ਸ਼ੋਕੇਸ ਦੇ ਵਿੱਚ, ਸੋਕੇਸ ਦੇ ਵਿੱਚ ਅਖਬਾਰ ਥੱਲੇ ਵਿਛਾ ਕੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ, ਕੁਛ ਵੀ ਨਹੀਂ ਉੱਤੇ ਰਮਾਲਾ ਵੀ ਨਹੀਂ। ਹੈਰਾਨ, ਇਹ ਵਾਹਿਗੁਰੂ ਜੀ ਇਹ ਕੀ ਕੀਤਾ? ਕਹਿੰਦੇ ਜੀ ਵੇਖੋ, ਪਹਿਲਾਂ ਅਸੀਂ ਸੇਵਾ ਕਰਦੇ ਸੀ ਜਦੋਂ ਥੋੜ੍ਹਾ ਸਰੀਰ ਸਾਡਾ ਕਾਇਮ ਸੀ, ਹੁਣ ਕੋਈ ਸੇਵਾ ਕਰਨ ਨਾਲ ਘਰ 'ਚ ਨਹੀਂ ਰਹਿ ਗਿਆ, ਬੱਚੇ ਆਪੋ ਆਪਣੇ ਕੰਮਾਂ 'ਤੇ ਚਲੇ ਗਏ, ਸੇਵਾ ਸੰਭਾਲਣੀ ਹੁੰਦੀ। ਅਸਲ ਵਿੱਚ ਉਹ ਰਾਧਾ ਸਮਾਮੀ ਸੰਪਰਦਾ ਨੂੰ ਮੰਨਦੇ ਸੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਸਮਝ ਕੇ ਰੱਖਿਆ ਹੋਇਆ ਸੀ ਘਰ। ਆਮ ਹੀ ਜਿੱਦਾਂ ਆਪਾਂ ਕਿਤਾਬ ਰੱਖ ਲੈਂਦੇ ਨਾ, ਉਹਦਾ ਰੱਖੀ ਹੋਇਆ ਸੀ ਮਾਰੇ ਸਰੂਪ। ਅਸੀਂ ਬੜੇ ਸਤਿਕਾਰ ਨਾਲ ਮਾਰੇ ਸਰੂਪ ਲਏ, ਰਮਾਲੇ ਸਾਹਿਬ ਲੈ ਕੇ ਗਏ ਸੀ, ਸੁੱਖ ਆਸਣ ਕੀਤੇ ਲੈ ਕੇ, ਮਤਲਬ ਕਿ ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਅਨਾਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਪੇਟੀਆਂ 'ਚ ਪਈ ਕਦੋਂ ਦੇ ਸਾਲਾਂ ਸਾਲਾਂ ਦੀ ਰੱਖੀਆਂ ਪੋਥੀਆਂ ਮਹਾਰਾਜ ਦੀਆਂ, ਪਤਾ ਹੀ ਨਹੀਂ ਗਾ ਸਤਿਕਾਰ ਕਿਵੇਂ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀਆਂ ਦਾ, ਗੁਰਬਾਣੀ ਦਾ ਸਤਿਕਾਰ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਗਏ ਨੇ ਪੋਥੀਆਂ ਸਾਹਿਬ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ, ਬੜੇ ਸਤਿਕਾਰ ਨਾਲ ਪਾਲਕੀ ਸਾਹਿਬ ਸੁਸ਼ੋਭਿਤ ਕਰਕੇ ਨੰਗੇ ਚਰਨੀ ਗੁਰੂ ਅਰਜਨ ਦੇਵ ਸਾਹਿਬ ਚੌਰ ਸਾਹਿਬ ਕਰਦਿਆਂ ਅੰਮ੍ਰਿਤਸਰ ਲੈ ਕੇ ਪਹੁੰਚੇ ਨੇ। ਪੋਥੀਆਂ ਸਾਹਿਬ ਜਿੱਥੇ ਲਿਆ ਕੇ ਰੱਖੀਆਂ ਗਈਆਂ ਉਹਨੂੰ ਕਹਿੰਦੇ 68 ਘਾਟ। ਅੰਮ੍ਰਿਤਸਰ ਸਾਹਿਬ ਜਾਓ, ਘੰਟਾ ਘਰ ਤੋਂ ਜਦੋਂ ਆਪਾਂ ਗੁਰੂ ਜੀ ਦੇ ਦਰਸ਼ਨ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਫਿਰ ਸਤਸੰਗੀ ਬੁੰਗੇ ਲੰਗਰ ਹਾਲ ਇਹਨੂੰ ਆਪਾਂ ਉਹ ਤੁਰਦੇ ਹਾਂ, ਦੁੱਖ ਭੰਜਣੀ ਬੇਰੀ ਤੋਂ ਅੱਗੇ ਲੰਘ ਕੇ ਅਤੇ ਇੱਕ ਥੜਾ ਬਣਿਆ ਹੋਇਆ, ਛੋਟੀ ਜਿਹੀ ਪਾਲਕੀ ਸਾਹਿਬ ਬਣੀ ਉੱਥੇ ਪੱਥਰ ਦੀ ਸੰਗੇ ਮਰਮਰ ਦੀ। ਆਮ ਤੌਰ 'ਤੇ ਬੇਸਮਝ ਸੰਗਤਾਂ ਉੱਥੇ ਕਬੂਤਰਾਂ ਨੂੰ ਦਾਣੇ ਪਾ ਦਿੰਦੀਆਂ, ਉਹ ਕਬੂਤਰਾਂ ਦੇ ਦਾਣੇ ਪਾਉਣ ਵਾਲਾ ਥੜਾ ਨਹੀਂ ਪਿਆਰੇ, ਉਹਦਾ ਨਾਮ 68 ਥੜਾ ਘਾਟ। ਉਸ ਸਥਾਨ 'ਤੇ ਗੁਰੂ ਅਰਜਨ ਦੇਵ ਜੀ ਨੇ ਲਿਆ ਕੇ ਪੋਥੀਆਂ ਸਾਹਿਬ ਸੁਸ਼ੋਭਿਤ ਕੀਤੀਆਂ, ਸਾਰੀ ਰਾਤ ਕੀਰਤਨ ਹੋਇਆ, ਪੋਥੀਆਂ ਸਾਹਿਬ ਦੇ ਹਜ਼ੂਰ ਕੀਰਤਨ ਹੋਇਆ। ਸਾਰੀ ਤਿਆਰੀ ਕੀਤੀ ਸੀ ਰਾਮਸਰ ਸਾਹਿਬ ਦੇ ਸਥਾਨ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਡਿਊਟੀ ਲਾਈ ਸੀ, ਭਾਈ ਬੰਨੋ ਜੀ, ਭਾਈ ਸੁੱਖਾ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਦੀ, ਕਿ ਤੁਸੀਂ ਨਿਵੇਕੜਾ ਥਾਂ ਵੇਖੋ ਜਿੱਥੇ ਕੋਈ ਨਾ ਜਾਵੇ। ਬੇਰੀਆਂ ਦਾ ਜੰਗਲ ਹੁੰਦਾ ਸੀ, ਹੁਣ ਜਿੱਥੇ ਬਾਬੇ ਸ਼ਹੀਦਾਂ ਦਾ ਸਥਾਨ ਹੈ ਨਾ, ਇਹਦੇ ਨਾਲ ਹੀ ਗੁਰਦੁਆਰਾ ਰਾਮਸਰ ਸਾਹਿਬ ਹੈ, ਇੱਥੋਂ ਦਾ ਬਚਨ ਹੈ। ਜੰਗਲ ਹੀ ਜੰਗਲ ਸੀ, ਕੋਈ ਲਾਗੇ ਵਸੋਂ ਨਹੀਂ ਸੀ। ਹੱਸੀ ਸੁਲਤਾਨ ਵਿੰਡ ਪਿੰਡ ਉੱਥੋਂ ਡੇਢ ਦੋ ਕਿਲੋਮੀਟਰ ਹਟਵਾਂ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭੇਜੇ ਸਿੱਖ ਗਏ, ਉਹਨਾਂ ਚੰਗੀ ਤਰ੍ਹਾਂ ਵੇਖਿਆ, ਗੁਰੂ ਜੀ ਨੂੰ ਦੱਸਿਆ ਅਤੇ ਗੁਰੂ ਜੀ ਕਹਿੰਦੇ ਠੀਕ ਆ। ਸਾਫ਼ ਸਫਾਈ ਕੀਤੀ, ਝਾੜੀਆਂ ਕੱਟੀਆਂ, ਪੱਧਰਾ ਕੀਤਾ ਸਥਾਨ, ਤਿੰਨ ਤੰਬੂ ਉੱਥੇ ਲਾਏ ਗਏ, ਤਿੰਨ, ਇੱਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਵੇਗੀ, ਇੱਕ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਵਿਸ਼ਰਾਮ ਕਰਿਆ ਕਰਨਗੇ, ਇੱਕ ਵਿੱਚ ਸਹਾਇਕ ਸਿੱਖ ਵਿਸ਼ਰਾਮ ਕਰਿਆ ਕਰਨਗੇ। ਫਿਰ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਉਸ ਸਥਾਨ 'ਤੇ ਜਦੋਂ ਪੋਥੀਆਂ ਸਾਹਿਬ ਪ੍ਰਕਾਸ਼ ਕੀਤੀਆਂ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ। ਪਿਓ ਦਾਦੇ ਕਾ ਮਤਲਬ ਧੰਨ ਗੁਰੂ ਨਾਨਕ ਦੇਵ ਜੀ, ਦਾਦਾ ਜੀ ਵੱਡੇ ਗੁਰੂ, ਪਿਓ ਧੰਨ ਧੰਨ ਗੁਰੂ ਰਾਮਦਾਸ ਜੀ, ਬਾਕੀ ਤਿੰਨ ਗੁਰੂ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਮਹਾਨ ਪਵਿੱਤਰ ਖਜ਼ਾਨਾ ਖੋਲਿਆ ਅਤੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਨੇ, ਪੋਥੀ ਪਰਮੇਸ਼ਰ ਕਾ ਥਾਨ। ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਬਹੁਤ ਸਖ਼ਤ ਮਿਹਨਤ ਕੀਤੀ, ਜਿਹੜੇ ਸ਼ਬਦ ਸ਼ੁੱਧ ਪਵਿੱਤਰ ਪਾਵਨ ਉਹ ਮਹਾਰਾਜ ਜੀ ਨੇ ਦਰਜ ਕੀਤੇ, ਬਾਕੀ ਜਿਹੜੇ ਸੀ ਕੱਚੀਆਂ ਕਵਿਤਾਵਾਂ ਕੋਈ ਇੱਧਰ ਉੱਧਰ ਸਤਸੰਗ ਵਿੱਚ ਛਪ ਗਏ, ਉਹ ਮਹਾਰਾਜ ਨੇ ਕੱਢ ਕੇ ਜਲ ਪ੍ਰਵਾਹ ਕਰਤੇ ਜਾਂ ਅਗਨ ਭੇਟ ਕਰ ਦਿੱਤੇ, ਤਾਂ ਕਿ ਸਿੱਖਾਂ ਦੇ ਵਿੱਚ ਇਹਨਾਂ ਦਾ ਪ੍ਰਚਲਨ ਨਾ ਹੋ ਸਕੇ। ਇੰਨੀ ਮਹਾਨ ਬਖਸ਼ਿਸ਼ ਕੀਤੀ, 2 ਸਾਲ ਦੇ ਕਰੀਬ ਟਾਈਮ ਲੱਗਿਆ। ਇਹ ਵੀ ਬੇਨਤੀ ਕਰਦੇ ਹੁਣ ਗੁਰੂ ਅਰਜਨ ਦੇਵ ਸਾਹਿਬ ਨੂੰ ਇਹ ਸੀ ਕਿ ਜੇ ਅਸੀਂ ਸੰਗਤ ਨੂੰ ਉਪਦੇਸ਼ ਵੀ ਦਿੰਦੇ ਰਹੇ, ਸੰਗਤ ਨੂੰ ਦਰਸ਼ਨ ਵੀ ਦਿੰਦੇ ਰਹੇ, ਇਹ ਕਾਰਜ ਬੜਾ ਵੱਡਾ ਅਤੇ ਇਹਨੂੰ ਬਹੁਤ ਦੇਰ ਲੱਗੇਗੀ। ਗੁਰੂ ਜੀ ਨੇ ਉਸ ਵੇਲੇ ਕਿਰਪਾ ਕੀਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤੇ, ਬਾਬਾ ਜੀ ਇਹ ਕਾਰਜ ਬੜਾ ਮਹਾਨ ਹੈ, ਵੱਡਾ ਜੁਗਾਂ ਜੁਗਾਂ ਤੱਕ ਇਹ ਕਾਰਜ ਰਹੇਗਾ, ਅਸੀਂ ਬਿਲਕੁਲ ਨਿਵੇਕਲੇ ਹੋ ਕੇ ਕਾਰਜ ਕਰਨਾ ਚਾਹੁੰਦੇ ਹਾਂ ਅਤੇ ਸਾਡੀ ਥਾਂ 'ਤੇ ਤੁਸਾਂ ਸੰਗਤ ਨੂੰ ਉਪਦੇਸ਼ ਦੇਣਾ ਹੈ, ਤੁਸਾਂ ਹੀ ਦਰਸ਼ਨ ਦੇਣੇ ਨੇ। ਸੰਗਤ ਨੂੰ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਦਰਬਾਰ ਸਾਹਿਬ ਲਾ ਕੇ ਕਿ ਤੁਸੀਂ ਸਾਰੀ ਇਸ ਸੇਵਾ ਸੰਭਾਲ ਕਰਨੀ ਹੈ। ਬਹੁਤ ਮਹਾਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਪਵਿੱਤਰ ਬਾਣੀ ਸੱਚੇ ਪਾਤਸ਼ਾਹ ਨੇ ਦਰਜ ਕੀਤੀ। ਇਹਨੂੰ ਕਹਿੰਦੇ ਕਰਤਾਰਪੁਰ ਸਾਹਿਬ ਵਾਲੀ ਬੀੜ। ਭਾਈ ਗੁਰਦਾਸ ਜੀ ਨੇ ਲਿਖੀ ਆਦਿ ਬੀੜ, ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਹੈ। ਸਤਸੰਗੀ ਉਹ ਇਹਦਾ ਪ੍ਰਕਾਸ਼ ਹਰਿਮੰਦਰ ਸਾਹਿਬ ਜੀ ਵਿਖੇ ਹੁੰਦਾ ਰਿਹਾ। ਜਦੋਂ ਪਹਿਲਾ ਜੰਗ ਹੋਇਆ ਹੈ ਅੰਮ੍ਰਿਤਸਰ ਵਾਲਾ, ਮੁਗਲ ਸਖਾਨ ਚੜ੍ਹ ਕੇ ਆਇਆ ਸੀ ਅਤੇ ਜੰਗ ਗੁਰੂ ਦੇ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਜਿੱਤਿਆ। ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਚਾਲੇ ਪਾ ਦਿੱਤੇ, ਇੱਥੇ ਮਹਾਰਾਜ ਇੱਥੋਂ ਚਲੇ ਗਏ, ਨਾਲ ਹੀ ਸਰੂਪ ਲੈ ਗਏ, ਚਲੇ ਗਏ ਕਿੱਥੇ, ਮਾਲਵੇ ਡਰੋਲੀ ਪਿੰਡ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਲੰਮਾ ਸਮਾਂ ਰਹੇ ਨੇ ਆਪਣੇ ਸਾਂਢੂ ਕੋਲ, ਸਾਈਂ ਦਾਸ ਜੀ ਦੇ ਕੋਲ, ਬਾਬਾ ਗੁਰਦਿੱਤਾ ਜੀ ਦੀ ਮਾਸੀ ਜੀ ਦੇ ਕੋਲ, ਸੱਸੇ ਬੀਬੀ ਰਾਮੋ ਜੀ। ਉੱਥੇ ਹੀ ਭਾਈ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਬਾਬਾ ਗੁਰਦਿੱਤਾ ਜੀ ਦਾ ਜਨਮ ਮਾਸੀ ਦੇ ਘਰ, ਬੀਬੀ ਰਾਮੋ ਜੀ ਦੇ ਘਰ, ਆਪਣੇ ਮਾਸੜ ਸਾਈਂ ਦਾਸ ਜੀ ਦੇ ਘਰ, ਪਿੰਡ ਰੋਲੀ ਵਿਖੇ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਇੱਥੇ ਮਹਾਰਾਜ ਲੰਮਾ ਸਮਾਂ ਰਹੇ ਅਤੇ ਫਿਰ ਗੁਰੂ ਜੀ ਨੇ ਬਚਨ ਕੀਤਾ ਭਾਈ ਗੁਰਦਾਸ ਜੀ, ਭਾਈ ਗੁਰਦਿੱਤਾ ਜੀ ਨੂੰ। ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਮਤਲਬ ਜਿਹੜਾ ਜਨਮ ਹੋਇਆ ਸੀ ਇਹ ਬਹੁਤ ਪਹਿਲਾਂ ਹੋਇਆ ਅਤੇ ਫਿਰ ਗੁਰੂ ਜੀ ਦੁਬਾਰਾ ਗਏ ਨੇ ਉੱਥੇ ਜਦੋਂ ਜੰਗ ਹੋਈ ਉਸ ਸਮੇਂ। ਉੱਥੇ ਗਏ ਮਹਾਰਾਜ ਅਤੇ ਫਿਰ ਜਦੋਂ ਜਾਣਾ ਸੀ ਵਾਪਸ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਕਿ ਬਾਬਾ ਗੁਰਦਿੱਤਾ ਜੀ ਤੁਸੀਂ ਇੰਜ ਕਰੋ, ਮਹਾਰਾਜ ਦੀ ਸਵਾਰੀ ਨਾਲ ਸਿੱਖ ਲੈ ਜਾਓ, ਅਦਬ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਓ ਪਾਲਕੀ ਸਾਹਿਬ ਦੇ ਵਿੱਚ, ਅਸੀਂ ਪਿੱਛੋਂ ਆਵਾਂਗੇ। ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਨੇ ਪੜਾਅ ਕੀਤਾ। ਸਤਸੰਗੀ ਸਮਾਂ ਲੰਘਿਆ, ਜਦੋਂ ਚੌਥੀ ਜੰਗ ਹੋਈ ਕਰਤਾਰਪੁਰ ਸਾਹਿਬ ਦੀ, ਪਿੰਦੇ ਖਾਨ ਨਿਮਖਾਰਾਮੀ ਹੋ ਕੇ ਸਮੇਂ ਦੀ ਸਰਕਾਰ ਦੇ ਨਾਲ ਜਾ ਰਲਿਆ, ਵੱਡੀ ਫੌਜ ਲੈ ਕੇ ਆਇਆ ਸਤਸੰਗੀ। 75,000 ਫੌਜ ਉੱਥੋਂ ਆਈ ਲਾਹੌਰ ਤੋਂ, ਕਾਲੇ ਖਾਨ ਦੀ ਗਵਾਹੀ ਵਿੱਚ। ਕੁਝ ਫੌਜ ਰਸਤੇ 'ਚ ਲੜ ਗਈ, ਕੁਛ ਲੁਟੇਰੇ ਲੜ ਗਏ, 1,00,000 ਫੌਜ ਹੋਈ। ਬਹੁਤ ਵੱਡਾ ਜੰਗ ਹੋਇਆ, ਜੰਗ ਜਿੱਤੀ ਗਈ। ਛੇਵੇਂ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਕਿ ਇੱਕ ਤਾਂ ਇਸ ਇਲਾਕੇ ਦੇ ਮੁਸਲਮਾਨ ਬਹੁਤ ਮਰੇ ਨੇ, ਕਿਉਂਕਿ ਪਿੰਦੇ ਖਾਨ ਵੀ ਕਰਤਾਰਪੁਰ ਸਾਹਿਬ ਦੇ ਨੇੜੇ, ਛੋਟਾ ਮੀਰ ਉਹਦਾ ਪਿੰਡ ਹੈ, ਉਹਦੀ ਧੀ ਵੀ ਬਿਲਕੁਲ ਨੇੜੇ ਵਿਆਹੀ ਸੀ ਸਮਾਨ ਖਾਨ ਨਾਲ, ਉਹ ਵੀ ਮਰ ਗਿਆ। ਪਿੰਦੇ ਖਾਨ ਵੀ ਮਰ ਗਿਆ, ਹੋਰ ਵੀ ਸਤਸੰਗ ਵੀ ਉਹਨਾਂ ਦੇ ਰਿਸ਼ਤੇਦਾਰ ਮਰ ਗਏ। ਅਤੇ ਗੁਰੂ ਜੀ ਕਹਿੰਦੇ ਹੁਣ ਸਾਰੀ ਰਾਤ ਤੁਰਕਾਣੀਆਂ ਰੋਣਗੀਆਂ। ਦੂਜੇ ਨੰਬਰ 'ਤੇ ਇੰਨੀ ਫੌਜ ਮਰ ਗਈ, ਇੰਨੇ ਘੋੜੇ ਮਰ ਗਏ ਨੇ, ਚੁੱਕਣੇ ਔਖੇ ਨੇ, ਬਾਹ ਮਹਾਂਮਾਰੀ ਫੈਲ ਜਾਏਗੀ। ਚੱਲੀਏ ਸਤਸੰਗ ਜੀ, ਤਿਆਰੀ ਕਰ ਲਈ, ਤਿਆਰੀ ਕਰੋ ਸੰਗਤ ਜੀ। ਗੁਰੂ ਜੀ ਪਰਿਵਾਰ ਸਮੇਤ ਉੱਥੋਂ ਜਾਣ ਲੱਗੇ ਨੇ। ਹੁਣ ਜਦੋਂ ਕਰਤਾਰਪੁਰ ਸਾਹਿਬ 'ਤੇ ਨਿਕਲਣਾ ਸੀ ਅਤੇ ਸਾਡਾ ਇਤਿਹਾਸ ਕਹਿੰਦਾ ਹੈ ਇੰਨਾ ਜ਼ਿਆਦਾ ਉਸ ਵੇਲੇ ਮੁਰਖਈਆ ਮਰਿਆ ਸੀ ਤੁਰਕਾਨਾ, ਘੋੜੇ ਇੰਨੇ ਮਰੇ ਸੀ ਕਿ ਲੰਘਣ ਨੂੰ ਥਾਂ ਨਹੀਂ ਸੀ ਕਰਤਾਰਪੁਰ 'ਚੋਂ ਬਾਹਰ ਜਾਣ ਨੂੰ। ਘੋੜਿਆਂ ਨੂੰ ਖਿੱਚ ਕੇ, ਲੋਥਾਂ ਖਿੱਚ ਕੇ ਪਾਸੇ ਕੀਤੀਆਂ ਅਤੇ ਰਾਹ ਬਣਾ ਕੇ ਗੁਰੂ ਮਹਾਰਾਜ ਨਿਕਲੇ ਸੀ। ਜਦੋਂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਤੋਂ ਬਾਹਰ ਵਾਰ ਜਾ ਕੇ ਮਹਾਰਾਜ ਨੇ ਉੱਥੇ ਪੜਾਅ ਕੀਤਾ ਕਿ ਸਾਰੀ ਸੰਗਤ ਨਾਲ ਰਲ ਜੇ, ਅਤੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਪੋਤਰਾ ਜੀ ਭਾਵ ਕੇ ਧੀਰ ਮੱਲ ਉਹ ਨਹੀਂ ਆਇਆ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਵੀ ਕੋਲ ਰੱਖ ਲਿਆ ਅਤੇ ਆਪਣੀ ਮਾਤਾ ਅਨੰਤੀ ਜੀ ਨੂੰ ਆਪਣੇ ਨਾਲ ਲਾ ਲਿਆ। ਕਹਿੰਦਾ ਬੁੱਢਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਆਪਣੇ ਦਾਦੇ ਨੂੰ, ਸਿੱਖਾਂ ਨੂੰ ਕਹਿਣ ਲੱਗਾ ਕਿ ਇਹ ਤਾਂ ਰੋਜ਼ ਪੰਗੇ ਲੈਂਦਾ, ਇਹ ਤਾਂ ਸਮੇਂ ਦੀ ਸਰਕਾਰ ਨਾਲ ਰੋਜ਼ ਮੱਥਾ ਲਾਈ ਛੱਡਦਾ, ਹੁਣ ਅਸੀਂ ਕਿੱਥੇ ਰੋਜ਼ ਖੱਜਲ ਖੁਆਰ ਨੂੰ ਦੇ ਰਹੀਏ। ਇਸ ਲਈ ਧੀਰ ਮੱਲ ਆਪਣੀ ਜਿਹੜੀ ਦਾਦੀ ਸੀ ਬੈਰੂ, ਆਪਣੀ ਮਾਤਾ ਸੀ, ਮਾਤਾ ਅਨੰਤੀ ਜੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀ ਮਾਤਾ ਅਤੇ ਧੀਰ ਮੱਲ ਦੀ ਮਾਤਾ, ਦੋਵੇਂ ਭਰਾ ਸੀ ਇਹ। ਇਸ ਵਾਸਤੇ ਉਹਨਾਂ ਨੂੰ ਕਹਿ ਕੁਆ ਕੇ ਮਾਂ ਨੂੰ ਆਪਣੇ ਕੋਲ ਰੱਖ ਲਿਆ, ਆਪਣੀ ਮਾਤਾ ਨੂੰ, ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਨੂੰ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਰੱਖ ਲਏ। ਸਿੱਖਾਂ ਬੇਨਤੀ ਕੀਤੀ ਮਹਾਰਾਜ ਧੀਰ ਮੱਲ ਨੇ ਸਰੂਪ ਮਹਾਰਾਜ ਦੇ ਰੱਖ ਲਏ ਨੇ। ਗੁਰੂ ਜੀ ਕਹਿੰਦੇ ਕੋਈ ਨਹੀਂ ਰਹਿਣ ਦਿਓ, ਮਹਾਰਾਜ ਨੂੰ ਪਤਾ ਸੀ ਸਰਕਾਰੀ ਬੰਦਾ ਏ, ਸਰਕਾਰ ਨਾਲ ਇਹਦੀ ਬਹੁਤ ਨੇੜਤਾ ਹੈ, ਕਰ ਲੰਮੀ ਨਜ਼ਰ ਨਿਹਾਲੀ ਹੈ। ਦੀਰਘ ਦ੍ਰਿਸ਼ਟੀ ਨਾਲ ਮਹਾਰਾਜ ਨੇ ਵੇਖਿਆ ਕਿ ਬਹੁਤ ਅਮੋਲ ਖਜ਼ਾਨਾ ਹੈ, ਜੇ ਕਿਤੇ ਸਿੱਖਾਂ ਦੇ ਕੋਲ ਰਿਹਾ ਅਤੇ 100 ਮੁਸੀਬਤਾਂ ਸਿੱਖਾਂ 'ਤੇ ਆਉਣੀਆਂ, ਬੜੇ ਬੜੇ ਘੱਲੂਘਾਰੇ ਹੋਣੇ ਨੇ, ਅਤੇ ਮਹਾਰਾਜ ਦੇ ਸਰੂਪ ਇਹ ਦੁਰਲੱਭ ਖਜ਼ਾਨਾ ਕਦੇ ਹੱਥੋਂ ਨਾ ਚਲਾ ਜਾਏ। ਅਤੇ ਗੁਰੂ ਜੀ ਕਹਿੰਦੇ ਕੋਈ ਨਹੀਂ, ਤੀਰਮਾਲ ਦੇ ਕੋਲ ਰਹਿਣ ਦਿਓ। ਅੱਜ ਵੀ ਤੀਰਮਾਲ ਦੇ ਕੋਲ ਪੰਥ ਲੈ ਸਕਦਾ, ਕਿਉਂ ਨਹੀਂ ਲੈਂਦਾ? ਗੁਰੂ ਦਾ ਹੁਕਮ ਨਹੀਂ। ਦੁਬਾਰਾ ਇਹ ਸਰੂਪ ਜਿਹੜਾ ਸੀ ਮਹਾਰਾਜ ਦੇ ਕੋਲ, ਸਿੱਖਾਂ ਦੇ ਕੋਲ ਆ ਗਿਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ, 22 ਮੰਜੀਆਂ ਡਾਹ ਕੇ ਬੈਠੇ ਸੀ, ਅਤੇ ਧੀਰਮੱਲ ਜਿਹੜਾ ਸੀ ਇਹ ਸਰੂਪ ਮਹਾਰਾਜ ਦਾ ਲੈ ਕੇ ਕਰਤਾਰਪੁਰ ਸਾਹਿਬ ਤੋਂ, ਉਹ ਵੀ ਇੱਕ ਮੰਜੀ ਡਾਹ ਕੇ ਬੈਠਾ ਸੀ। ਔਰ ਜਦੋਂ ਮੱਖਣ ਸ਼ਾਹ ਲਬਾਣੇ ਨੇ ਉਹਦੇ ਡੇਰੇ 'ਤੇ ਹਮਲਾ ਕੀਤਾ ਆਪਣੇ 500 ਸਿਪਾਹੀਆਂ ਸਮੇਤ, ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਆਏ ਸੀ ਉੱਥੋਂ। ਜਦੋਂ ਗੁਰੂ ਜੀ ਫਿਰ ਚੱਲੇ ਨੇ ਇੱਥੋਂ ਮਾਝੇ ਤੋਂ ਦੁਆਬੇ ਨੂੰ ਅਨੰਦਪੁਰ ਸਾਹਿਬ ਨੂੰ, ਅਤੇ ਗੁਰੂ ਜੀ ਨੇ ਮਹਾਰਾਜ ਨੇ ਉਸ ਵੇਲੇ ਕਿਹਾ ਸੀ ਸਾਰਾ ਕੁਛ ਵਾਪਸ ਕਰ ਦਿਓ ਧੀਰਮੱਲ ਦਾ ਜੋ ਕੁਛ ਲਿਆਂਦਾ। ਪਰ ਮਾਤਾ ਜੀ, ਮਾਤਾ ਨਾਨਕੀ ਜੀ ਅਤੇ ਸਿੱਖਾਂ ਨਾਲ ਸਲਾਹ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਲਏ ਸੀ। ਜਦੋਂ ਦਰਿਆ ਪਾਰ ਕਰਨ ਲੱਗੇ ਤਾਂ ਗੁਰੂ ਜੀ ਨੇ ਪੁੱਛਿਆ ਕਿ ਭਾਈ ਇਹ ਸੀਹ ਦੇ ਉੱਤੇ ਜੋ ਸੁਸ਼ੋਭਤ ਕੀ ਹੈ? ਕਹਿੰਦੇ ਮਹਾਰਾਜ ਸਰੂਪ ਹੈ ਕਰਤਾਰਪੁਰ ਸਾਹਿਬ ਵਾਲੀ ਬੀੜ। ਕਹਿੰਦੇ ਭਾਈ ਤੂੰ, ਤੁਹਾਨੂੰ ਕਿਹਾ ਵਾਪਸ ਕਰੋ। ਮਹਾਰਾਜ ਅਸੀਂ ਮਾਤਾ ਜੀ ਨਾਲ ਕੀਤੀ ਸਲਾਹ, ਇਹ ਮਹਾਨ ਦੁਰਲੱਭ ਖਜ਼ਾਨਾ ਹੈ ਅਤੇ ਮਹਾਰਾਜ ਇਹ ਧੀਰਮੱਲ ਨੂੰ ਨਹੀਂ ਦੇਣਾ। ਨਹੀਂ ਕਹੀ, ਨਹੀਂ ਭਾਈ ਉਹਨੂੰ ਵਾਪਸ ਕਰਕੇ ਆਓ, ਜਾਓ, ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ ਪਰ ਅਸੀਂ ਨਹੀਂ ਜਾਵਾਂਗੇ। ਮਹਾਰਾਜ ਤੁਹਾਡੇ 'ਤੇ ਗੋਲੀ ਚਲਾਈ ਉਹਨੇ ਧੀਰਮੱਲ ਨੇ, ਅਤੇ ਸੱਚੇ ਪਾਤਸ਼ਾਹ ਸਾਡੇ ਦਿਲ ਦੇ 'ਚ ਬਹੁਤ ਦੁੱਖ ਹੈ, ਅਸੀਂ ਧੀਰਮੱਲ ਦੇ ਮੱਥੇ ਨਹੀਂ ਲੱਗਣਾ, ਨਹੀਂ ਜਾਵਾਂਗੇ ਮਹਾਰਾਜ, ਬੇਨਤੀ ਸਾਡੀ ਨਹੀਂ ਜਾਣਾ। ਸੱਚੇ ਪਾਤਸ਼ਾਹ ਨੇ ਵਿਚਾਰ ਕਰ ਲਈ ਕਿ ਸਿੱਖ ਜਿਹੜੇ ਹੈ ਇਹ ਬੜੇ ਦੁਖੀ ਨੇ, ਸਾਡੇ ਗੁਰੂ 'ਤੇ ਗੋਲੀ ਚਲਾਈ ਧੀਰਮੱਲ ਨੇ, ਮੱਥੇ ਨੂੰ ਛੂਹ ਕੇ ਨਿਲ ਗਈ ਗੋਲੀ, ਇੱਥੋਂ ਕੱਟ ਕੇ ਮਾਸ ਨਿਲ ਗਈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮੌਤ 'ਚ ਨੇ ਚੁੱਪ ਚਾਪ ਕਹਿੰਦੇ ਚਲੋ ਠੀਕ ਹੈ। ਸਰੂਪ ਜਿਹੜੇ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਲਕੀ ਸਾਹਿਬ ਵਿੱਚ ਵਹਿਰੂ ਬੇੜੀ ਦੇ ਵਿੱਚ ਸੁਸ਼ੋਭਿਤ ਕੀਤੇ ਗਏ। ਜਦੋਂ ਬੇੜੀ ਬਿਲਕੁਲ ਉਹ ਦਰਿਆ ਦੇ ਵਿਚਕਾਰ ਚਲੀ ਗਈ ਤਾਂ ਗੁਰੂ ਮਹਾਰਾਜ ਕਹਿੰਦੇ ਸਿੱਖੋ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਣੀ ਦੇ ਸਪੁਰਦ ਕਰ ਦਿਓ, ਇਮਾਨਤ ਰੱਖ ਦਿਓ ਉੱਥੇ ਦਰਿਆ ਦੇ ਵਿੱਚ, ਸਿੱਖਾਂ ਦੇ ਹੱਥ ਕੰਮਣ, ਇੰਨਾ ਵੱਡਾ ਖਜ਼ਾਨਾ ਸਾਡੇ ਹੱਥੋਂ ਚਲਾ ਜਾਏਗਾ, ਗੁਰੂ ਦਾ ਹੁਕਮ ਵੀ ਹੈ ਭਾਈ, ਜਾਂ ਤਾਂ ਧੀਰਮੱਲ ਨੂੰ ਦੇ ਕੇ ਆਓ ਅਤੇ ਜਾਂ ਇਹ ਸਰੂਪ ਸੱਚੇ ਪਾਤਸ਼ਾਹ ਦੇ ਪਾਣੀ ਦੇ ਸਪੁਰਦ ਕਰ ਦਿਓ। ਅੰਤ ਨੂੰ ਸਿੱਖਾਂ ਨੇ ਬੜੇ ਦੁਖੀ ਮਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੀੜੇ ਸਮੇਤ ਕਮਰਕਸਾ ਸਜਾਇਆ ਅਤੇ ਦਰਿਆ ਦੇ ਵਿੱਚ ਰੱਖ ਤੇ, ਅਲੋਪ ਹੋ ਗਏ। ਸੱਚੇ ਪਾਤਸ਼ਾਹ ਦਰਿਆ ਨੂੰ ਕਹਿੰਦੇ ਹੈ ਕਿ ਐ ਵਰਣ ਦੇਵਤਾ, ਇਹ ਸਰੂਪ ਅਸੀਂ ਤੇਰੇ ਹਵਾਲੇ ਕਰਕੇ ਚੱਲੇ ਹਾਂ, ਧੀਰਮੱਲ ਆਏਗਾ ਸਾਡਾ ਭਤੀਜਾ, ਜਦੋਂ ਉਹ ਆਇਆ ਤਾਂ ਉਹਨੂੰ ਸਰੂਪ ਮਾਰੇ ਦੇ ਦੇਈ। ਇੱਕ ਸਿੱਖ ਜਾ ਇੱਕ ਵਿਅਕਤੀ ਜਾ ਰਿਹਾ ਸੀ ਬੇੜੀ ਦੇ ਵਿੱਚ ਬੈਠ ਕੇ ਅਤੇ ਪਾਰ ਹੋ ਰਿਹਾ ਸੀ, ਉਹਨੂੰ ਪੁੱਛਦੇ ਭਾਈ ਤੂੰ ਕਿੱਥੇ ਜਾ ਰਿਹਾ? ਕਹਿੰਦਾ ਮਾਰੇ ਮੈਂ ਕਰਤਾਰਪੁਰ ਚੱਲਿਆ। ਇੰਝ ਕਰੀ ਫਿਰ ਉੱਥੇ ਧੀਰਮੱਲ ਰਹਿੰਦਾ ਹੈ ਅਤੇ ਉਹਨੂੰ ਸੁਨੇਹਾ ਦੇ ਦੀ ਕਿ ਮਹਾਰਾਜ ਦੇ ਸਰੂਪ ਜਿਹੜੇ ਨੇ ਇਹ ਪਾਣੀ ਦੇ ਵਿੱਚ ਰੱਖੇ ਨੇ ਦਰਿਆ 'ਚ ਲਿਜਾ ਕੇ। ਅਤੇ ਗੁਰੂ ਜੀ ਨੇ ਚੰਗੀ ਤਰ੍ਹਾਂ ਉਹਨੂੰ ਕਿਹਾ ਭਾਈ ਵੇਖ ਲੈ ਇੱਥੇ ਰੱਖੇ ਨੇ, ਦੱਸ ਦੀ ਉਹਨੂੰ, ਪਰ ਉਹ ਵਿਚਾਰ ਲੰਮੀ ਸਾਖੀ ਹੈ। ਉਹ ਗਿਆ ਵਿਅਕਤੀ ਦੱਸਿਆ ਧੀਰਮੱਲ ਨੂੰ, ਸਿੰਹਾਂ ਮਸਾਂ 'ਤੇ ਜਿਹਨੇ ਗੋਲੀ ਚਲਾਈ ਸੀ ਦੁਸ਼ਟ ਨੇ, ਬਦਮਾਸ਼ ਸੀ ਪਿਆਰੇ ਇੱਕ, ਧੀਰਮੱਲ ਨੇ ਕੁਛ ਬਦਮਾਸ਼ ਨਾਲ ਰੱਖੇ ਹੋਏ ਸੀ, ਉਹਨਾਂ ਵਿੱਚ ਸਿੰਹਾਂ ਮਛੰਦ ਸੀ, ਇਹਨੇ ਭਾਈ ਗੁਰੂ ਜੀ 'ਤੇ ਗੋਲੀ ਚਲਾਈ ਸੀ। ਉਹ ਕਹਿੰਦਾ ਕਿ ਨਹੀਂ, ਤੇਰੇ ਚਾਚਾ ਜੀ ਨੇ ਤੈਨੂੰ ਝੂਠ ਬੋਲਿਆ, ਧਿਆਨ ਦਿਓ। ਧੀਰਮੱਲ ਉਹਨੂੰ ਕਹਿੰਦਾ, ਸਿੰਹਾਂ ਕਹਿੰਦਾ ਤੇਰੇ ਚਾਚੇ ਨੇ ਤੈਨੂੰ ਝੂਠ ਬੋਲਿਆ। ਕਹਿੰਦਾ ਜੋ ਮਰਜ਼ੀ ਹੈ, ਸਾਡਾ ਸਰੀਕਾ ਪਾਉਣੇ ਚੱਲਦਾ, ਪਰ ਮੈਨੂੰ ਇੰਨਾ ਪਤਾ ਹੈ ਬਚਪਨ ਤੋਂ ਲੈ ਕੇ ਮੇਰੇ ਚਾਚਾ ਜੀ ਨੇ ਝੂਠ ਨਹੀਂ ਕਦੀ ਬੋਲਿਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬਚਪਨ ਤੋਂ ਲੈ ਕੇ ਛੋਟੇ ਹੁੰਦੇ ਤੋਂ ਲੈ ਕੇ ਕਦੇ ਝੂਠ ਨਹੀਂ ਬੋਲਿਆ ਇਹਨਾਂ ਨੇ। ਧੀਰਮੱਲ ਨੇ ਤਿਆਰੀ ਕੀਤੀ, ਗੋਤਾਖੋਰ ਨਾਲ ਲੈ ਲਏ, ਜਾਲ ਲੈ ਲਏ, ਦੋ ਦਿਨ ਤਿੰਨ ਦਿਨ ਲੱਗ ਗਏ ਤਿਆਰੀ ਕਰਦੇ ਹਾਂ। ਸਤਸੰਗੀ ਉਹ ਫਿਰ ਆਇਆ ਅਤੇ ਸਰੂਪ ਲੱਭਣ ਲੱਗਾ, ਨਾਲ ਲਿਆ ਉਸ ਬੰਦੇ ਨੂੰ। ਹੁਣ ਪੁੱਛਦਾ ਕਿੱਥੇ ਕੁ ਸੀ, ਉਹਨੇ ਨਿਸ਼ਾਨੀ ਰੱਖੀ ਹੋਈ ਸੀ ਸਾਈਡ 'ਤੇ, ਆਪਾਂ ਵੇਖ ਹੀ ਲੈਂਦੇ ਕਿ ਇੱਥੇ ਆ ਰੁੱਖ ਹੈ, ਰੁੱਖ ਦੇ ਸਾਹਮਣੇ ਇੱਥੇ ਮਾਰੇ ਸਰੂਪ ਸੀ। ਉਹਨੇ ਦੱਸਿਆ ਕਿ ਇੱਥੇ ਗਏ। ਲਗਾਤਾਰ ਲੱਗਾ ਰਿਹਾ ਧੀਰਮੱਲ ਸਤਸੰਗੀ ਉਹ, ਚਾਰ ਦਿਨ ਲੰਘੇ, ਪੰਜ ਲੰਘੇ, ਸੱਤ ਲੰਘੇ, ਦਸ ਦਿਨ ਲੰਘੇ, ਸਰੂਪ ਨਹੀਂ ਮਿਲੇ। ਉਹ ਵਾਰ ਵਾਰ ਸਿੰਹਾਂ ਕਹਿ ਤੈਨੂੰ ਝੂਠ ਬੋਲਿਆ, ਕਹਿੰਦੇ ਨਹੀਂ ਝੂਠ ਨਹੀਂ ਬੋਲਦੇ ਹੋ, ਸਰੂਪ ਇੱਥੇ ਹੀ ਨੇ। ਕਹਿੰਦੇ ਸੱਸੇ ਜਦੋਂ 13 ਦਿਨ ਲੰਘ ਗਏ ਤੇ ਉਮੀਦ ਬਿਲਕੁਲ ਖਤਮ ਹੋ ਗਈ ਕਿ ਹੁਣ ਕਿੱਥੇ ਹੋਣੇ, ਇੰਨਾ ਦਿਨ ਹੋ ਗਏ ਨੇ। ਫਿਰ ਉਹ ਬੰਦੇ ਨੂੰ ਸੱਦਿਆ ਗਿਆ ਉਸੇ ਨੂੰ ਹੀ ਕਿ ਭਾਈ ਤੂੰ ਵੇਖਿਆ ਸੀ? ਕਹਿੰਦਾ ਹਾਂ, ਮੇਰੇ ਸਾਹਮਣੇ ਮਹਾਰਾਜ ਦੇ ਸਰੂਪ ਰੱਖੇ ਨੇ, ਰੱਖ ਕੇ ਤੇ ਗੁਰੂ ਜੀ ਚਲੇ ਗਏ ਸੀ, ਸੰਗਤ ਸਮੇਤ ਚਲੇ ਗਏ ਸੀ। ਉਹ ਕਹਿੰਦੇ ਮਿਲ ਨਹੀਂ ਰਹੇ। ਉਹ ਕਹਿੰਦਾ ਭਾਈ ਤੁਸੀਂ ਕਰਦੇ ਕੀ ਜੇ, ਅਰਦਾਸ ਕਿਵੇਂ ਕਰਦੇ ਹੋ, ਕੀ ਕਰਦੇ ਹੋ? ਉਹ ਕਹਿੰਦੇ ਇੱਦਾਂ ਸਤਸੰਗੀ, ਉਹ ਕਹਿੰਦਾ ਕਿ ਜਿਹੜੀ ਤੁਸੀਂ ਅਰਦਾਸ ਕਰ ਰਹੇ ਨੇ ਗਲਤ ਕਰ ਰਹੇ ਜੇ, ਧਿਆਨ ਦਿਓ। ਕਹਿੰਦਾ ਉਹ ਜਿਹੜਾ ਵਿਅਕਤੀ ਸੀ, ਕਹਿੰਦਾ ਜਿਹੜੀ ਅਰਦਾਸ ਤੁਸੀਂ ਕਰ ਰਹੇ ਜੇ ਗਲਤ ਕਰ ਰਹੇ ਜੇ। ਕੀ ਕਰਦਾ ਸੀ ਧੀਰ ਮੱਲ? ਅਰਦਾਸ ਕਰਦਾ ਸੀ ਜਦੋਂ ਗੁਰੂ ਸਾਹਿਬ ਦਾ ਨਾਮ ਲੈ ਕੇ ਨਾ, ਜਿਹੜੀ ਹੁਣ ਆਪਾਂ ਅਰਦਾਸ ਕਰਦੇ ਉਦੋਂ ਅਰਦਾਸ ਇਹ ਨਹੀਂ ਸੀ ਹੁੰਦੀ, ਉਦੋਂ ਸਿੱਧੀ ਅਰਦਾਸ ਸੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਇੱਦਾਂ ਜਦੋਂ ਨਾਂ ਲੈਂਦਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ, ਫਿਰ ਕੀ ਕਹਿੰਦੇ ਸੀ ਉਹਦਾ ਅਰਦਾਸੀ ਆ, ਉਹਦਾ ਮੇਵੜਾ ਧੀਰਮੱਲ ਦਾ, ਉਹ ਕਹਿੰਦਾ ਸੀ ਧੰਨ ਧੰਨ ਗੁਰੂ ਧੀਰਮੱਲ ਜੀ, ਅਰਦਾਸ ਕਰਦਾ ਸੀ ਇੱਦਾਂ। ਉਹ ਧੀਰਮੱਲ ਦਾ ਨਾਂ ਲੈ ਕੇ ਗੁਰੂ ਜੀ ਦਾ ਨਾਂ ਹੀ ਨਹੀਂ ਲੈਂਦਾ, ਗੁਰੂ ਤੇਗ ਬਹਾਦਰ ਸਾਹਿਬ ਦਾ, ਇੱਦਾਂ ਅਰਦਾਸ ਕਰਦਾ। ਉਹ ਕਹਿੰਦਾ ਭਲੇ ਹੋ ਤੁਸੀਂ ਅਰਦਾਸ ਹੀ ਗਲਤ ਕਰ ਰਹੇ ਜੇ, ਕੰਮ ਤੁਹਾਡਾ ਕਿਵੇਂ ਬਣੇ? ਹੁਣ ਇੰਜ ਕਰੋ, ਕੜਾਹ ਪ੍ਰਸ਼ਾਦ ਦੀ ਦੇਹ ਬਣਾ, ਦੁਬਾਰਾ ਬਣਾਓ ਅਤੇ ਨਾਮ ਲਓ ਇਸ ਤਰੀਕੇ ਨਾਲ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਓ। ਫਿਰ ਲਿਆ, ਫਿਰ ਉਸ ਅਰਦਾਸੀਏ ਨੇ ਨਾਮ ਲਿਆ ਇਸੇ ਤਰ੍ਹਾਂ। ਜਦੋਂ ਅਰਦਾਸ ਕੀਤੀ ਸਤਸੰਗੀਓ, ਕੁਛ ਇਤਿਹਾਸਕਾਰਾਂ ਦੇ ਸਰੋਤਾਂ 'ਚ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਆਪ ਹੀ ਜਲ ਧੋਤੇ ਆ ਗਏ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕੁਝ ਸਰੋਤਾਂ 'ਚ ਲਿਖਿਆ ਕਿ ਜਦੋਂ ਅਰਦਾਸ ਕਰਕੇ ਸਤਸੰਗੀ ਗੋਤਾਖੋਰ ਵਿੱਚ ਵੜੇ, ਉਹਨਾਂ ਹੱਥ ਮਾਰਿਆ ਇੱਧਰ ਉੱਧਰ, ਰੇਤ ਦੇ ਵਿੱਚ ਮਾਰੇ ਦੇ ਸਰੂਪ ਜਾਂਦੇ ਪੀੜੇ ਨੂੰ ਹੱਥ ਪੈ ਗਿਆ, ਬਾਹਰ ਪ੍ਰਗਟ ਹੋਏ, ਸਾਰਿਆਂ ਨੂੰ ਖੁਸ਼ੀਆਂ ਮਨਾਈਆਂ। ਜਦੋਂ ਬਾਹਰ ਕੱਢ ਕੇ ਸੱਚੇ ਪਾਤਸ਼ਾਹ ਦੇ ਸਰੂਪ ਦਰਸ਼ਨ ਕੀਤੇ, ਰੇਤ ਉੱਤੋਂ ਲਾਈ ਗਈ, ਕਮਰ ਕੱਸਾ ਖੋਲ੍ਹਿਆ ਗਿਆ, ਰਮਾਲੇ ਸੁੱਖ ਆਸਣੇ ਉੱਤੋਂ ਲਾਏ ਗਏ, ਗਿੱਲੇ ਸੀ, ਕੀ ਦੇਖਦੇ ਨੇ ਕਿ ਸਤਸੰਗ ਥੋੜ੍ਹਾ ਜਿਹਾ ਜਲਦ ਨੂੰ ਪਾਣੀ ਲੱਗਾ ਅਤੇ ਥੋੜ੍ਹਾ ਜਿਹਾ ਜਲ ਜਿਹੜਾ ਸੀ ਨਾ ਬਾਹਰ ਹਾਸ਼ੀਏ ਨੂੰ ਲੱਗਾ ਹੋਇਆ। ਡੱਬ ਵਾਲੀ ਪਿੰਡ ਸਤਸੰਗ 1988 ਦੇ ਫਲੱਡ ਦੇ ਵਿੱਚ, ਯੂਟਿਊਬ ਦੇ ਉੱਤੇ ਸਤਸੰਗ ਸਾਰਾ ਦਾ ਆਪਾਂ ਨੂੰ ਮਿਲ ਜਾਂਦਾ। ਸਰੂਪ ਮਹਾਰੇ ਸੱਚੇ ਪਾਤਸ਼ਾਹ ਦੇ ਰੁੜ ਕੇ ਆਏ ਕਿਤੇ, ਉਹ ਪਾਣੀ ਦੇ ਵਿੱਚ ਆਏ, ਦਰਿਆ ਹੜ੍ਹ ਦੇ ਪਾਣੀ ਦੇ ਵਿੱਚ ਆਏ ਅਤੇ ਉੱਤੇ ਤਰਦੇ ਆਉਣ, ਕਿਸੇ ਨੇ ਸਮਝਿਆ ਕੋਈ ਚੀਜ਼ ਹੈ ਅਤੇ ਕੱਢ ਲਈਏ ਬਾਹਰ। ਜਦੋਂ ਉਹਨਾਂ ਵੇਖਿਆ ਗੁਰੂ ਗ੍ਰੰਥ ਸਾਹਿਬ ਸਰੂਪ ਉਹਨਾਂ ਲਾਗੇ, ਕਿਸੇ ਨੂੰ ਦੱਸਿਆ ਜਾ ਕੇ, ਉਹ ਫਿਰ ਆਏ ਉੱਥੋਂ ਮਾਰੇ ਸਰੂਪ ਕੱਢੇ ਗਏ, ਬਿਲਕੁਲ ਸੁੱਕੇ, ਅੱਜ ਵੀ ਉੱਥੇ ਮੌਜੂਦ ਸਰੂਪ। ਉਹ ਮਤਲਬ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ, ਜਲ ਦੇ ਉੱਤੇ ਸਤਸੰਗ ਤਰਦੇ ਆਉਣ ਉੱਪਰ। ਸੋ ਅੱਜ ਵੀ ਉਹਦੇ ਸਰੂਪ ਨੇ ਸਤਸੰਗੀ, ਉਹ ਕਰਤਾਰਪੁਰ ਸਾਹਿਬ ਹੈ। ਵਿਸਾਖੀ ਵਾਲੇ ਦਿਨ ਉਹ ਦਰਸ਼ਨ ਕਰਾਉਂਦੇ ਨੇ ਦੂਰੋਂ, ਦੂਰੋਂ ਮਾਰੇ ਤੋਂ ਪ੍ਰਕਾਸ਼ ਕਰ ਦਿੰਦੇ ਆ ਅਤੇ ਸੰਗਤ ਜਾਂਦੀ ਜੰਗਲੇ ਜਿਹੇ ਲੱਗੇ ਹੋਏ ਸਤਸੰਗੀ। ਉਹ ਇੱਕ ਹੋਰ ਧਿਆਨ ਦਿਓ, ਧੀਰ ਮੱਲ ਜਿਹੜਾ ਸੀ ਸਰਕਾਰੀ ਬੰਦਾ ਸੀ, ਉਹਨੂੰ ਸਮੇਂ ਦੀ ਸਰਕਾਰ ਨੇ ਪੂਰੀ ਸਿਕਿਉਰਿਟੀ ਦਿੱਤੀ ਸੀ, ਕਿਲ੍ਹਾ ਬਣਾ ਕੇ ਦਿੱਤਾ ਸੀ। ਅੱਜ ਵੀ ਜਾਓ ਸਤਸੰਗੀ, ਉੱਥੇ ਕਿਲ੍ਹਾ ਬਣਿਆ ਹੋਇਆ। ਜਿਹੜਾ ਗੁਰਦੁਆਰਾ ਥੰਮ ਸਾਹਿਬ ਹੈ, ਇਹ ਥੰਮ ਸਾਹਿਬ ਪਹਿਲੋਂ ਵਿੱਚ ਹੁੰਦਾ ਸੀ, ਉਹਦੇ ਕਿਲ੍ਹੇ ਦੇ ਇੱਕ ਸਾਈਡ 'ਤੇ, ਅੰਦਰ ਦੀ ਵਿੱਚੋਂ ਦਰਸ਼ਨ ਕਰਨ ਜਾਈਦਾ ਸੀ। ਥੰਮ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਹੈ। ਸੋ ਜਿਹੜਾ ਥੰਮ ਸਾਹਿਬ ਸੀ ਇਹ ਅੰਦਰ ਸੀ, ਪਰ ਧੀਰ ਮੱਲੀਆਂ ਦਾ ਕਬਜ਼ਾ ਹੋਣ ਕਾਰਨ ਫਿਰ ਸਿੱਖਾਂ ਨੂੰ ਉਹ ਦਰਸ਼ਨ ਨਹੀਂ ਸੀ ਕਰਨ ਦਿੰਦੇ। ਹੁਣ ਇਹ ਗਲੀ ਦੇ ਵਿੱਚ ਦੀ ਛੋਟੀ ਜਿਹੀ ਗਲੀ, ਬਾਜ਼ਾਰ ਵਿੱਚੋਂ ਛੋਟੀ ਜਿਹੀ ਗਲੀ, ਉਹ ਜਾਂਦੀ ਗੁਰਦੁਆਰਾ ਥੰਮ ਸਾਹਿਬ ਨੂੰ। ਥੰਮ ਸਾਹਿਬ ਗੁਰਦੁਆਰੇ ਸਾਹਿਬ ਦੇ ਉੱਤੇ ਜਾ ਕੇ ਅਤੇ ਪਿੱਛੇ ਵੇਖੋ, ਬਹੁਤ ਵੱਡਾ ਕਿਲ੍ਹਾ, ਧੀਰ ਮੱਲੀਆਂ ਦਾ ਉੱਥੇ ਪ੍ਰਬੰਧ ਹੈ। ਸਤਸੰਗੀ ਉਹ ਵਿਸਾਖੀ ਵਾਲੇ ਦਿਨ ਉਹ ਦਰਸ਼ਨ ਕਰਾਉਂਦੇ ਨੇ। ਇਹ ਸਾਡਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਐਸੇ ਪਰਬ ਕਾਰਨ ਸਤਸੰਗੀਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਟੋਡੀ ਰਾਗਣੀ ਹੈ, ਔਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਹਰ ਬਿਸਰਤ ਸਦਾ ਖੁਆਰੀ, ਹਰ ਦਾ ਭਾਵ ਹਰੀ ਨੂੰ, ਬਿਸਰਤ ਦਾ ਅਰਥ ਬਿਸਰ ਜਾਣ ਕਰਕੇ, ਸਦਾ ਖੁਆਰੀ ਦਾ ਅਰਥ ਸਦਾ ਬਦਨਾਮੀ ਦੀ ਪਿਆਰਿਓ। ਜੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਵਿਸਾਰ ਬੈਠੀਏ, ਪਰਮਾਤਮਾ ਨੂੰ ਭੁਲਾ ਦਈਏ, ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ, ਖਿਨ ਗ੍ਰਹਿ ਮੈਂ ਬਸਣ ਨਾ ਦੇਈ ਜਿਨਸ ਸੋਈ ਹੇਤ, ਕਰ ਅਨਰਥ ਦਰਬ ਸੰਚਿਆ ਸੇਕੇ ਤੇ ਅਨਕੇਤ, ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਤਸੰਗੀਓ ਕਿ ਜਿਸ ਬਿਸਰਤ ਤਨ ਭਸਮ ਹੋਏ, ਆਪਾਂ ਤਾਂ ਰੱਬ ਨੂੰ ਭੁਲਾਇਆ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਫਰੀਦਾ ਜੇ ਤੇ ਰੱਬ ਵਿਸਾਰਿਆ ਰੱਬ ਨਾ ਵਿਸਰੇ ਓਹੇ। ਤੂੰ ਤਾਂ ਰੱਬ ਨੂੰ ਭੁਲਾਤਾ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਜਿੰਨੀ ਵਾਰ ਸਾਡਾ ਦਿਲ ਧੜਕਦਾ ਨਾ, ਇੰਨੀ ਵਾਰ ਸਾਨੂੰ ਰੱਬ ਚੇਤੇ ਕਰ ਰਿਹਾ। ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਸਿੰਘਾਸਣ ਤੇ, ਉਂਗਲਾਂ ਦੇ ਉੱਤੇ ਕੁਛ ਗਿਣ ਰਹੇ ਨੇ ਏਦਾਂ। ਬਾਬਾ ਦਇਆ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਪੁੱਛ ਲਿਆ ਮਹਾਰਾਜ, ਅਸੀਂ ਤੇ ਲੋਕ ਚਿੰਤਾ ਦੇ ਵਿੱਚ ਹਿਸਾਬਾਂ ਕਿਤਾਬਾਂ ਦੇ ਵਿੱਚ ਘਾਟੇ ਵਾਧੇ ਕਰਦੇ ਹਾਂ, ਉਂਗਲਾਂ 'ਤੇ ਗਿਣਦੇ ਹਾਂ, ਜਮਾਂ ਘਟਾਓ, ਅਤੇ ਤੁਸੀਂ ਕਿਹੜੀ ਗਿਣਤੀ 'ਚ ਪੈ ਗਏ? ਭਾਈ ਦਇਆ ਸਿੰਘ ਆ, ਜਿਹੜੇ ਮੈਨੂੰ ਯਾਦ ਕਰਦੇ ਮੈਂ ਉਹਨਾਂ ਨੂੰ ਯਾਦ ਕਰਦਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਭੁੱਲ ਨਾ ਜਾਣ ਕੇ ਤੇ ਪਿਆਰੇ ਹੋ, ਬੇਨਤੀ ਕਰਦੇ ਹਾਂ। ਤੁਸੀਂ ਬੜੇ ਪਿਆਰ ਨਾਲ ਆਉਂਦੇ ਹੋ, ਕੁਝ ਇਹੋ ਜਿਹੇ ਸਰੀਰ ਨੇ ਮੇਰੇ ਨਾਲ ਰੋਜ਼ ਹੀ ਆਉਂਦੇ ਨੇ, ਅਤੇ ਜਿੱਦਣ ਨਹੀਂ ਆਉਂਦੇ ਸਾਡਾ ਧਿਆਨ ਆਉਂਦਾ ਫਲਾਣਾ ਨਹੀਂ ਆਇਆ, ਅਤੇ ਗੁਰੂ ਜੀ ਤਾਂ ਰੋਜ਼ ਵਹਿੰਦੇ ਹੋਣਗੇ, ਅੱਜ ਮੇਰਾ ਫਲਾਣਾ ਨਹੀਂ ਬੱਚਾ ਆਇਆ, ਅੱਜ ਮੇਰਾ ਫਲਾਣਾ ਨਹੀਂ ਆਇਆ। ਸਕੂਲ 'ਚ ਜਾਂਦੇ ਹੁੰਦੇ ਸੀ, ਗੈਰ ਹਾਜ਼ਰੀ ਲੱਗ ਜਾਣੀ ਸੱਸੇ ਜੇ ਨਹੀਂ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਸਤਸੰਗ ਜੀ, ਮਾਹੌਲ ਦੇ ਮੁਤਾਬਕ, ਇਤਿਹਾਸ ਦੇ ਕੁਝ ਪੰਨੇ ਮੁਲਕੀ ਹਾਲਾਤ ਨੂੰ, ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਇਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤੇ ਕੁਝ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਵਤੀ ਮੀਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਅਜਨਮ ਹੈ ਅਮਰਨ ਹੈ। ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ, ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰ ਕਹਿੰਦੇ ਨਾ ਤਾਤ ਹੈ, ਨਾ ਮਾਤ ਹੈ, ਨਾ ਜ਼ਾਤ ਹੈ, ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ ਰੂਪ ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲ ਆਇਆ, ਰੰਗ ਕੀ ਹੈ? ਖਲੜੀ ਦਾ ਰੰਗ ਉਸਦਾ ਕੈਸਾ? धन गुरु गोविंद सिंह जी महाराज फरमान करदे ने अरूप है अनूप है कोई रूप नहीं, अत्यंत सुंदर है फिर भी कोई रूप नहीं। अगर उसनु व्यक्ति मनदे हां तो लाजमी कोई रंग रूप मनना पेगा। साहिब कहिंदे चक्र चेन अर बरन जात अर पात नहिं जे, रूप रंग अर रेख भेख को कह न सकत के। अगर उसनु व्यक्ति मनिए तो उस परमात्मा दा कोई मजहब भी होवेगा, हिंदू होवेगा, मुस्लिम होवेगा, सिख होवेगा, ईसाई होवेगा, यहूदी होवेगा, पारसी होवेगा, जैनी होवेगा, बोधी होवेगा, कुछ ना कुछ होवेगा अगर वो व्यक्ति है। गुरु गोविंद सिंह जी महाराज की जरूरत देखो, फरमान कर देने नमस्तम अमजबे नमस्तस्त अजबे, तेरा कोई मजहब नहीं। जब तू रंग रूप रेख तो न्यारा है, जात पात तो न्यारा है, वर्ण भेख तो न्यारा है, तेरा कोई मजहब नहीं है। तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे, नमस्तम अमजबे नमस्कार है, तू अमजब है, तेरा कोई मजहब नहीं। नमस्तम अमजबे नमस्तस्त अजबे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनु व्यक्ति मन लईए ना तो व्यक्ति एक समय च एक ही थां ते आउंदा है। जिवें तुसी इत्थे गुरुद्वारा साहब बैठे हो अपने घर दे च नहीं हो। व्यक्ति एक समय एक ही थां ते आउंदा है, सारी थावां ते नहीं आउंदा। अगर परमात्मा भी व्यक्ति है तो सतवें पाताल या सतवें आसमान या किसे सचखंड बैकुंठ दे च बैठा होगा, कम से कम इत्थे ते कोई नहीं, व्यक्ति दी तरह कोई नहीं। अगर है तो फिर कहो केड़ा व्यक्ति रब है, खुदा है, परमात्मा। व्यक्ति एक समय एक ही थां ते आउंदा है, सारी थावां ते नहीं आउंदा। सतगुरां दी बाणी कहिंदी है तू सबनी थाई जिथे हों जाई साचा सिरजन हार जियो, हे सिरजन हार मैं जिथे जाना तू उथे है, तू ते व्यापक है। व्यक्ति व्यापक नहीं हो सकता। अगर उसनु व्यक्ति मन लिए तो व्यक्ति सर्वकाल भी नहीं है, हर समय नहीं है। जिवें असी 20-30-40-50-60 साल पहले नहीं सी, हर एक बार ये गल आखी जा सकती है, ते हर एक 10-20-30-40 साल बाद नहीं होवेगा। बाबा फरीद कहिंदे ने फरीदा किथे तेडे मापिया जिन्ने तू जनिया, कल ते मां है सी। बाबा फरीद कहिंदे पता नहीं किथे चली गई, 5 साल पहले ते पिता है सी, आज कोई नहीं। अगर परमात्मा भी व्यक्ति है तो परमात्मा नु भी काल दिच बयान करना पेगा, समय दिच बयान करना पेगा। इंज आखांगे परमात्मा होया सी या परमात्मा होवेगा। कलगीधर पातशाह कहिंदे अकाल है अजाल है, उस समय दिच नहीं है, वो है सो है, होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नु व्यक्ति मन लईए, इस नुक्ते नु बयान करना जरूरी सी, तो एक होर प्रश्न भी खड़ा होगा, क्योंकि व्यक्ति दे दो रूप ने, स्त्री और पुरुष। परमात्मा नर है कि नारी है, स्त्री है कि पुरुष है, ਇਸ ਨੂੰ ਬੜੇ ਵਿਸਥਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਿਆਨ ਕੀਤਾ, ਪਰ ਇਸ ਵਕਤ ਮੈਂ ਨਹੀਂ ਛੇੜਨਾ ਕਿਉਂਕਿ ਆਪ ਪੁਰਬ ਮਨਾ ਰਹੇ। ਤੋ ਫੈਸਲਾ ਕਰਨਾ ਪਏਗਾ, ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ, ਅਗਰ ਵਿਅਕਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਵਿਅਕਤੀ ਦੇ ਰੂਪ ਵਿਚ ਮੰਨਿਆ ਹੈ, ਉਹ ਕਿਧਰੇ ਪੁਰਸ਼ ਦੀ ਪੂਜਾ ਕਿਧਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਜੈਸਾ ਸੇਵੇ ਤੈਸਾ ਹੋਏ। ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ, ਵੈਸੇ ਹੋ ਜਾਓਗੇ। ਜਿਸ ਦੇ ਵਿਚਾਰ ਕਰੀਏ, ਜਿਹਨੂੰ ਸੋਚੀਏ, ਜਿਹਨੂੰ ਯਾਦ ਕਰੀਏ, ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ। ਤਨ ਤੇ ਇੱਕ ਦਿਨ ਖਾਕ ਹੋ ਜਾਣਾ, ਰਾਖ ਹੋ ਜਾਣਾ, ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾਂਦਾ। ਅਗਰ ਉਸ ਵਿਚ ਇਸਤਰੀ ਚਿੰਤਨ ਸੀ, ਇਸਤਰੀ ਦੀਆਂ ਯਾਦਾਂ ਸਨ, ਇਸਤਰੀ ਦੀ ਵਿਚਾਰ ਸੀ, ਅਗਲਾ ਜਨਮ ਫਿਰ ਇਸਤਰੀ ਦਾ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ, ਗੁਰਬਾਣੀ ਦਾ ਫੈਸਲਾ। ਉਹ ਵਿਅਕਤੀ ਨਹੀਂ ਹੈ, ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦਨਾਸ਼ਰੀ ਰਾਗ ਦੇ ਚ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਸੁਨ ਮੰਡਲ ਨਿਰਵਿਚਾਰ ਅਵਸਥਾ, ਉਹਨੂੰ ਸੁਨ ਸਮਾਧੀ ਕਹਿੰਦੇ ਨੇ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ, ਨਿਰੰਕਾਰ ਪ੍ਰਗਟ ਹੋ ਜਾਂਦਾ। ਜਦ ਕੋਈ ਵੀ ਫੁਰਨਾ ਨਾ ਚਲੇ, ਕੋਈ ਵੀ ਵਿਚਾਰ ਨਾ ਚਲੇ, ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਧ ਕਹਿੰਦੇ ਨੇ। ਸੁਖਮਨੀ ਸਾਹਿਬ ਦੀ ਪੰਕਤੀ, ਸੁਨ ਸਮਾਧ ਅਨਹਦ ਤੈਨਾਦ। ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ, ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ, ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਕਰੀ ਅੰਦਰ ਫੁਰਨੇ ਚੱਲਦੇ ਨੇ, ਉਹ ਨਹੀਂ ਰੁਕਦਾ। ਸੁਨ ਸਮਾਧ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਧ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ। ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਤੋ ਹੁਣ ਮੁਕਤ ਸਰ ਮੈਂ ਅਰਜ਼ ਕਰਾਂ, ਪਰਮਾਤਮਾ ਕੀ ਇਹ ਸ਼ਕਤੀ ਹੈ? ਵਿਅਕਤੀ ਨਹੀਂ ਹੈ, ਐਸੀ ਸ਼ਕਤੀ ਹੈ ਰੰਗ ਰੂਪ ਤੋਂ ਨਿਆਰੀ, ਚੱਕਰ ਚੇਨ ਤੋਂ ਨਿਆਰੀ, ਵਰਨ ਜਾਤ ਤੋਂ ਨਿਆਰੀ, ਮਜ਼ਹਬ ਤੋਂ ਨਿਆਰੀ, ਇੱਕ ਵਿਆਪਕ ਸ਼ਕਤੀ ਹੈ। ਪਰ ਸ਼ਕਤੀ ਤੋਂ ਮੁਰਾਦ ਕਿਧਰੇ ਇਹ ਨਾ ਲੈ ਲੈਣਾ ਕਿ ਜੜ ਹੈ, ਨਹੀਂ ਚੇਤਨ ਹੈ। ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਇੰਜ ਕਿਹਾ, ਸਤਿਅਮ ਸ਼ਿਵਮ ਸੁੰਦਰਮ। ਉਹ ਸੱਤ ਹੈ, ਸਦੀ ਵੀ ਹੈ। ਸ਼ਿਵਮ ਪ੍ਰਕਾਸ਼ਮਾਨ ਹੈ, ਸ਼ਿਵ ਦੇ ਅਰਥ ਪ੍ਰਕਾਸ਼ ਚਾਨਣਾ, ਪ੍ਰਕਾਸ਼ਮਾਨ ਹੈ। ਸੁੰਦਰਮ ਅਤੀ ਸੁੰਦਰ ਹੈ, ਅਤੀ ਸੁੰਦਰ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਸੱਤ ਸੁਹਾਣ ਸਦਾ ਮਨ ਚਾਹ। ਤੂੰ ਸੱਤ ਹੈ, ਸੁਹਾਣ ਅਤੀ ਸੁੰਦਰ ਹੈ, ਸਦਾ ਮਨ ਚਾਹ, ਤੂੰ ਸਦੀ ਵੀ ਖਿੜਿਆ ਹੋਇਆ, ਆਨੰਦ ਸਰੂਪ ਹੈ। ਵੈਦਿਕ ਰਿਸ਼ੀਆਂ ਨੇ ਵੀ ਐਸਾ ਕਿਹਾ, ਸੱਤ ਚਿੱਤ ਆਨੰਦ। ਉਹ ਸੱਤ ਹੈ, ਚਿੱਤ ਚੇਤਨ ਹੈ, ਜੜ ਨਹੀਂ ਹੈ। ਸ਼ਕਤੀ ਤੇ ਅੱਗ ਦੇ ਚ ਵੀ ਹੈ, ਅੱਗ ਜੜ ਹੈ। ਸ਼ਕਤੀ ਤੇ ਪਾਣੀ ਦੇ ਚ ਵੀ ਹੈ, ਪਾਣੀ ਜੜ ਹੈ। ਸ਼ਕਤੀ ਤੇ ਪਵਨ ਦੇ ਚ ਵੀ ਹੈ, ਪਵਨ ਜੜ ਹੈ। ਪਰਮਾਤਮਾ ਸ਼ਕਤੀ ਹੈ ਪਰ ਚੇਤਨ, ਸੱਤ ਚਿੱਤ ਆਨੰਦ, ਆਨੰਦ ਸਰੂਪ ਹੈ। ਇਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ, ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ। ਮੈਂ ਸਵੇਰੇ ਇਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ, ਜਿੱਥੇ ਤਾਣ ਹੁੰਦਾ ਉੱਥੇ ਮਾਣ ਹੁੰਦਾ। ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ ਵਿੱਚ ਹੈ, ਸ਼ਕਤੀ ਦੀ ਤਲਾਸ਼ ਵਿੱਚ ਹੈ। ਤੇ ਦੂਰ ਕਿਉਂ ਜਾਓ, ਪਰਮਾਤਮਾ ਇੱਕ ਸ਼ਕਤੀ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ, ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨਿਆਰੀ ਹੈ। ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ, ਸਾਰਾ ਰੂਪ ਉਸ ਤੋਂ ਆਉਂਦਾ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚਲੋ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ। ਇੱਕ ਫੁੱਲ ਖਿੜਿਆ ਰੰਗ ਲੈ ਕੇ, ਰੂਪ ਲੈ ਕੇ, ਸੁਗੰਧ ਲੈ ਕੇ, ਆਕਾਰ ਲੈ ਕੇ, ਧਿਆਨ ਬਖਸ਼ਣਾ। ਸਹਿਜੇ ਸਹਿਜੇ ਫੁੱਲ ਮੁਰਝਾ ਗਿਆ, ਰੰਗ ਖੋ ਗਿਆ, ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ? ਰੰਗ ਉੱਥੇ ਚਲਾ ਗਿਆ ਜਿਹਦਾ ਕੋਈ ਰੰਗ ਨਹੀਂ। ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ, ਇਹ ਰੂਪ ਕਿੱਥੇ ਚਲਾ ਗਿਆ? ਇਹ ਰੂਪ ਉੱਥੇ ਚਲਾ ਗਿਆ ਜਿਹਦਾ ਕੋਈ ਰੂਪ ਨਹੀਂ। ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ, ਆਕਾਰ ਕਿੱਥੇ ਚਲਾ ਗਿਆ? ਆਕਾਰ ਉੱਥੇ ਚਲਾ ਗਿਆ ਜਿਹਦਾ ਕੋਈ ਆਕਾਰ ਨਹੀਂ, ਉਹਨੂੰ ਨਿਰਾਕਾਰ ਕਿਹਾ, ਨਿਰੰਕਾਰ, ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਉਹ ਇੱਕ ਸ਼ਕਤੀ ਹੈ, ਉਸ ਸ਼ਕਤੀ ਨੂੰ ਅਨੇਕਾਂ ਨਾਮ ਦਿੱਤੇ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਕਿਸੇ ਨੇ ਗੋਪਾਲ ਕਿਹਾ, ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕਰਤਾਰ ਕਿਹਾ, ਕਿਸੇ ਨੇ ਮਦਸੂਦਨ ਕਿਹਾ, ਗੋਰਖ ਕਿਹਾ, ਵਾਹਿਗੁਰੂ ਕਿਹਾ, ਸਤਨਾਮ ਕਿਹਾ, ਅੱਲਾ ਕਿਹਾ, ਖੁਦਾ ਕਿਹਾ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਗੁਰੂ ਨਾਨਕ ਕਹਿੰਦੇ ਨੇ, ਮੈਂ ਸਦਕੇ ਜਾਂਦਾ ਜਿਤਨੇ ਵੀ ਤੇਰੇ ਨਾਮ ਨੇ। ਜੈਸੇ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ, ਸੂਰਜ ਨੂੰ ਸਨ ਕਹਿੰਦੇ ਨੇ, ਸੂਰਜ ਨੂੰ ਭਾਨ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ, ਕੋਈ ਇੱਕ ਨਾਮ ਹੈ? ਦੁਨੀਆਂ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ ਅਲੱਗ ਨਾਮ ਨੇ, ਸੂਰਜ ਦੇ ਅਲੱਗ ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਧਾ ਹੈ। ਨਾਮਾਂ ਤੇ ਝਗੜਾ ਹੈ, ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ, ਦੋ ਨਾਮ ਨੇ, ਰਵੀ ਇਹ ਬਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ, ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਬਾਨ ਹੈ, ਜਿਹੜਾ ਬਾਨ ਹੈ ਉਹੀ ਰਵੀ ਹੈ, ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ, ਇਸ ਤੇ ਬੜੇ ਝਗੜੇ ਨੇ, ਇਸ ਤੇ ਬੜਾ ਕਲੇਸ਼ ਹੈ, ਇਸ ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ ਦੇ ਚ ਹੈ, ਇਤਨੀ ਅਗਿਆਨਤਾ ਸਮਾਜ ਦੇ ਚ, ਅਰਥ ਵਿਵਸਥਾ ਦੇ ਚ ਔਰ ਰਾਜਨੀਤੀ ਦੇ ਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆਂ ਚ, ਸਮਾਜ ਦੇ ਸੰਬੰਧਾਂ ਦੇ ਚ, ਅਰਥ ਵਿਵਸਥਾ ਦੇ ਚ, ਰਾਜਨੀਤੀ ਦੇ ਚ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆਂ ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬੋਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਛ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਦਾ। ਸਤ ਤੇ ਸਦਾ, ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਆਉਣ ਤੇ ਸਾਰੇ ਹਾਲ ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ। ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨ ਸਰ ਬਾਓ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸ ਦੇ ਅੱਗੋਂ, ਤਾਂ ਸੈਂਸਰ ਬਾਬੂ ਹੋ ਗਿਆ। ਔਰ ਕੀ ਹੈ, ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ। ਸਹਿਨਸਰ ਬਾਓ, ਦਹਿ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੇ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ ਚੋਂ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ 'ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੌਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਘਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੇ, ਦਮ ਕੇ ਹੋਤੀ ਸਾੜ ਸੱਟਾ ਵੱਟਾ, ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ, ਤੋ ਰਾਵਣ ਹੋਤੇ ਸੋ ਰੰਕ ਨੇ, ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ, ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ, ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ, ਸ਼ਿਵਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ ਐ ਸ਼ਿਵਜੀ, ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ। ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ। ਇਤਨਾ ਸਿਆਣਾ, ਇਤਨਾ ਵੱਡਾ ਭਗਤ, ਇਹ ਸ਼ਿਵਜੀ ਦਾ ਭਗਤ ਸੀ। ਰਾਮ ਵੀ ਸ਼ਿਵਜੀ ਦੇ ਭਗਤ ਸਨ, ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ, ਦੋਵੇਂ ਸ਼ਿਵਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ, दम के होती साठ रावण होते सो रंक ने जिन सिर दीने काट। सारी दुनिया च खास करके साडे देश च साल दे साल पुतला जलाया जांदा रावण दा। इन्नी बेइज्जती अज तक किसे दी भी नहीं हुई जिन्नी उसकी हुई है। एक दफा किसी का पुतला जलाया या दो दफा, साल दे साल जलाया जांदा हैरानगी। पुतला खड़ा कर देंगे सारा दिन, लोकी मत्था भी टेक देन, साडे हिंदू वीर मत्था भी टेकणगे, प्रसाद भी रखणगे। भाई हद हो गए, जिन्हों फूक देना है ते जिहड़ा कहिंदे ओह वाकई दुष्ट सी ते फिर इहनू मत्था टेकण दी की मौ। प्राणा विच अहसास है, वेदां दा ज्ञानी सी, शिवजी दा भगत सी। ये भी मैं अर्ज करां, शाम नूं जद राम तीर मारदे ने जलाण तो पहले राम भी परिक्रमा करदा है उस दे। और लंबी चौड़ी गल है, जद मरण लग्या सी रावण, दम तोड़न लग्या, श्री राम अपने भरा लक्ष्मण नूं कहिंदे ने जमीन तो एक बड़ा कीमती मनुख उठ के जा रहा है, बड़िया विचारां, बड़ी सियाणप, बड़ी सोझ बूझ ए भी इहदे नाल चली जाएगी। इहदा आखरी दम टुटे तो इस दे कोलों कुछ ना कुछ लेके आ। जिस पुरुष दे कोलों राम अपने भिरा नू ज्ञान लैण वास्ते भेजदे ने वह मनुख कोई मामूली नहीं सी। गुरु अर्जन देव जी ने उसकी रूपरेखा सामने रख दिती है। लक्ष्मण दी जैसी तबीयत सी, क्योंकि गुस्से च आके रावण दी भैण दी नक कट चुकिया सी। इह संत दा काम नहीं है नक कटना, ते स्त्री नू हमेशा लई करूप कर देना। स्वयंवर दी प्रथा उन्हां दिनां च आम सी, स्वयंवर, स्वयंवर बच्ची अपना वर खुद चुनदी सी, ये आम प्रथा सी। सीता ने भी खुद चुनिया सी, द्रौपदी ने भी खुद चुनिया सी। स्वयंवर, स्वयंवर चुनना है, आप वर्ण चुनना है, समाज की व्यवस्था ऐसी सी। अगां चल के देखा गया कि बच्चियां जज्बे के तहत कई दफा वर की गलत चुनाव कर लेंदियां, जिंदगी च पछताना पैंदा है और बच्चे रुल जांदे ने। स्वयंवर हजारां साल पहले भारत देश नाकाम होके रद्द कर दिता गया, भी नहीं बच्ची स्वयं नहीं चुनेगी, सिर्फ इस कोल जज्बे ही होंदे ने, सिर्फ इस कोल भावकता होंदी है, इहदे कोल दूरदृष्टि नहीं आउंदी। स्वयंवर भारत देश फेल होया, स्वयंवर अमेरिका ते यूरोप दे देशां च फेल हो रहा है। कैलीफोर्निया दे डॉक्टर मनजीत सिंह ने मैनूं दस्या 87% शादियां कैलीफोर्निया च तलाक हो जांदियां, नहीं निभदियां, टुट जांदियां, हालांकि खुद चुने आंदा है, खुद शादियां कीतियां, मां बाप की मदाखलत भी नहीं, समाज की मदाखलत ही नहीं, फिर क्यों नहीं निभदी। सिर्फ फोके जज्बियां दे तहत चुनाव आंदा है, जज्बे ठंडे पै गए, तलाक हो गया। एक स्टेट दे अंदर, बाकी स्टेटां च नहीं, एक स्टेट दे 87% शादियां तलाक हो जांदियां। स्वयंवर हजारां साल पहले भारत विच फेल होया, समाज ने रद्द कर दिता, भाई नहीं आइंदा बच्ची खुद चुनाव नहीं करेगी, करेगी तो उस ते उंगल उठाएगी, समाज ये बच्ची गलत है। यूरोप देश, अमेरिका, कैनेडा देश स्वयंवर फेल हो रहे हैं, पर रावण ते श्री राम दे समय स्वयंवर आम सी। स्वरूप नखा ने लक्ष्मण नु चुन लिया सी, वरमाला पहनाण लगी, लंबी चौड़ी कथा है, उन्हें गुस्से च उहदी नक कट दित्ती। स्वरूप नखा उन्हां दिनां च शरीर दे अंग ते मन दे स्वभाव दे मुताबक नाम रखे जांदे सन। स्वरूप नखा उहदे नैन नक्श बहुत अच्छे सन, ते लक्ष्मण ने कहा नक करके तू खूबसूरत लगदी पई है, बहुत मैं ही कट देना, कट दित्ती। एशिया दा इलाका ऐसा है, होर कुछ बर्दाश्त कर लवे, लेकिन भरा भैण की तोहीन ते भैण की गल नहीं बर्दाश्त करता। रावण की भैण सी, आम बंदा नहीं बर्दाश्त करता, वह ते राजा सी, बदले की भावना ते आ गया। ठीक है, सियाणा सी, विद्वान सी, शिवजी का भगत सी, पर बैण दी नक कटी। इतिहास दे निक्के पहलू मैं थोड़े सामने रखे। लक्ष्मण गया ज्ञान लैण वास्ते, रावण दे सिर दे भार खड़ा होया और कहिंदा है ब्राह्मण देवता सुनिया थोड़े कोल बड़ा ज्ञान है, बड़ी समझ है हर पहलू दी, जो कीमती तो कीमती विचारधारा होवे तुसी जा रहे हो जगत तो दस के जाओ। रावण ने अख जरूर खोली है और घृणा भरी मुस्कुराहट भी चेहरे ते आई, फिर अखां बंद हो गई। लक्ष्मण वापस आ गए, राम नूं कहिंदा भगवान उते बोलदा ही नहीं। पता है राम ने की आखिया, तेनों बुलाण दी जाच नहीं आई, तेनों ज्ञान लैण दा ढंग नहीं आया, जा ओ विद्वान है शिवजी दा भगत, उहदे कदमां विच खड़ा, उहदे पैरां ते मत्था टेक, फिर हाथ जोड़ के मंग कर, इंज ज्ञान दी मंग करी दी। जिहदे कदमां विच राम लक्ष्मण नूं खड़ा करना चाहते ने ते जिसदे कोलो ज्ञान लेना चाहते ने, वह मनुख मामूली नहीं हो सकता, मामूली नहीं हो सकता। अदके इस तरह कीता ते रावण ने जिहड़ी आखरी गल कीती, लक्ष्मण मनुख की जिंदगी च कल कतई नहीं आउंदा, जो करना है अज कर, जो जरूरी काम होवे कदी मलतवी ना करी, पोस्टपोन ना करी, कल ते ना छुट्टी, जो गैर जरूरी काम होवे मलतवी कर दें, जो जरूरी होवे भूल के भी मलतवी ना करें, जो पुन होवे उनु कदी मलतवी ना करें, जो पाप होवे उनु कल ते छोड़े। गुरु अर्जन देव जी दा वाक जिन्हां दा पुरब मना रहे पातशाह कहिंदे नै बिलंब धर्मंग बिलंब पापंग, जद कोई शुभ संकल्प अंदर पैदा होवे साहिब कहिंदे बिलंब नहीं करनी, देरी नहीं करनी। क्यों? देरी करेगा वो जड़ा शुभ संकल्प है कमजोर हो जाएगा, फिर तो वो नहीं कर सकेगा। बिलंब पापं, अगर कोई पाप दा संकल्प पैदा होया है देरी करी ताकि वो कमजोर हो जाए, लेकिन होंदा कि गुरु अर्जन देव जी महाराज कहते ने चंगियां आईयां अलग करे बुरियाई होवे सेर, बुरा संकल्प पैदा होया बंदा तत्छिन करता है, चंगा संकल्प पैदा होंदा सोचदा कल सोचांगे परसों सोचांगे। इस तरह मनुख रोज दी रोज बुरा होंदा जा रहा है, चंगियाइयां तो बचदा जा रहा है, क्योंकि चंगियाइयां नूं पोषण करदा है। चंगियाइयां अलग करे बुरियाई होवे सेर, ए महान ज्ञान रावण ने लक्ष्मण नूं दिता है। हुण प्रश्न खड़ा होवेगा, हार क्यों गए? भारत दे इतिहासकार कहिंदे ने रावण राम तो नहीं हारे, अपने भरा तो हारे, विभीषण तो सारे सीक्रेट सारा राज भरा ने दस दिता विभीषण। और चाणक ऋषि कहिंदे ने मनुख दुश्मन दे वार तो बच सकदा है, भरा दे वार तो नहीं बच सकदा, क्यों? भरा नूं सब कुछ पता है, सब कुछ पता है। हो सकता है दुश्मन दा वार खाली चला जाए, क्योंकि उन्हें बहुता ज्ञान नहीं है, पर आधा वार खाली नहीं होवे। इस वास्ते आम दुश्मनों दे इतनी दुश्मनी नहीं पाई जाती, नहीं देखी जाती, कई दफा भरावां दे जो दुश्मनी देखी जाती बड़ी भयंकर। विभीषण ने सारे राज दस दिते, विभीषण भरा सी रावण का, सारे सीक्रेट दस दिते। इस वास्ते भारत दे छोटी दे इतिहासकार कहिंदे ने रावण हारे है भरा दी मार तो। तो भारत दे च बोल प्रचलित ने घर का बेदी लंका डाले। इतना महान सी ते उन्हों दुष्ट क्यों आख्या गया? मनुख दी फितरत है जो हार जाए वह शैतान आंदा है, जो जित जाए वह भगवान आंदा है, कुदरती गल है, सब रबों खेड है, मनुख प्रभावित है, जो जिचदा है वह प्रभाव जो है भगवान है, जो हार जाए वह शैतान है। इस तरह ही होया। इस वास्ते आम बंदे करीबन करीबन कोशिश करते ने ਅਸੀਂ ਜਗਤ ਵਿੱਚ ਜੇਤੂ ਬਣੀਏ।

ਆਦਿ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੀ ਹੈ। ਮੈਂ ਜਦ ਪੜਿਆ ਸੀ ਕਿ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਜਾਣ। ਕਿਤਨੀ ਪੀੜਾ ਹੋਈ ਹੋਣੀ ਹੈ, ਕਿਤਨਾ ਦਰਦ ਹੋਇਆ ਹੋਣਾ ਹੈ। ਇਸ ਫਕੀਰ ਤਬੀਅਤ ਇਨਸਾਨ ਨਾਲ ਐਸਾ ਕਿਉਂ ਹੋਇਆ? ਇੱਕ ਪਾਸੇ ਸਤਾ, ਇੱਕ ਪਾਸੇ ਸਤ ਹੈ। ਸਤ ਹਮੇਸ਼ਾ ਬੈਰੂਨੀ ਤੌਰ ਤੇ ਹਾਰਦਾ ਹੋਇਆ ਦਿਖਾਈ ਦੇਗਾ, ਈਸਾ ਸੂਲੀ ਤੇ ਸਤਾਧਾਰੀ ਵੇਖਦੇ ਪਏ ਨੇ ਤਮਾਸ਼ਾ। ਪਰ ਸਤਵਾਦੀ ਤੇ ਸੂਲੀ ਤੇ ਮੈਂ ਹੈਰਾਨ ਹੁੰਦਾ। ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਦਾ ਜਨਮ ਜੇਲ੍ਹ ਵਿੱਚ ਹੋਇਆ, ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਵਿੱਚ ਹੋਇਆ, ਮਾਤਾ ਪਿਤਾ ਦੇਵਕੀ ਵਾਸਦੇਵ ਜੇਲ੍ਹ ਦੇ ਸਨ, ਜੇਲ੍ਹ ਦੇ ਚ ਹੀ ਜਨਮ ਹੋਇਆ। ਢੰਗ ਨਾਲ ਇਹਨਾਂ ਨੂੰ ਬਚਾਇਆ ਗਿਆ। ਰਾਜ ਘਰਾਨੇ ਦਾ ਇਹ ਫਰਜ਼ੰਦ ਗਵਾਲਿਆਂ ਵਿੱਚ ਪੱਲਿਆ, ਗੁਜਰਾਂ ਵਿੱਚ ਪੱਲਿਆ, ਜਨਮ ਦਿੱਤਾ ਹੈ ਦੇਵਕੀ ਨੇ, ਪਾਲਿਆ ਜਸੋਦਾ ਨੇ। ਪਿਤਾ ਤੇ ਵਾਸਦੇਵ ਹੈ ਪਰ ਨਕਲੀ ਪਿਓ ਬਣ ਗਿਆ ਨੰਦ ਬਾਬਾ। ਰਾਜ ਘਰਾਨੇ ਦਾ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਗਊਆਂ ਚਾਰ ਕੇ ਆਪਣੀ ਉਪਜੀਵਿਕਾ ਚਲਾਉਂਦਾ ਰਿਹਾ, ਗੁਜਰਾਂ ਵਿੱਚ ਪੱਲਿਆ, ਗਵਾਲਿਆਂ ਵਿੱਚ ਪੱਲਿਆ। ਸੰਤ ਜਾਂ ਤੇ ਸੂਲੀ ਤੇ ਜਾਂ ਲੜਾਈ ਵਿੱਚ ਕੋਈ ਉਸਦੇ ਦੰਦ ਤੋੜਦਾ ਹੈ। ਸੰਤ ਦਾ ਜਨਮ ਜੇਲ੍ਹ ਵਿੱਚ ਤੇ ਸੰਤ ਦਾ ਅੰਤ ਵੀ ਜੇਲ੍ਹ ਵਿੱਚ। ਦੁਰਯੋਧਨ ਦੀ, ਕੰਸ ਦੀ ਜੇਲ੍ਹ ਵਿੱਚ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ ਹੈ, ਜਹਾਂਗੀਰ ਦੀ ਜੇਲ੍ਹ ਵਿੱਚ ਗੁਰੂ ਅਰਜਨ ਦੇਵ ਜੀ ਦਾ ਅੰਤ ਹੋਇਆ ਹੈ। ਹੈਰਾਨਗੀ, ਸੰਤ ਦਾ ਜਨਮ ਜੇਲ੍ਹ ਵਿੱਚ, ਸੰਤ ਦਾ ਅੰਤ ਜੇਲ੍ਹ ਵਿੱਚ। ਕਾਰਨ, ਸਤਾ ਤੇ ਸਤ ਦਾ ਗੋਲ ਹੈ, ਸਤਾਧਾਰੀ ਸਤਵਾਦੀ ਨੂੰ ਕਬੂਲ ਨਹੀਂ ਕਰਦਾ, ਨਹੀਂ ਮੰਨਦਾ। ਜੈਸੇ ਜੈਸੇ ਸਤਾ ਵੱਧਦੀ ਹੈ, ਤਾਕਤ ਵੱਧਦੀ ਹੈ, ਮਨੁੱਖ ਦਾ ਹੰਕਾਰ ਵੱਧਦਾ ਹੈ। ਤਾਕਤਵਰ ਹੋਵੇ ਤੇ ਹੰਕਾਰੀ ਨਾ ਹੋਵੇ, ਐਸਾ ਹੁੰਦਾ ਹੀ ਨਹੀਂ ਹੈ। ਬਹੁਤ ਤਾਕਤ ਵੱਧ ਗਈ ਸੀ ਹਰਨਾਕਸ਼ ਦੀ, ਹੰਕਾਰੀ ਮਨੁੱਖ ਨਿਰੰਕਾਰ ਨੂੰ ਇਨਕਾਰ ਕਰ ਸਕਦਾ ਹੈ, ਹਰਨਾਕਸ਼ ਨੇ ਕਰ ਦਿੱਤਾ ਸੀ। ਆਖਿਆ ਕੌਣ ਰੱਬ ਆਉਂਦਾ, ਮੈਂ ਖੁਦ ਰੱਬ ਹਾਂ। ਨਮਰੂਦ ਨੇ ਕਰ ਦਿੱਤਾ ਸੀ, ਕੌਣ ਖੁਦਾ ਆਉਂਦਾ, ਮੈਂ ਖੁਦ ਖੁਦਾ ਹਾਂ। ਨਮਰੂਦ ਨੇ ਐਸਾ ਕਹਿ ਦਿੱਤਾ ਸੀ ਮਿਸਰ ਦੇ ਉਸ ਵਕਤ ਦੇ ਨਵਾਬ ਨੇ, ਮੈਂ ਖੁਦ ਖੁਦਾ, ਖੁਦਾ ਕੀ ਆਉਂਦਾ। ਹਰਨਾਕਸ਼ ਨੇ ਕਹਿ ਦਿੱਤਾ ਸੀ ਪਰਮਾਤਮਾ ਕੀ ਆਉਂਦਾ, ਮੈਂ ਖੁਦ ਪਰਮਾਤਮਾ। ਉਹ ਆਪਣੇ 5 ਸਾਲ ਦੇ ਬੱਚੇ ਨੂੰ ਕਹਿੰਦਾ ਤੂੰ ਜਪਿਆ ਕਰ ਮੇਰਾ ਨਾਮ ਤਾਂ ਕਿ ਬਾਕੀ ਬੱਚੇ ਵੀ ਜਪਣ। ਪਹਿਲੇ ਬੱਚਿਆਂ ਤੋਂ ਜਪਵਾਈਏ, ਫਿਰ ਜਵਾਨਾਂ ਤੋਂ, ਫਿਰ ਬੁੱਢਿਆਂ ਤੋਂ। ਸ਼ੁਰੂਆਤ ਬੱਚਿਆਂ ਤੋਂ ਕਰੀਏ। ਪਰ ਬੱਚਾ ਬੜੀ ਨਿਰਾਲੀ ਤਬੀਅਤ ਦਾ ਸੀ, ਮਾਂ ਤੋਂ ਸੰਸਕਾਰ ਮਿਲੇ ਸਨ ਪਰਮਾਤਮਾ ਦੇ। ਤੇ ਕਿਸੇ ਵਕਤ ਮੈਂ ਅਰਜ਼ ਕਰਾਂਗਾ, 90% ਮਨੁੱਖੀ ਬੱਚੇ ਚ ਮਾਂ ਦੇ ਹੀ ਸੰਸਕਾਰ ਹੁੰਦੇ ਨੇ। ਇਹੀ ਕਾਰਨ ਹੈ ਕਿ ਏਸ਼ੀਆ ਦੇ ਚ ਅਗਰ ਬੱਚਾ ਭੈੜਾ ਤਾਂ ਗੱਲ ਮਾਂ ਨੂੰ ਕੱਢਦੇ ਨੇ, ਗੁਸਤਾਖੀ ਮਾਫ। ਜਦ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦੇ ਤੂੰ ਜਪ, ਜਲ ਹਰਨਾਕਸ਼, ਥਲ ਹਰਨਾਕਸ਼, ਇਹ 5 ਸਾਲ ਦਾ ਬੱਚਾ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। ਇਹ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ, ਉਹ 72 ਸਾਲ ਦਾ ਬੁੱਢਾ ਬੱਚਿਆਂ ਵਾਲੀ ਗੱਲ ਕਰਦਾ। ਅਧਕੜ ਉਮਰ ਚ ਉਸਦੇ ਘਰ ਔਲਾਦ ਹੋਈ ਸੀ, ਹੋਏ ਇੱਕੋ ਹੀ ਲੜਕਾ ਸੀ, ਇਹ ਤੇ ਬੱਚਿਆਂ ਵਾਲੀ ਗੱਲ ਕਰਦਾ। ਦਾੜੀ ਸਫੈਦ ਕੀਤੀ ਧੁੱਪ ਦੇ ਚ, ਕੁਛ ਵੀ ਨਾ ਹੋਇਆ, ਕੁਛ ਵੀ ਨਾ ਹੋਇਆ। ਇਰਾਨੀ ਸੂਫੀ ਸੰਤ ਠੀਕ ਕਹਿੰਦੇ ਨੇ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਬਜ਼ੁਰਗੀ ਤੇ ਅਕਲ ਤੋਂ ਹੈ, ਉਮਰ ਤੋਂ ਨਾ ਪੁੱਛਦੀ ਉਮਰ ਕਿਤਨੀ ਹੈ। ਹੋ ਸਕਦਾ 80 ਸਾਲ ਦਾ ਹੋ ਕੇ ਵੀ ਬੱਚਿਆਂ ਦੀ ਜ਼ਿੰਦਗੀ ਬਤੀਤ ਪਿਆ ਕਰਦਾ ਹੋਵੇ,

0: ਫਿਰ ਬੁੱਢਿਆਂ ਦੇ ਬੱਚੇ ਮਿਲਣਗੇ, ਕਦੀ ਕਦਾਈ ਕੋਈ ਬੱਚਿਆਂ ਚ ਬਜ਼ੁਰਗ ਵੀ ਮਿਲ ਜਾਂਦਾ। ਪੰਜ ਸਾਲ ਦਾ ਧਰੂ ਹੈ ਭਗਤ ਹੈ, ਪੰਜ ਸਾਲ ਦਾ ਪ੍ਰਹਿਲਾਦ ਹੈ ਭਗਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਬਈ ਨਾਮ ਕਿਵੇਂ ਜਪੀਏ। ਭਗਤ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, ਜਿਵੇਂ 5 ਸਾਲ ਦੇ ਪ੍ਰਹਿਲਾਦ ਨੇ ਜਪਿਆ। ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵਧਦੀ ਹੈ, ਸ਼ਕਤੀ ਵਧਦੀ ਹੈ, ਹੰਕਾਰ ਵਧਦਾ ਹੈ, ਤੇ ਹੰਕਾਰੀ ਅਗਰ ਹੰਕਾਰ ਸ਼ਿਖਰ ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਆਉਂਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ ਉਹਦੀ ਨਜ਼ਰਾਂ ਚ, ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ ਦੋ ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ, ਰਹੀਮ ਅੜ ਗਏ। ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ ਜਹਾਂ ਪਨਾ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿੱਚ ਹੁਮਾਇਓਂ ਜਦ ਹਾਰ ਗਿਆ ਸੀ ਤੇ ਹਿੰਦੁਸਤਾਨ ਤੋਂ ਨਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹਮਾਇਓਂ ਅਸਫਾਨ ਗਿਆ ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ। ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ, ਤੋ ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸ ਨੂੰ। ਰਹੀਮ ਨੇ ਕਿਹਾ ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ ਜਦ ਤਖ਼ਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿੱਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ, ਮੇਰੇ ਪਿਓ ਦੀ ਸ਼ਾਨ ਵਿੱਚ ਇਸ ਨੇ ਗੁਸਤਾਖੀ ਕੀਤੀ, ਪਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਤ, ਬਈ ਨਹੀਂ ਬੰਦਾ ਬਹੁਤ ਸਿਆਣਾ ਹੈ, ਨੇਕ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ ਚ ਔਰ ਬ੍ਰਿਜ ਭਾਸ਼ਾ ਚ, ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ। ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ ਅਵਤਾਰਾਂ ਨੇ ਗੁਰੂਆਂ ਨੇ ਇਹਨਾਂ ਹੀ ਆਖਿਆ ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸਦੇ ਬੂਹੇ ਤੇ ਆਉਂਦੇ ਸਨ। ਅੱਜ ਜਦ ਜੇਲ੍ਹ ਚੋਂ ਰਿਹਾ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਤੇ ਹੁਕਮ ਇਹ ਹੋਇਆ ਤੂੰ ਆਸਾਮ ਸਾਈਡ ਨਿਕਲ ਜਾ, ਕਮ ਸੇ ਕਮ ਮੇਰੀ ਨਜ਼ਰਾਂ ਤੋਂ 1000 ਕੋ ਦੂਰ ਹੋ, 1000 ਕੋ ਹੁਣ 1500-1600 ਮੀਲ ਬਣ ਜਾਂਦਾ, ਇਤਨਾ ਦੂਰ ਹੋ ਜਾ, ਜਹਾਂਗੀਰ ਨੇ ਕਿਹਾ। ਇਹ ਚਲਾ ਗਿਆ ਵਿਚਾਰਾ, ਰਸਤੇ ਚ ਮਧੂਕੜੀ ਮੰਗਦਾ ਹੋਇਆ ਗੁਜ਼ਾਰਾ ਕੀਤਾ ਇਸਨੇ। ਕੁਛ ਸਾਧੂਆਂ ਨੇ ਪਹਿਚਾਣ ਲਿਆ ਤੇ ਮਹਾਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂ ਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ, ਮੈਂ ਹੁਣ ਉਹ ਨਹੀਂ, ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ ਬਈ, ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਵੀ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚੋਂ। ਇੱਕ ਨਿੱਕੀ ਜਿਹੀ ਅੰਗੂਠੀ ਪੈਣੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ ਜਿਤਨਾ ਪਾਣੀ ਹੈ ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ ਤਾਂ ਬਾਦਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ, ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ। ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ ਲੋਕਾਂ ਨੂੰ ਸਮਝ ਮਿਲਦੀ ਹੈ ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨੇ, ਫਿਰ ਉਹ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ ਚਾਰ ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ ਹੈ ਦੋ ਗੁਣਾਂ ਨਾਲ। ਸਤ ਦੇ ਦੋ ਗੁਣ ਨੇ, ਸਤਾ ਦੇ ਚਾਰ ਗੁਣ ਨੇ, ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ। ਉਹ ਦੋ ਪੈਰਾਂ ਤੇ ਚੱਲਦਾ, ਉਹਦੇ ਦੋ ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਹੁੰਦੀ ਹੈ, ਇਹਨੂੰ ਚਾਣਕ, ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਹਰ ਵੱਡੇ ਰੇਲਵੇ ਸਟੇਸ਼ਨ ਤੇ, ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ, ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ। ਚਾਣਕ ਸਤਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ ਦਾਮ ਡੰਡ ਭੇਦ। ਸ਼ਾਮ ਅਗਲੇ ਦੀ ਸ਼ਰਨੀ ਪੈ ਜਾਓ, ਪੈਰੀ ਪੈ ਜਾਓ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦਿਓ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਉਹ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਤਾ ਦੂਸਰਾ ਗੁਣ ਵਧਦੀ ਹੈ ਕਿ ਦਾਮ ਕੁਝ ਦੇ ਕੇ ਖਰੀਦ ਲਓ। ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆਂ ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸਦੀ ਅਣਖ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, मैं बिकाऊ माल नहीं। तो सतादारी फिर तीसरे गुण नो वर्तदा है, शाम दाम दंड, दंड देव, टॉर्चर करो, मारो, जेल दे चपाओ, तकलीफ देव, सताओ, भूखा मारो, प्यासा मारो, टॉर्चर करो। ते जो इस ढंग नाल भी काबू ना आवे, भेद पाड़ो, एक पार्टी दी दो दो पार्टी बना दो। गुरु अर्जन देव जी महाराज दे वक्त उन्हां दे वड्डे भरा पृथ्वी चंद ने गुरु होने का दावा कर लिया, मैं गुरु हूं, ये गुरु नहीं है। मसंदा नू नाल लेके गुरु अर्जन देव जी का घर घाट लुट लिया, ते शक्ति सारी पिछे जहांगीर दी, भी तू बन तू वड्डा बिरा है, तू गुरु, ये छोटा सब तू, ये गुरु होण दा दावा करी बैठा। इस तरह पाड़िया गया भरा भरा नू, और मुखालफ बनिया पृथ्वी चंद। शायद थोड़े विचों किसी ने दर्शन किए देखा हो, तरन तारन रोड अमृतसर तो जो तरन तारन जाता है, कोई 7-8 मील की दूरी ते झूल ते महल, वो जड़ा अस्थान है पृथ्वी चंद का बनाया है। उत्थे सरोवर भी है, उन्हें दरबार साहब भी बनाया, उत्थे अपनी गुरगद्दी लाई, गुरु होने का दावा किया, मसंदा नू नाल लेके गुरु अर्जन देव जी का घर घाट लुट लिया, चारों पासे पैरा बिठा दिता, अमृतसर दे कोई पहुंचे भी ना गुरु अर्जन देव जी तक। हालात ऐसे हुए, दिन भर लंगर नहीं मिलिया गुरु अर्जन देव जी नू, संगता नू भी ना मिलिया। पृथ्वी चंद अन्न लुट के लै गया, धन लुट के लै गया, शस्त्र लुट के लै गया, वस्त्र लुट के, सब कुछ लै गया। जगत माता गंगा जी धन गुरु अर्जन देव जी महाराज की सुपत ने, उन्होंने घर टटोलिया, मता किधरे कोई चीज लभे ते सतगुरां लई कोई दो प्रसादे बनन। मिट्टी दे भांडे थोड़ा बेसन पिया सी, मिट्टी दे तवे ते दो रोटियां बनिया, और मिट्टी दे ठेकरे विच ये दो रोटियां गुरु अर्जन देव जी दे अगों रखियां, जारो जार रो पईयां। उत्थे सतगुरां ने एक वाक उचारण कीता है, धन गुरु ग्रंथ साहिब जी महाराज दे दर्ज है, कानड़ा महला पंजवां, रूखो भोजन भूम सैन सखी प्रे संग सुख बेहात। कोई गल नहीं, धरती ते सोना है, बिस्तरे ले गए वो सारे, भोजन रुखा है, घर दे कुछ नहीं है, पर तू रो ना। पृथ्वी चंद अन्न लुट के लै गया, धन लुट के लै गया, वस्त्र लुट के लै गया, साजो समान लुट के लै गया, इन्हां सारियां नियामतां नूं देण वाला जिहड़ा परमात्मा है, वह मेरे दिल विच बैठा है, उन्हों ते लुट के नहीं लै गया, दाता मेरे कोल बैठा, तू रो ना। रूखो भोजन भूम सैन सखी प्रेसंग सुख बेहात। धन गुरु अर्जन देव जी महाराज का यह हौसला, माड़ा जिया किधरे नूं कंडा लग जाए मनुख नूं पता कह देंदा, पता नहीं रब है भी सही कि नहीं। मनुख की श्रद्धा बड़ी कमजोर है, छोटी छोटी गल्लां ते टुट जांदी। पिछले साल मैनूं कैलीफोर्निया च एक सज्जन मिलिया, कहिंदे ज्ञानी जी मेरी गुरु ते कोई श्रद्धा नहीं रही। मैं कहा क्यों? कहिंदा अखंड पाठ भी रखाया सी, लंगर भी चलाया, पैसे भी खूब खर्च कीते, साडी अरदास ते पूरी नहीं हुई, साड़ी श्रद्धा टुट गई। मनुख की श्रद्धा की है? कुछ नहीं, रेत की कंध है जो ताका मारो गई, पर किसी की श्रद्धा ऐसी है, बैठा तत्ती तवी ते उपर गर्म गर्म रेता भी पै रहा है, कसूर की है? बेकसूर है। पता है चाणक ने की आख्या है? वो कहिंदा है पागलां दी महफिल देच, पागलां दी भीड़ देच, स्याणा हो जाना वे एक पागलपन है, क्योंकि पागल जीण नहीं देणगे। मूर्खां दे इकट्ठ देच इतना स्याणा हो जाना भी ਪਾਗਲ ਬਣਨਾ ਹੈ। ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ ਗਿਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨੀ, ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨੀ, ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ, ਹੋਈ ਨੀ, ਕਦੀ ਨਹੀਂ ਹੋਈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ, ਭੇੜਾਂ ਦੀ ਭੀੜ ਆਉਂਦੀ ਹੈ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧਾ ਤੋ ਭੀੜ ਤੇ ਭੈੜਿਆਂ ਦੀ ਤੋ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ, ਨੇਕ ਕੋਲ ਤਾਕਤ ਨਹੀਂ ਆਉਂਦੀ ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਗਲਤੁਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ ਮੈਂ ਸਮਾਪਤੀ ਕਰਾਂ, ਗਲਤੁਲ ਆਮ ਸਹੀ 99 ਬੰਦੇ ਅਗਰ ਗਲਤ ਹੋਣ ਤੇ ਇੱਕ ਸਹੀ ਹੋਵੇ ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤੁਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਦੇ ਚ ਕੋਈ ਇੱਕ ਅੱਧ ਸਹੀ ਹੁੰਦਾ, ਬਾਕੀ ਤੇ ਸਭ ਗਲਤ ਹੁੰਦੇ ਨੇ। ਔਖੇ ਨਾ ਹੋਣਾ, ਕੋਈ ਇੱਕ ਅੱਧ ਸਹੀ ਹੁੰਦਾ। ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ, ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ, ਪਾਗਲ ਹੈ। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲ ਵਸਦੇ ਪਏ ਨੇ, ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ। ਲੋਕ ਕਹੇ ਕਬੀਰ ਬਹੁਰਾਨਾ, ਤੇ ਜੇ ਪਾਗਲਾਂ ਦੀ ਭੀੜ ਹੋਵੇ, ਸਿਆਣਾ ਇਕੱਲਾ ਹੋਵੇ ਤੋ ਪਾਗਲ ਜਿੱਤ ਜਾਣਗੇ। ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ, ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ, ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤੁਲ ਆਮ ਸਹੀ, ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤੋਂ ਗਲਤ ਸਮਝਿਆ ਜਾਂਦਾ ਕਿਉਂਕਿ ਇੱਕ ਹੈ, ਇਕੱਲਾ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ ਚ ਇਕੱਲੇ ਹੀ ਰਹਿ ਜਾਂਦੇ ਨੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਨਾ ਨਿਭੇ ਉਹ ਸਾਥ। ਦੁਨੀਆਂ ਦੇ ਚ ਲੋਕ ਸਾਥ ਲੱਭਦੇ ਨੇ ਸੁਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲ ਤੇ ਚੈ ਤੂੰ, ਬਿਲਕੁਲ ਮੁਗਲ ਤੇ ਚੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋ, ਤੇਰੇ ਸਾਥੀ ਨਹੀਂ ਨੇ ਸੁਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ ਤੋ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ, ਮਿਲਣੇ ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ, ਕੌਣ ਦੁੱਖ ਦਾ ਸਾਥੀ ਬਣੇ, ਸਭ ਸੁਖ ਦੇ ਸਾਥੀ ਹੁੰਦੇ ਹਨ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ BC ਦੇਸੀ ਬੈਂਗਣ 99 ਸੈਂਟਸ ਨੂੰ ਪਾਉਂਡ।
3: ਫਰੂਟੀਕੈਨਾ ਫੈਮਿਲੀ ਕੇਅਰ ਫਾਰਮੇਸੀ
4: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900
6: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 604-349-1313 ਯੂਨਿਟ 103-8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
7: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
8: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਯਾਦ ਆ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਮੁਨਾਫਾ ਜ਼ਿਆਦਾ ਨੀ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਹੁਣੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ महाराज कहिंदे ने दमन करना इंद्रियां दा, विखावे दा दान करना, इंद्रियां नूं बन्नण दी क्रिया संयम रखना, अपनी मर्जी अनुसार कई तरह के नेम बना ले, विशेष करके भी आ दिना साडा विशेष नेम चलदा पिया जी। अगे महाराज कहिंदे ने वेद पुराण हिंदुइज्म दे ग्रंथ, पूर्व दे ग्रंथ कां जी सिद्धे, चार वेद अठारह पुराण, कतेब कुरान चार कतेबा, तुरेत जंबूर अंजील जेड़े सी पढ़ने जी, पछम मत दियां किताबां इहदे विच तुसी बाइबल लै लो, तुसी कुरान लै लो, यूदी मत, ओल्ड टैस्टामेंट, न्यू टैस्टामेंट, चलो इहो किताबां पूर्व ते पछम दे ग्रंथ। महाराज कहिंदे वेद पुराण चारे वेद अठारह पुराण, कतेब कुरान कतेबा अते कुरान, जमीन आ धरती ते, जमान वैसे जमान दा लफ्जी अर्थ आकाश भी है, कुछ विद्वाना ने जमान दा अर्थ समा भी कीता जबानी नाल, पर जमीन ते जमान शब्द दोनों टुकणगे, अर्थ जमीन ते आकाश होवेगा। इहदा मतलब इस धरती ते इस आकाश दे थले जिन्ने भी धर्म ग्रंथ ने, मान ले तू सारे पढ़ी जा रहा है, वेद पुराण कतेब कुरान जमीन जबान सबान सबना ने सारिया दे, सब ने देखे कोखे, जमीन जबान सबान के पेख है सारिया नू चंगी तरह कोख्या। हुण इत्थे भी थोड़ी जी मैं बेनती कर दिया, मन चावेगा भी पाठ पढ़न दी गल तां गुरबाणी भी कहिंदी, हुण गुरु ग्रंथ साहिब जदों पाठ दी गल करदे आ उत्थे नाल विचार दी गल करदे आ, जिथे विचार दी गल करदे आ उत्थे गुरु ग्रंथ साहिब आचार दी गल करदे आ, पाठ विचार और उचार। महाराज ने देखो बाणी च सी, मेरा ख्याल इथे कथा कीती सी जी, ए पड़ पड़ गड्डी लदियां इथे कीती सी जी महाराज दी आसा की वार च, उत्थे महाराज जी ने सारे ग्रंथां दा जिक्र करके इनी पढ़ाई कर लै, पर गल फिर भी उथे मैं पढ़ लिया पर नाल खौमे दी तय फिर जम गई, मैं तां एडा वड्डा पाठी आ ते कदी पाठ ही नहीं कीता, पड़ पड़ गड्डी लदियां पड़ पड़ भरिया साथ, पड़ पड़ बेड़ी पाईए, पड़ पड़ गड्डिया खात, पढ़िया जेते बरस बरस, पढ़िया जेते मास, पढ़िया जेती आरजा, पढ़िया जेते सास। इस गल नूं गुरु गोबिंद सिंह कह रहे, नानक लेख है एक गल सिमरन, जे तू ग्रंथ पढ़ रहा है ओदी प्रैक्टिस नहीं कर रहा। गुरु गोबिंद सिंह कहते सारी धरती दे ग्रंथ तू वेख, नानक लेख है एक गल होर खौमे चखना चाख। इनू गुरु अर्जुन साहब कहिंदे आ पाठ पढ़ियो और वेद विचारियो, ए गल नू गुरु गोबिंद सिंह कह रहे जी। असल च वेद पुराण कतेब कुरान जमीन जमान सबान के पेख है, सारे देखे हो किताब सारिया ग्रंथ कट्ठे किते हो। महाराज कहिंदे पाठ पढ़ियो और वेद विचारियो, निवल भुयंगम साधे पंच जना सो संग ना छुड़के, अधिक अहंग बुद्ध बांधे प्यारे, इन विद मिल न जाई मैं किए, कर्म अनेका हार पर्यो, स्वामी के द्वार है दीजे बुद्ध विवेका। पुराण पढ़े का क्या गुण, सुनो इस बेनती नु पीर साहब, वेद पढ़े पुराण पढ़े कुरान पढ़े की पर की पला होया। कहन लगे मैं इना कुछ चेते कर लिया, वैसे शब्द किते खुल के अर्थ हुन गुरबाणी दे समझ पै जाए, जेड़े आपा भी झगड़िया च पाया ना, हालत साडी भी हुई है। कहने इन्हें सारे वेद चेते ने, एदी खोपड़ी च इना कुछ चेता। कहन लगे तेरे ग्रंथा दा ज्ञान इस तरह जिवें खोते दी पिठ उत्ते किसे ने चंदन ला दिता होवे। सुनो चंदन कीमती है, खोते कोल समर्था है भार चुकण दी, पर उहनू इन्नी बेसमझ नू समझ कोई नहीं जिहड़ा मेरे पिठ ते वे कीमती किन्ना कु है। कई वारी धर्म दे ग्रंथ दे शब्द कंठ हो जांदे ने गुरमुखो, उहदी कीमत दी सार नहीं पता हुंदा। वेद पुराण पढ़े क्या का गुण, खर चंदन जस पारा, राम नाम की गत नहीं जानी कैसे उतरस पारा। वेदा में नाम उत्तम सो सुने नाहीं, फिर ज्यों बेतालिया। नाम नूं तां सुणिया ने, बस तुकां कढ कढ के लड़ना शुरू कर दिता। महाराज भाई साहब ने कहा वेद कते भुलाए कै मोहे लालच दुनी शैताने, सच किनारे रह गया खै मर दे बामण मोला ने। ਉਸ ਕੰਸੈਪਟ ਚ ਇਹ ਗੱਲ ਕਹੀ ਗਈ। ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪਿਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਕ, ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ ਆ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਣੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ, ਜੋਗ ਮਤ ਵਾਲੀਆਂ। काया कल्प की जय असमेद जग की जय। आजे इस सवैये दे अर्थ ओ जग करे जिदे विच घोड़िया की बली दिती जांदी असमेद जग। असमेद जग की जय सोना गर्भदान की जय। सोना फरूट विच रख के जिवें पेठा नहीं हुंदा चीर के विच सोना भर दिता उत्तों बंद कर दिता किसी नूं पता ना लगे। गुरु ग्रंथ साहिब दुआई देख के कहिंदे ने लोको समझो इस गल नूं बनारसी तीर तप करै उल्ट तीर्थ मरै अगन दह काया कल्प की जय असमेद जाग की जय सोना गर्भ दान दी जय राम नाम सर तऊ न पूछे। श्री भगवान भजे बिन भूपत राम नाम सर तऊ न पूजे छोड़ छोड़ रे पखंडी मन कपट न कीजे खरका नाम नित नित दीजे। गंगा जो गोदावर जाइये कुंभ जो केदारा नहाइये गोमती साहस गौ दान की जय। हजारा गावां दा दान कर दे तू गोमती दे कंडे ए भी नदी। महाराज कहिंदे ने आत्म जो नरमाइल की जय आप बराबर कंचन दी जय राम नाम सर तऊ न पूजे। अस दान गज दान सेजा नारी भूम दान ऐसो दान नितो नित की जय। घोड़िया दा दान कर गौवां दा दान कर इस्त्री दा दान कर पर सच्चे पातशाह कहिंदे ने सिमरन दे तुल कुछ भी नहीं।

0: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
1: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
0: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
1: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
0: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: Family Care Pharmacy.
2: ਪੂਰੇ BC ਵਿੱਚ homeopathic ਦਵਾਈਆਂ ਚ ਨੰਬਰ 1.
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ.
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ.
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ.
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ.
3: 3 locations to serve you. Surrey Delta and White Rock.
1: ਜਾਂ call Kiran at 604-581-1900.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ।

ਸਰੀਰ ਨੂੰ ਚੋਟ ਪਹੁੰਚਾਉਂਦਾ ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤਾਂ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤਾਂ ਸਰੀਰ ਤੇਰਾ ਬਚ ਨਹੀਂ ਸਕਦਾ, ਕਿਉਂਕਿ ਪਰਮਾਤਮਾ ਦੇ ਦਰਬਾਰ ਵਿਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ। ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੈਸਾ, ਤੇਰੀ ਭਾਸ਼ਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜਾਤ ਪਾਤ ਕੀ ਹੈ, ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ। ਫਿਰ ਕਿਸ ਦੀ ਕਰਦਾ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿਚ ਕੇਵਲ ਕਰਮਾਂ ਦੀ ਵਿਚਾਰ, ਹੋਰ ਕੁਛ ਵੀ ਨਹੀਂ। ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੀ ਹੈ, ਤੇਰਾ ਰੰਗ ਰੂਪ ਕੈਸਾ, ਤੇਰੀ ਭਾਸ਼ਾ ਕੀ ਹੈ, ਜਾਤ ਪਾਤ ਕੀ ਹੈ, ਗੋਤ ਕੀ ਹੈ, ਘਰਾਨਾ ਕੀ ਹੈ, ਕੁਛ ਵੀ ਨਹੀਂ। ਕਰਮ ਕੀ ਹੈ? ਕਰਮੇ ਕਰਮੇ ਹੋਏ ਵਿਚਾਰ, ਦੁੱਖ ਹੈ ਤੂੰ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ। ਅਕਸਰ ਮਨੁੱਖ ਕਹਿ ਦਿੰਦਾ ਪਤਾ ਨਹੀਂ ਇਹ ਦੁੱਖ ਕਿਉਂ ਹੈ, ਦਰਅਸਲ ਬੀਜ ਅੱਜ ਬੋਇਆ ਤੋ ਫਲ ਅੱਜ ਤੇ ਹੈ ਨਹੀਂ। ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗੈਪ ਹੈ, ਅੰਤਰਾਲ ਹੈ। ਅੱਜ ਬੀਜ ਬੋਇਆ, 2 ਸਾਲ, 4 ਸਾਲ, 10 ਸਾਲ ਬਾਅਦ ਕਿਧਰੇ ਫਲ ਹੈ, ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ। ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ, ਮੈਂ ਕਦੋਂ ਬੋਇਆ ਸੀ। ਸ੍ਰੀ ਕਬੀਰ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ। ਕਿਉਂ? ਤੂੰ ਐਸਾ ਨਿਯਮ ਬਣਾਇਆ, ਤੂੰ ਐਸੀ ਮਰਿਆਦਾ ਬਣਾਈਏ, ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ, ਉਡੀਕ ਕਰਨੀ ਪਏਗੀ, ਉਡੀਕ ਕਰਨੀ ਪਏਗੀ। ਮੈਂ ਕਣਕ ਅੱਜ ਬੋਈਏ, ਅੱਜ ਕਣਕ ਨਹੀਂ ਹੈ। ਮੈਂ ਅੱਜ ਅੰਬ ਦਾ ਬੂਟਾ ਲਾਇਆ, ਅੱਜ ਮੈਨੂੰ ਅੰਬ ਨਹੀਂ ਮਿਲਣਾ। ਮੈਂ ਅੱਜ ਅੰਗੂਰ ਦੀ ਬੇਲ ਲਾਈ ਹੈ, ਅੱਜ ਅੰਗੂਰ ਕੋਈ ਨਹੀਂ। ਆਦਮੀ ਫਲ ਲਈ, ਫੁੱਲਾਂ ਲਈ, ਅੰਨ ਲਈ 6 ਮਹੀਨੇ, ਸਾਲ, 2 ਸਾਲ, 5 ਸਾਲ, 10 ਸਾਲ ਇੰਤਜ਼ਾਰ ਕਰ ਸਕਦਾ, ਕਰਦਾ ਹੈ। ਸਾਰੀ ਦੁਨੀਆ ਚਾਹੁੰਦੀ ਹੈ। ਪਾਠ ਕੀਤਾ, ਜਪ ਕੀਤਾ, ਅੰਮ੍ਰਿਤ ਵੇਲੇ ਉੱਠਿਆ, ਕਹਿੰਦੇ ਅੱਜ ਪਾਠ ਤੇ ਬੜਾ ਕੀਤਾ, ਜਪ ਤੱਕ ਤੇ ਬੜਾ ਕੀਤਾ, ਹੋਇਆ ਤੇ ਕੁਛ ਵੀ ਨਹੀਂ। ਐਸੇ ਮਿਲਦੇ ਨੇ ਮੈਨੂੰ, ਹੋਇਆ ਤੇ ਕੁਛ ਵੀ ਨਹੀਂ, ਹੱਦ ਹੋ ਗਈ। ਅੰਬ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ, ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ, ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ, ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ, ਘਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ, ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ, ਪੁੰਗਰਦਾ ਪਿਆ ਕਿ ਨਹੀਂ। ਬੇਸਬਰੀ, ਬੇਸਬਰੀ। ਫਿਰ ਸਵੇਰੇ ਮਿੱਟੀ ਹਟਾ ਰਿਹਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਬਹੁਤ ਪੁਰਾਣੀ ਗੱਲ, ਦੇਸ਼ ਦੀ ਵੰਡ ਤੋਂ ਪਹਿਲੀ ਦੀ ਗੱਲ, ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦਿਆਂ, ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ। ਮਾਂ ਕਹਿਣ ਲੱਗੀ, ਇਹ ਕੀ ਕਰ ਰਹੇ, ਸਵੇਰੇ ਤੇ ਬੋਏ ਨੇ। ਤੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪਏ ਨੇ ਕਿ ਨਹੀਂ, ਸਬਰ ਕਰ, 5-10 ਦਿਨ ਸਬਰ ਕਰ। ਮੈਂ ਸਵੇਰੇ ਦੇਖਾਂ, ਸ਼ਾਮੇ ਮਿੱਟੀ ਹਟਾਵਾਂ, ਸਵੇਰੇ ਮਿੱਟੀ ਹਟਾਵਾਂ। ਇੱਕ ਦਿਨ ਪਿਤਾ ਜੀ ਨੇ ਕਿਹਾ, ਨਹੀਂ ਪੁੰਗਰਨਗੇ, ਤੂੰ ਬੀਜ ਖਰਾਬ ਕਰ ਦਿੱਤਾ, ਇੰਨੀ ਬੇਸਬਰੀ, ਬੋਏ ਨੇ ਤੂੰ ਜ਼ਰਾ ਸਬਰ ਰੱਖ। ਸਵੇਰੇ ਮਿੱਟੀ ਹਟਾ ਕੇ ਦੇਖਦਾ, ਸ਼ਾਮੀ ਮਿੱਟੀ ਹਟਾ ਕੇ ਦੇਖਦਾ, ਇਤਨੀ ਬੇਸਬਰੀ। ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ, ਗੁਰਦੁਆਰੇ ਆ ਕੇ ਮੱਥਾ ਟੇਕਿਆ, ਕਿਧਰੇ ਕੜਾ ਪ੍ਰਸ਼ਾਦ ਦੀ ਦੇਗ ਵੀ ਕਰਾਈ ਹੋਵੇਗੀ, ਚਲੋ ਲੰਗਰ ਵੀ ਕਰਾਇਆ ਹੋਵੇਗਾ, ਗੁਸਤਾਖੀ ਮਾਫ਼। ਫਿਰ ਦੇਖਦਾ ਫਲ ਤੇ ਕੋਈ ਨਹੀਂ ਆਇਆ, ਫਲ ਤੇ ਕੋਈ ਨਹੀਂ ਮਿਲਿਆ। 4 ਦਿਨ ਹੋ ਗਏ, ਹਫ਼ਤਾ ਹੋ ਗਿਆ, ਫਲ ਤੇ ਕੋਈ ਨਹੀਂ ਮਿਲਿਆ। ਮੈਂ ਅਰਜ਼ ਕਰਾਂ,
हो सकता है जमीन ते बोया होया बीज व्यर्थ भी चला जाए, कई बीज नहीं पुंगर दे, पर शुभ कर्मां दा बोया होया बीज जो अंतशकरण दी धरती दे च बोया है, एक तिल नहीं भन्ने घाले, महाराज दी बाणी कहिंदी एक तिल जिन्नी घालना भी व्यर्थ नहीं जाएगी, फलीभूत होगी, लाजमी होगी। पतत पावन हर बिरद सदाए, एक तिल नहीं भन्ने घाले, तिल जितनी भी व्यर्थ नहीं जा, पर सबर ते रख, सबर ए स्वाओ जे तू बंदा दृढ़ करें, वद थी वे दरियाओ टूट न थी वे वाहड़ा। बाबा फरीद, सागर दी तरह हो जाएगा अगर तू सबर रखिया, ते बेसबरी नाल तू मिट्टी हटांदा रहा तो शायद बीज पनपन तो रह जा। इधर तू शुभ कर्म कीता, इधर तू गुरु ते गिले भी करदा रहा, तू गिले करना एक होर कर्म हो गया, इसका भी अपना फल है। फिर तो मैं अर्ज करा, हुक्म लिख दुख सुख पाई गए, लिखे हुए हुक्म दे मुताबिक दुख चलता है सुख चलता है, लिखे हुए हुक्म दे मुताबिक कोई उत्तम है नीच है। बो दिता है बीज तो फल ते झोली दे च आवेगा। हाफिज होए ने ईरान दे च एक सूफी संत, मैं इन्हां दा मकबरा देखिया सी शिराज दे च, ईरानी कारीगरां ने ते ईरानी श्रद्धालुआं ने कच नूं ढाल के मकबरा बनाया है। ये नहीं कच लिया के उते फिट कीता, नहीं, कच नूं पिघला के दीवारां गुंबद सारा ही कच, और ईरानी कारीगरी दा एक नमूना है, दुनिया तो लोकी आउंदे ने देखदे ने। कबर ते सोना चाड़िया है, सारा दिन उस दे कलाम दी टेप चलदी रहिंदी है, उर्दू परशियन ते इंग्लिश दे नाल नाल उसका अनुवाद भी चलता रहिंदा है ताकि लोगों को पता चले फकीर की कहिंदा है। जो आए ने देखण उन्हां नूं पता ते चले फकीर की कहिंदा है। हाफिज दा एक मित्र सी, बड़ी दुखी हालत दे च हाफिज दे कोल गया, अपने दुखां दा रोना उसने रोया है। तो हाफिज दा एक कलाम मैं थोड़े सामने रखा, वो कहिंदा है, यार रा खुद करदा ला इलाज नेस्त। ध्यान नाल सुनना, यार रा खुद करदा रा इलाज नेस्त, करदनी ख्वाहिश ओ आमदनी पेश, ऐ मेरे मित्र जो तू कर चुके हैं इदा इलाज मेरे कोल नहीं है, जो तू बो चुके हैं इदा इलाज मेरे कोल नहीं है, जो तू बो चुके हैं ए फल झोली दे च पाण नूं राजी हो जा, मैं कुछ भी नहीं कर सकता, क्यों, ए विधान खुदा दा है मेरा नहीं, ए नियम उस दा है, मैं उस दे नियम दे च मुदाखलत नहीं कर सकता, मेरी पहुंच ही नहीं है। संत दा कम है, फकीर दा कम है उस दे नियम दी जानकारी करा देवे, बस इतना, उदा धर्म, धर्म तो मुराद मर्यादा दी जानकारी करा दे, संत उस दे नियम नु बदल नहीं सकदा, संत उस दे नियम दी जानकारी करा सकदा है। इस वास्ते वो कह रहे है, यार रा खुद करदा रा इलाज नेस्त, करदनी ख्वाहिश ओ आमदनी पेश, जो तू कर चुके हैं भोगण लई तैयार हो जा, मेरे कोल इसका कोई इलाज नहीं। धन गुरु नानक देव जी का बोल थोड़े सामने रखा, इंज कह लो, इस युग दे अवतारी पुरुष का फैसला, भाई रे मत कोई जानो अवर किसी के किछ हाथ है, सब करे कराया जरा मरा ताप सिरत साप, सब हर के वस है लाग सके ना बिन हर के लाया। कोई नहीं देता किसी को सजाएं, सजा बन के आती हैं अपनी खताएं। गुरु नानक देव जी महाराज कहते ने, मत कोई जानो अवर किसी के किछ हाथ है, किसी के हाथ च कुछ भी नहीं है,
ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਹੀ ਰੱਬੀ ਫੈਸਲਾ ਤੇਰੀ ਝੋਲੀ ਚ ਪਿਆ, ਹੋਰ ਕੁਛ ਵੀ ਨਹੀਂ। ਕੋਈ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ, ਹਾਂ ਦਿਖਾਈ ਦਿੰਦਾ ਉਹਨੇ ਚੋਟ ਪਹੁੰਚਾਈ ਹੈ, ਉਹਨੇ ਚੋਟ ਪਹੁੰਚਾਈ ਹੈ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਅਕਸਰ ਹੀ ਐਸਾ ਹੁੰਦਾ ਹੈ, ਇੱਕ ਸੰਤ ਨੂੰ ਸਮਝ ਆ ਜਾਂਦੀ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਇਤਿਹਾਸ, ਮਹਾਤਮਾ ਬੁੱਧ ਦਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ। ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਪਏ ਕਰਦੇ ਨੇ। ਨਾਲ ਉਹਨਾਂ ਦਾ ਚਚੇਰਾ ਬਿਰਾ ਆਨੰਦ ਸੀ, ਕਹਿਣ ਲੱਗੇ ਇਸ ਪੱਥਰ ਨੂੰ ਇਹ ਚੁੱਕ ਕੇ ਪਰੇ ਸੁੱਟੀਏ। ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ। ਇਹ ਕੋਈ ਮੱਥਾ ਟੇਕਣ ਦੇ ਲਾਇਕ ਹੈ? ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਇੱਕ ਕਰਜ਼ਾ ਸੀ, ਨਿਬੜ ਗਿਆ, ਨਿਬੜ ਗਿਆ, ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ। ਇੱਕ ਕਰਜ਼ਾ ਸੀ ਮੇਰਾ, ਨਿਬੜ ਗਿਆ, ਇਹ ਜ਼ਖਮ ਲੱਗਿਆ ਨਿਬੜ ਗਿਆ, ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ, ਨਿਬੜ ਗਿਆ। ਮੈਂ ਇਸ ਵਾਸਤੇ ਧੰਨਵਾਦ ਕੀਤਾ, ਇਹ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ, ਚੰਗਾ ਇੱਕ ਬਾਹਰ ਲੈ ਗਿਆ। ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਏ, ਤੂੰ ਲਿਖਿਆ ਹੋਇਆ ਕੀ ਹੈ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਵ ਸੱਚਾ ਦਰਬਾਰ। ਚੂੰਕਿ ਕਰਮਾਨੁਸਾਰ ਦੁੱਖ ਤੇ ਸੁੱਖ ਹੈ ਤੇ ਬਣਾਇਆ ਪਰਮਾਤਮਾ ਦਾ ਨਿਯਮ ਹੈ, ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਹੱਥ ਚ, ਨਿਯਮ ਤੇ ਤੇਰਾ ਬਣਾਇਆ, ਕੋਈ ਸਾਡਾ ਥੋੜੀ ਬਣਾਇਆ। ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ। ਜਦ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਹੱਥ ਚ ਹੈ, ਤੂੰ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ, ਅਸੀਂ ਨਹੀਂ ਬਣਾਇਆ, ਸਾਡਾ ਕੁਛ ਵੀ ਨਹੀਂ ਹੈ, ਇਹ ਨਿਯਮ ਤੇਰਾ ਬਣਾਇਆ। ਇਸ ਵਾਸਤੇ ਸਭ ਕੁਛ ਤੋਂ ਹੈ, ਸਭ ਕੁਛ ਤੋਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਾਂ ਮੈਂ ਕਹੇ ਨਾ ਕੋਈ। ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ ਔਰ ਇੱਕ ਲੀਲਾ ਹੈ, ਇੱਕ ਤਮਾਸ਼ਾ ਹੈ, ਲੇਕਿਨ ਲੀਲਾ ਤੇ ਮਰਿਆਦਾ ਦੇ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ, ਇਹ ਵੀ ਉਸਦੀ ਲੀਲਾ, ਇਹ ਵੀ ਉਸਦੀ ਮਰਿਆਦਾ, ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਬਾਨ ਦੇ ਨੇ, ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਏਦ ਹੋ ਸਕਦਾ। ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੁੱਲ੍ਹ ਹੈ। ਇਹ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ, ਦਰਖਤ ਕਿਸਨੇ ਲਾਇਆ ਤੇ ਖਾਂਦੇ ਤੁਸੀਂ, ਇੱਥੇ ਘੌਂਸਲਾ ਬਣਾ ਲਿਆ ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਆਲਣਾ ਬਣਾ ਲਿਆ। ਇਹ ਅਚੇਤ ਦੁਨੀਆ, ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ, ਇਸ ਤੇ ਕੋਈ ਜ਼ਿੰਮੇਵਾਰੀ ਨਹੀਂ, ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ, ਇਹ ਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ, ਪ੍ਰਕਿਰਤੀ ਪਾਲਣਾ ਪਈ ਕਰਦੀ। ਜ਼ਿੰਮੇਵਾਰੀ ਮਨੁੱਖ ਦੀ ਹੈ, ਮਨੁੱਖ ਪਰੋੜ ਹੋਇਆ ਹੈ, ਸਿਆਣਾ ਹੋਇਆ ਹੈ, ਔਰ ਇਹ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ, ਤੂੰ ਦੁਖੀ ਹੈ ਤੇਰੇ ਕਰਮ, ਤੂੰ ਸੁਖੀ ਹੈ ਤੇਰੇ ਕਰਮ। ਕਿਉਂਕਿ ਦੁੱਖ ਸੁੱਖ ਫਲ ਹੈ, ਕਰਮ ਬੀਜ ਹੈ, ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਪਿਓ ਨੇ ਬੀਜਿਆ ਜ਼ਮੀਨ ਵਿੱਚ, ਪੁੱਤਰ ਫਸਲ ਵੱਢ ਰਿਹਾ, ਅੰਬ ਦਾ ਬੂਟਾ ਪਿਓ ਨੇ ਲਾਇਆ ਸੀ, ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਹਾਂ ਆਪਣੇ ਅੰਤਿਸ਼ਕਰਨ ਦੀ ਧਰਤੀ ਦੇ ਚ, ਕਿ ਆਪ ਬੀਜ ਆਪੇ ਹੀ ਖਾ, ਦੂਸਰਾ ਨਹੀਂ, ਖੁਦ ਬੀਜਦੇ ਹਾਂ ਖੁਦ ਖਾਂਦੇ ਹਾਂ। ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ, ਮੇਰਾ ਦੁੱਖ ਵੰਡ ਨਹੀਂ ਸਕਦੀ। ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ, ਵੰਡ ਨਹੀਂ ਸਕਦਾ। ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ, ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ।
آپ بیج آپے ہی کھائے، میں خود بیجے میں خود کھاواں گا۔ ربی نیم، ایشوری نیم، پرماتما دا نیم۔ اس دوسری پوڑی وچ سدگر کہندے نے سب کچھ حکم دے چا ہے، حکم اندر سب کو باہر حکم نہ کوئے۔ حکم وچ کی کچھ ہو رہا ہے؟ سارا برہمنڈ حکم دے چل رہا ہے۔ اے منک، تم بھی اس دے حکم دے مطابق ہویا ہے، تیرے دکھ سکھ دا فیصلہ کرمان سارے، اے بھی اس دا حکم، اے بھی اس دی بنائی مریادا، اس دے تیرا کچھ بھی نہیں ہے۔ کرمان دی صحیح تو چون کر سکے، اس نے تینو ایک چراغ دے دیتا ہے، دیوا دے دیتا ہے، عقل دا، بدھی دا، تے پھر بھی اپنی عقل نال سمجھ نہیں آئی، تو پھر اس نے اوتار بھی بھیج دیتے ہیں، بڑے بڑے گرنتھکار بھی بھیج دیتے ہیں، بڑے بڑے ویاخیاکار بھی بھیج دیتے ہیں، لیکھک دارشنک فلسفر چنتک بھی بھیج دیتے ہیں، رشی منی بھی بھیج دیتے ہیں، پیغمبر بھی بھیج دیتے ہیں، اور وہ اعلانیاں کہہ رہے ہیں جس کرم تو کسے نو چوٹ پہنچا رہے ہیں تینو چوٹ پہنچے گی، جس کرم تو کسے نو ہانی پہنچا رہے ہیں تینو ہانی پہنچے گی، جس کرم تو کسے دی بےزتی کر رہے ہیں تیری بےزتی ہوے گی، جس کرم تو کسے دی پگ لا چھڈیے تیری لے جائے گی۔ نیم، ایشوری نیم، اس سمجھان والے بھی گاہے بگاہے او اکال پرکھ پرماتما بھیجدا رہا ہے، ایک عقل دا دیوا دیتا، ایک اوتار دیتے، ایک اتنے گرنتھ دیتے، گرنتھکار دیتے، چاروں پاسے منکھ نو سمجھان تے سمجھن دے وسیلے جو ہے مہیا کرائے، پھر بھی جد کوئی منکھ نہیں سمجھدا تو گربانی کہہ دیندی ہے منکھ ہو کے بھی پشواں دی طرح جی رہے ہیں۔ کرتوت پشو کی مانس جات لوک پچارا کرے دن رات۔ تیسری پوڑی وچ میں کل آرمبھ تے کیتی سی، پر اج دوسری دے آلے دوالے میرا دماغ گھومدا رہا، تیسری پوڑی میں پڑھ کے تھوڑے سامنے رکھ دیا تے کل ارتھ تے وچار رکھاں گے۔ گاوے کو تان ہووے کسے تان، گاوے کو دات جانے نہیں سان۔ جے کسے کل سمجھ دا تان ہے نانک حکمے جے بجھے، جے کوئی بجھ گیا سمجھ گیا جان گیا،

0: ਤੇ ਜਾਣਨਾ ਇੱਕ ਸ਼ਕਤੀ ਹੈ, ਬੁੱਝਣਾ ਇੱਕ ਸ਼ਕਤੀ ਹੈ, ਇੱਕ ਕਲਾ ਹੈ। ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ। ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ, ਅਗਰ ਕਿਸੇ ਕੋਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ ਨਾਲ ਕਥਨ ਕਰਨ ਦਾ ਵੀ ਧਿਆਨ ਹੈ, ਬਿਆਨ ਵੀ ਕਰ ਸਕਦਾ, ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬਹੁਤ ਸਾਰੇ ਨੇ ਐਸੇ ਦੁਨੀਆਂ ਚ ਸਮਝ ਜਾਂਦੇ ਨੇ, ਰੱਬੀ ਨਿਯਮ ਨੂੰ ਸਮਝ ਜਾਂਦੇ ਨੇ, ਸਮਝਾ ਨਹੀਂ ਸਕਦੇ। ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹਨਾਂ ਨੇ, ਇਹ ਵੀ ਮੈਂ ਅਰਜ਼ ਕਰਾਂ, ਖੁਦ ਨਹੀਂ ਜਾਣਿਆ।
1: You're listening to KRPI 1550 Radio, Ferndale, Washington.
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 17.98 ਦਾ, ਅਤੇ ਬੀਸੀ ਦੇਸੀ ਬੈਂਗਣ 99 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ।
1: ਜਾਂ ਕਾਲ ਕਿਰਨ ਐਟ 604-581-1900।

ਪਰਸ਼ੀਅਨ ਵਿੱਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ, ਹੱਕ। ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐ ਕਲਗੀਧਰ ਤੁਸੀਂ ਤੇ ਹੱਕ ਹੋ, ਭਾਵ ਸੱਚ ਹੋ, ਹਕੀਕਤ ਸਚਾਈ, ਹੱਕ ਸੱਚ। ਪਰਸ਼ੀਅਨ ਵਿੱਚ ਅਰਬੀ ਵਿੱਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ। ਸਤਿਗੁਰੂ ਕਹਿੰਦੇ ਨੇ ਹੱਕਾ ਐ ਸੱਚੇ, ਹੱਕਾ ਐ ਸੱਚੇ, ਹੱਕਾ ਕਬੀਰ। ਕਬੀਰ ਕਹਿੰਦੇ ਨੇ ਬਜ਼ੁਰਗ ਨੂੰ, ਵੱਡੇ ਨੂੰ, ਪੁਰਾਣੇ ਨੂੰ। ਪੁਰਾਣੀ ਚੀਜ਼ ਨੂੰ ਕਬੀਰ ਕਹਿ ਦਿੰਦੇ ਨੇ, ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿ ਦਿੰਦੇ ਨੇ, ਸੰਤ ਫਕੀਰ ਨੂੰ ਵੀ ਕਬੀਰ ਕਹਿ ਦਿੰਦੇ ਨੇ, ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਹੈ, ਬਜ਼ੁਰਗ ਹੈ, ਕਦੀਮੀ ਹੈ। ਇਹ ਕਬੀਰ ਲਫ਼ਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀ ਚ ਵੀ ਕਬੀਰ ਕਹਿੰਦੇ ਨੇ, ਪਰਸ਼ੀਅਨ ਦੇ ਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। ਹੇ ਹੱਕਾ, ਹੇ ਸੱਚ ਦੇ ਸਰੂਪ, ਹੇ ਸੱਚੇ, ਹੇ ਸਭ ਤੋਂ ਵੱਡੇ, ਹੱਕਾ ਕਬੀਰ ਕਰੀਮ ਤੋਂ, ਬਖਸ਼ਿੰਦੇ ਤੋਂ, ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ, ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ, ਬਖਸ਼ਿਸ਼ ਹੀ ਬਖਸ਼ਿਸ਼ ਹੈ। ਹੱਕਾ ਕਬੀਰ ਕਰੀਮ ਤੋਂ, ਬੇਐਦ ਪਰਵਰਦਿਗਾਰ ਐ ਪਾਲਨ ਹਾਰੇ, ਤੂੰ ਨਿਰਵਿਕਾਰ ਹੈ, ਤੇਰੇ ਚ ਕੋਈ ਐਬ ਨਹੀਂ, ਤੂੰ ਨਿਰਵਿਕਾਰ ਹੈ, ਨਿਰਮਲ ਹੈ, ਅਤਿ ਨਿਰਮਲ ਹੈ, ਅਤਿ ਨਿਰਮਲ ਹੈ, ਨਿਰਵਿਕਾਰ ਹੈ, ਔਰ ਸ੍ਰਿਸ਼ਟੀ ਦਾ ਕਰਨ ਹਾਰ ਹੈ, ਤੂੰ ਹੱਕ ਹੈ, ਤੂੰ ਕਬੀਰ ਹੈ। ਇਸ ਤਰ੍ਹਾਂ ਮੇਰੇ ਪਾਤਸ਼ਾਹ ਉਸ ਪ੍ਰਭੂ ਦੀ ਅਰਦਾਸ ਵਿੱਚ ਜੋ ਹੈ ਮਹਿਮਾ ਗਾਇਨ ਕਰ ਰਹੇ ਹਨ। ਹਾਂਜੀ, ਹੇ ਪ੍ਰਭੂ, ਮੈਂ ਤੇ ਆਪਣੇ ਦਿਲ ਨੂੰ ਸਮਝਾਉਂਦਾ, ਇਹ ਜਗਤ ਫਾਨੀ ਹੈ, ਨਾਸਵੰਤ ਹੈ, ਤੂੰ ਹੱਕਾ ਹੈ, ਜਗਤ ਤੇ ਝੂਠ ਹੈ, ਛਾਇਆ, ਤੂੰ ਕਬੀਰ ਹੈ, ਇਹ ਸਭ ਕੁਝ ਤੇ ਤੁੱਛ ਹੈ, ਬੇਮੈਨੀ ਹੈ। ਦੁਨੀਆ ਮੁਕਾਮ ਹੈ ਫਾਨੀ, ਇਹ ਜੋ ਟਿਕਿਆ ਹੋਇਆ ਜਗਤ ਦਿਸਦਾ ਪਿਆ, ਇਹ ਤੇ ਮਿਟ ਜਾਏਗਾ, ਇਹ ਤੇ ਫਾਨੀ ਹੈ, ਨਾਸਵੰਤ ਹੈ। ਐ ਮੇਰੇ ਦਿਲ ਤੂੰ ਐਸਾ ਜਾਣ, ਹੇ ਪ੍ਰਭੂ, ਹੇ ਕਰੀਮ, ਹੇ ਹੱਕਾ, ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ, ਐਸਾ ਕਹਿ ਰਿਹਾ, ਸਭ ਕੁਛ ਨਾਸਮੰਦ ਹੈ। ਕਿਸੇ ਵਕਤ ਖੁਲਾਸਾ ਕਰਾਂਗਾ, ਧਰਮ ਦਾ, ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ। ਲੋਭ, ਵਾਸ਼ਨਾ, ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ। ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ, ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ, ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ, ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ, ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ, ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ। ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ। ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ, ਸਭ ਨਾਲ ਸੰਬੰਧ ਹੈ, ਸਭ ਕੁਛ ਮਿਟ ਜਾਂਦਾ ਹੈ, ਸਭ ਕੁਛ ਖਤਮ ਹੋ ਜਾਂਦਾ ਹੈ। ਐ ਮੇਰੇ ਦਿਲ, ਇਹ ਸੱਚ ਕਰਕੇ ਜਾਣ, ਇਹ ਮੈਂ ਚੰਗੀ ਤਰ੍ਹਾਂ ਤਹਿਕੀਕਾਤ ਕਰਕੇ ਵੇਖ ਲਿਆ, ਛਾਣ ਬੀਨ ਕਰਕੇ ਵੇਖ ਲਿਆ, ਸਭ ਕੁਛ ਨਾ ਸੰਬੰਧ ਹੈ, ਸਭ ਕੁਛ ਨਾ ਸੰਬੰਧ ਹੈ। ਐ ਮੇਰੇ ਦਿਲ, ਸੱਚਾ ਜਾਣ ਕੇਵਲ ਉਸ ਨੂੰ, ਵੱਡਾ ਜਾਣ ਕੇਵਲ ਉਸ ਪਰਿਪੂਰਨ ਪ੍ਰਮਾਤਮਾ ਨੂੰ। ਹਾਂਜੀ,

ਸਾਡੇ ਦੇਸ਼ ਦੇ ਕਹਿੰਦੇ ਨੇ ਧਰਮ ਰਾਜ, ਮੌਤ ਦਾ ਦੇਵਤਾ ਧਰਮ ਰਾਜ, ਇਸਲਾਮ ਦੇ ਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ, ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈਂਦੇ ਨੇ। ਗੁਰੂ ਨਾਨਕ ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ, ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ, ਕਮਜ਼ੋਰੀ ਦਾ ਜ਼ਿਕਰ ਕਰਨਾ ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤੇ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਦੇ ਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜੇ ਦਿਲ ਨਾਦਾਨ ਹੈ, ਨਹੀਂ ਸਮਝਦਾ ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ, ਨਾਦਾਨ ਹੈ ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ, ਮਰਨ ਨੂੰ ਮੰਨ, ਜਨਮ ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤੇ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਦਾਦਾਨ, ਜਨਮ ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਤੇ ਜੋ ਹੋਣ ਵਾਲਾ ਹੈ ਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

0: ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ ਨੇ, ਬੜੇ ਨਿਕਟਵਰਤੀ ਸ਼ਬਦ ਨੇ। ਇੱਥੇ ਲਿਖਤ ਵਿੱਚ ਹੈ ਪਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਵਿੱਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਵਿੱਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੈ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ। ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ, ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਹੋਇਆ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ। ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਬਜਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕ ਏ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਥੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੋਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾਤ, ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੋਹਿਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ ਹੈ, ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੀਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ, ਸਦੀਵੀ ਸਹਾਰਾ। ਦਸਤਗਰਦਾਰੀ ਬਰੋ ਦਾਮਾ ਨੇ ਜਾਮਾ ਰਾ ਬਗੀਰ। ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਕੱਲਾ ਹੀ ਜਾਣਾ। ਹਾਂਜੀ,
1: ਸਰੋਜ ਦਸਤੰ ਦਰ ਹਵਾ,
0: ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਚ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗੁਣ ਰੱਖੇ ਜਾ ਰਹੇ ਹਾਂਜੀ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਹੇ ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਉੱਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੇ ਪ੍ਰਭੂ ਪਤਾ ਨਹੀਂ ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਆਖਰੀ ਪੰਕਤੀਆਂ ਬਦ ਬਖਤ ਹਮ ਚੋਂ ਬਖੀਲ ਗਾਫਲ ਬੇ ਨਜ਼ਰ ਬੇ ਬਾਤ ਨਾਨਕ ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਖਾ ਬਦ ਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਜੋ ਦੂਜੇ ਦੀ ਟੈਂਦੀ ਕਲਾ 'ਚ ਚੜ੍ਹਦੀ ਕਲਾ ਲੱਗਦਾ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੀ ਨਫ਼ਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫ਼ਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਹਾਂ ਮੈਂ ਨਜੋਮੇ ਨਹੀਂ ਹਾਂ ਪਰ ਮੈਂ ਕਹਿ ਸਕਦਾ ਇਸ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੇਤ ਸਤਿਗੁਰ ਇੱਥੇ ਕਹਿ ਰਹੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ ਬਦਬਖਤ ਹਾਂ ਬਦਬਖਤ ਹਮ ਚੋਂ ਬਖੀਲ ਗਾਫਲ ਫਿਰ ਮੈਂ ਚੁਗਲਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਣਾ, ਬੁਰਾਈ ਤੇ ਜ਼ਰਾ ਮਾਤਰ ਸੀ ਪਹਾੜ ਦੱਸਦਾ। ਬਖੀਲ ਵੀ ਆ, ਚੁਗਲਖੋਰ ਵੀ ਆ, ਬਦਬਖਤ ਹਮ ਚੋਂ ਬਖੀਲ ਗਾਫਲ। ਹੇ ਪ੍ਰਭੂ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ, ਸੁਚੇਤ ਵੀ ਨਹੀਂ ਆ, ਸਾਵਧਾਨ ਵੀ ਨਹੀਂ ਆ, ਸਿਆਣਾ ਵੀ ਨਹੀਂ ਆ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਗ, ਤੈਨੂੰ ਵੇਖ ਸਕਾਂ ਹੇ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ। ਬੇਨਜ਼ਰ ਆ, ਅੰਧੇ ਨੂੰ ਬੇਨਜ਼ਰ ਕਹਿੰਦੇ ਨੇ, ਮੇਰੇ ਕੋਲ ਨਜ਼ਰਾਂ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ। ਬੇਬਾਗ, ਦੂਸਰਾ ਮੈਂ ਮੂੰਹ ਫੱਟ ਬੜਾਂ, ਜੋ ਮੂੰਹ ਚਾਹੁੰਦੀ ਹੈ ਕਹਿ ਦੇਣਾ, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਣ ਕੀ ਹੈ, ਸਮਾਜ ਕੀ ਹੈ, ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਗ ਆ, ਜ਼ਬਾਨ ਕਾਬੂ ਚ ਨਹੀਂ, ਬੇਬਾਗ ਆ। ਹੁਣ ਆਖਰੀ ਪੰਕਤੀ ਦੇ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ, ਨਾਨਕ ਭਗੋਇਤ ਜਨ ਤੁਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਇੱਕ ਅਰਜ਼ੋਈ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।
1: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
4: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ, ਵਿਸ਼ਵਾਸ ਕੀ ਹੈ? ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ, ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ ਹੈ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਜਿੱਥਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ, ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ, ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ, ਆਪਾਂ ਡਾਂਗ ਚੁੱਕ ਲੈਂਦੇ ਹਾਂ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ, ਏ ਫੋਰ ਐਪਲ ਦਾ ਮਤਲਬ ਇਹ ਨੇ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ

0: ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਏ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ? ਯਕੀਨ ਬੜੀ ਵੱਡੀ ਚੀਜ਼ ਹੈ।
1: You're listening to KRPI 1550 Radio, Ferndale, Washington.
2: Radio Station 1550 AM Gurbani Segment ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਜੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸੁਣਦੇ ਹੋ ਜੀ?
4: ਹਾਂਜੀ,
3: ਦੱਸੋ ਜੀ ਕੀ ਪਕਾਈਏ?
4: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ।

ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
0: You're listening to KRPI 1550 Radio, Ferndale, Washington.
2: Family Care Pharmacy.
3: Pure BC vich homeopathic dawaiyan ch number 1.
2: Ina kolo tusi har tarah de vitamins, supplements, herbals ate homeopathic products le sakde ho.
3: Har tarah de natural health products, compression stockings, orthopedic products vi le sakde ho.
2: Hun mobility aid, rent ja buy vi kar sakde ho.
3: Free blister packing te delivery te naal naal har tarah de government te private claims vi lende han.
4: 3 locations to serve you: Surrey Delta and White Rock.
2: Ja call Kiran at 604-581-1900.
5: Sniper.

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਗਰ ਤੋਰਾ ਨੀਲਾ ਚੋਲਾ 6 ਫੁੱਟ ਜੁਸਾਲ

0: ਰਿਪੀਟ ਹੋਵੇ, ਸੰਸਕਾਰ ਬਣਦੇ ਜਾਣ, ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਿਆ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ। ਆਪ ਬੀਜ ਆਪੇ ਹੀ ਖਾ। ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ। ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ। ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬਾਉਣਾ ਚਾਹੁੰਦਾ, ਮੈਂ ਉਹ ਨਹੀਂ ਬਾਉਂਦਾ, ਮੈਂ ਹੋਰ ਬਾਉਣਾ ਚਾਹੁੰਦਾ, ਕਰਮ ਬਦਲੇ ਜਾ ਸਕਦੇ ਨੇ। ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਵਧੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ, ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ, ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨ ਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ, ਜਦ ਤਨ ਨਾਲ ਸ਼ਾਮਲ ਹੁੰਦਾ ਹੈ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ, ਮੈਨੂੰ ਕੀ ਪਤਾ। ਮੈਂ ਇੱਥੇ ਸਟੇਜ 'ਤੇ ਬੈਠਿਆ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ, ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਅਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ ਆ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਅਤੇ ਮਨ ਇਨਕਾਰੀ ਹੈ ਤਾਂ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ, ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ 'ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਅਤੇ ਪਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣ। ਮਨੁੱਖ ਦੀ ਤਾਂ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਵਿੱਚ ਹੈ। ਅਤੇ ਸਮਾਜ ਤਤ ਛਿੰਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਵਿੱਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ। ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕੀ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ, ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ ਇਸ ਸ਼ੁਭ ਕ੍ਰਿਤ ਦੇ ਅੰਦਰ, ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ੍ਹ ਰਿਹਾ, ਸੇਵਾ ਕਰ ਰਿਹਾ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਛ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ, ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ, ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ। ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਸ਼ਚਾਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ, ਔਰ ਕਈ ਦਫ਼ਾ ਸਮਾਜ ਦੀ ਨਿਗਾਹ ਵਿੱਚ ਖਰਾ ਹੁੰਦਾ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ, ਖੋਟਾ ਹੁੰਦਾ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ, ਇਹ ਚੁਣਾਓ ਕਰ। ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਵੇ। ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋਈ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ? ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਆਂਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਉਸ ਵਿੱਚ ਮਨ ਪੂਰਾ ਆਉਂਦਾ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗਿਆ, ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ੍ਹ। ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਾਸਰ, ਕੀਨੋ ਅਪਨੋ ਪਾਇਓ। ਮਨ ਉਸੇ ਹੀ ਕਰਮ ਦੇ ਚ ਆਉਂਦਾ ਜਿਸ ਚੋਂ ਪ੍ਰਭਾਵਤ ਹੈ, ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਚੋਂ ਲਾਭ ਹੈ। ਅਗਰ ਬੁਰੇ ਕਰਮ ਵਿੱਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਵਿੱਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਹਾਂ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤਾਂ ਕਰਦੇ ਹਾਂ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਗਲ ਪਿੱਛੇ ਹੈ, ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ, ਬੋਲਦਾ ਬਾਅਦ ਵਿੱਚ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ। ਮੂੜ ਕਰਦਾ ਪਹਿਲੇ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ, ਸਿਰ ਨੂੰ ਅੱਗੇ ਰੱਖਦਾ ਹੈ, ਔਰ ਜਿਸਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜੋ ਬ੍ਰਹਮ ਦੇ ਵਿਚਾਰ ਕਰਦਾ ਹੈ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਹੈ, ਸੋਚਦਾ ਹੈ ਬ੍ਰਾਹਮਣ। ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ ਚ ਤਾਕਤ ਹੋਣੀ ਚਾਹੀਦੀ, ਸਿਰ ਵਿੱਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੂ। ਸਹਿਨਸਰ ਬਾਹੂ, ਸਹੰਸ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰ ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। ਹਜ਼ਾਰ ਬਾਹਾਂ ਇੱਕੋ ਹੀ ਮਨੁੱਖ ਦੀਆਂ ਹੋਣ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ 'ਚੋਂ ਇਕੱਲਾ ਹੀ ਬੈਠ ਸਕੇਗਾ। ਹਜ਼ਾਰ ਬਾਹਾਂ ਬਹੁਤ ਵੱਡਾ ਸਰੀਰ ਚਾਹੀਦਾ, ਹਜ਼ਾਰ ਬਾਹਾਂ। ਪਰ ਮੈਂ ਕਰਾਂ ਸੱਚਾਈ ਹੈ, ਹੁੰਦੇ ਨੇ ਸੈਂਸਰ ਬਾਹੂ, ਹੈਨ ਤੇ ਉਸਦੇ ਕੋਲ ਦੋ ਹੱਥ, ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨਸਰ ਬਾਹੂ, ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਦਾ ਬਲ ਹੋ। ਸਹਿਨਸਰ ਬਾਹੂ ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਛ ਮੇਰੇ ਹੱਥਾਂ 'ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ 'ਤੇ ਆਪਣਾ ਤਖੱਲੁਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ, ਜਲਾਲੂਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਅੱਲਾਹੂ ਅਕਬਰ, ਅੱਲਾ ਹੀ ਅਕਬਰ ਹੈ, ਹੋਵੇਗਾ ਅੱਲਾ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਖੁਦਾ ਨੂੰ ਵੀ ਛੋਟਾ ਦਿਖਾਉਣਾ ਹੈ। ਹੰਕਾਰ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ, ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ, ਮੈਂ ਖੁਦ ਖੁਦਾ ਹਾਂ, ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ। ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਣ। ਸਹਿਨਸਰ ਬਾਹੂ, ਇੱਕ ਉਰਦੂ ਦਾ ਸ਼ਾਇਰ ਕਹਿੰਦਾ ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ। ਇੱਕ ਹੰਝੂ ਨਿਕਲੇ, ਹਜ਼ਾਰਾਂ ਦਿਲ ਰੋ ਉੱਠੇ ਨੇ। ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ। ਸਹਿਨਸਰ ਬਾਹੂ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਅਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛੱਤਰੀ। ਛੱਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸਦੇ ਹੱਥ 'ਚ ਹੈ, ਸ਼ਕਤੀ ਜਿਸਦੇ ਹੱਥ 'ਚ, ਛੱਤਰੀ। ਇਹਦਾ ਅਪਭ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛੱਤਰੀ, ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛੱਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜ਼ਬੂਰ ਕਰ ਸਕਦੇ ਨੇ ਹੱਥ ਜੋੜਨ 'ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛੱਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸਵਾਲ ਨਹੀਂ। ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸਵਾਲ ਨਹੀਂ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਾਨਤਾ ਹੈ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਨਹੀਂ ਪੂਜੇ ਜਾਂਦੇ। ਇਹ ਵੀ ਮਹਿਸ ਕਰਦੇ ਭਾਰ ਚੁੱਕਦੇ, ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੇ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕੱਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੂੰ ਸਿਰਫ ਸਿਰ ਵਾਲਾ ਕਿੱਥੇ ਰਹੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ, ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤੇ 1000 ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ। ਤੇ ਧਨ ਤੇ ਕਿਰਤ ਨਾਲ ਆਏਗਾ, ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ, ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫ੍ਰੈਂਚ ਗਏ, ਡੱਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ। ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮੈਰੀਕਾ ਬਣਿਆ ਹੋਇਆ ਹੈ। ਅਮੈਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡੱਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਇਰਾਨੀ, ਅਰਬੀਅਨ, ਅੰਗਰੇਜ਼, ਫ੍ਰੈਂਚ, ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ 'ਚ, ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਹੈ ਉੱਥੇ। ਕੋਹਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ 'ਚੋਂ ਕੱਢ ਦਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ ਕੋਹਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਸਭ ਉੱਥੋਂ ਲਿਆਂਦਾ। ਇਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਇਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ, 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤੇ ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ,
1: ਰਹਿ ਕੀ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ, ਲਾਲ ਗੰਡੇ 25।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ।

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurbani segment tuhade tak. Swargvasi Sardar Ajit Singh di baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਜੋ ਕੈਨੇਡਾ ਵਿੱਚ ਉਗਾਈ ਗਈ ਹੈ, ਲਵੋ 2.99 ਨੂੰ ਬੈਗ, ਅਤੇ ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 28 ਅਗਸਤ ਤੋਂ 2 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 17.98 ਦਾ, ਅਤੇ ਬੀਸੀ ਦੇਸੀ ਬੈਂਗਣ 99 ਸੈਂਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।

ਦੇ ਪਹਿਰਿਆਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨਿਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ।

ਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਿਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹਿ ਭੂਪਾ, ਅੰਡਜ ਦੇਰਜ ਸੇਤ ਜਕੀਨੀ, ਉਤਪੁਜ ਖਾਨ ਬਾਹੁਰ ਰਚਨੀਨੀ। ਕਹੂੰ ਫੂਦ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਯੋ ਸੰਕਰ ਏਕੈਠਾ, ਸਿਗਰੀ